0: para que juntos celebremos nuestras raíces latinoamericanas.
1: FM Radio Sursangam, हर हफ्ते वीकेंड सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
2: कैलगरीज ओल्डेस्ट बिगेस्ट एंड ओनली साउथ एशियन रेडियो स्टेशन सबरंग रेडियो 94.7 FM
3: मंडे ट्यूसडे थर्सडे फ्राइडे 7 टू 8 PM संडेज 1 टू 5 PM
2: विजिट sabrang.ca
4: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Sabrang Radio 94.7 FM. The sare listeners da bahut bahut swagat hai ji ajj de is khoobsurat sham de program ch jehda ki tusi sham nu 7 baje to leke 8 baje tak sunde ho Monday Tuesday Thursday Friday sham nu 7 to 8 te Sunday 1 baje to leke 5 baje tak ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਕਿੰਨੇ ਵਜੇ ਤੱਕ ਚੱਲੇਗਾ 8 ਵਜੇ ਤੱਕ ਕਿਉਂਕਿ 7:03 ਹੋ ਚੁੱਕੇ ਨੇ 12 ਡਿਗਰੀ ਵੈਸੇ ਟੈਂਪਰੇਚਰ ਵੀ ਬਾਹਰ ਹੋ ਚੁੱਕਿਆ ਜਿਹੜਾ ਕਿ 11 ਦੀ ਤਰ੍ਹਾਂ ਮਹਿਸੂਸ ਹੋ ਰਿਹਾ ਸੋ ਥੋੜ੍ਹੀ ਜਿਹੀ ਠੰਡਕ ਜਿਹੜੀ ਹੈ ਉਹ ਵੈਦਰ ਦੇ ਵਿੱਚ ਹੈਗੀ ਹੈ ਐਜ਼ ਕੰਪੇਅਰ ਟੂ ਐਕਚੁਅਲ ਟੈਂਪਰੇਚਰ ਤੇ 13 ਡਿਗਰੀ ਤੱਕ ਜਾਣਾ ਸੀਗਾ ਇਹਨੇ ਹੁਣ ਟਾਈਮ ਜਿਹੜਾ ਥੋੜ੍ਹਾ ਉਲਟਾ ਪੁਲਟਾ ਹੋਣਾ ਸ਼ੁਰੂ ਹੋ ਗਿਆ ਜਿੱਥੇ ਸੂਰਜ ਸਵੇਰੇ ਲੇਟ ਉੱਠਦਾ ਸੀਗਾ ਤੇ ਜਲਦੀ ਜਾਂਦਾ ਸੀ ਹੁਣ ਅੱਜ ਕੱਲ੍ਹ ਜਲਦੀ ਜਲਦੀ ਆਉਣਾ ਸ਼ੁਰੂ ਹੋ ਗਿਆ ਜੀ 5:41 'ਤੇ ਸੋ ਕਾਫੀ ਵੱਡੇ ਦਿਨ ਹੋ ਗਏ ਨੇ 5:41 'ਤੇ ਸੂਰਜ ਚੜ੍ਹਿਆ ਅਤੇ ਜਿਹੜਾ ਅਸਤ ਹੋਣਾ ਉਹ 9:24 'ਤੇ ਹੋਏਗਾ 9:24 'ਤੇ ਹੌਲੀ ਹੌਲੀ ਇਹ ਟਾਈਮ ਅੱਗੇ ਵਧਣਾ ਸ਼ੁਰੂ ਹੋ ਜਾਣਾ ਦਿਨ ਜਿਹੜੇ ਨੇ ਆਲਰੇਡੀ ਕਾਫੀ ਵੱਡੇ ਹੋ ਚੁੱਕੇ ਆ ਅਤੇ ਇਸ ਕਰਕੇ ਪਤਾ ਹੀ ਨਹੀਂ ਚੱਲਦਾ ਵੀ ਕਿਸ ਤਰ੍ਹਾਂ ਸਿਸਟਮ ਬਣੇਗਾ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਧਦਾ ਜਾਏਗਾ ਨਾਲ ਦੀ ਨਾਲ ਹੀ ਟੈਂਪਰੇਚਰ ਜਿਹੜਾ ਉਹ ਵੀ ਅੱਗੇ ਵੱਧਦਾ ਜਾਣਾ ਅੱਜ ਦਾ ਵੈਸੇ ਐਕਸਪੈਕਟ ਕੀਤਾ ਜਾ ਰਿਹਾ ਸੀ 17 ਡਿਗਰੀ ਹੋਏਗਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 3 ਡਿਗਰੀ ਬਟ ਕੱਲ੍ਹ ਨੂੰ ਫਿਰ ਤੋਂ ਠੰਡਕ ਥੋੜ੍ਹੀ ਜਿਹੀ ਅੱਜ ਦੇ ਮੁਕਾਬਲੇ ਦੇਖੀ ਜਾਏਗੀ 13 ਡਿਗਰੀ ਵੱਧ ਤੋਂ ਵੱਧ ਹੋਏਗਾ ਅਤੇ ਘੱਟ ਤੋਂ ਘੱਟ 5 ਡਿਗਰੀ ਟੈਂਪਰੇਚਰ ਥਰਸਡੇ 20 May ਵਾਲੇ ਦਿਨ 19 ਡਿਗਰੀ ਵੱਧ ਤੋਂ ਵੱਧ ਹੋਏਗਾ ਅਤੇ ਘੱਟ ਤੋਂ ਘੱਟ 5 ਡਿਗਰੀ ਹੋਏਗਾ ਫਰਾਈਡੇ ਨੂੰ 22 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 7 ਸੈਟਰਡੇ ਸ਼ਨੀਵਾਰ ਵਾਲਾ ਦਿਨ ਜਿਹੜਾ ਹੈ ਉਹ 23 ਦਾ ਹੋਏਗਾ ਜਿਸ ਦਿਨ 19 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਅਤੇ 8 ਡਿਗਰੀ ਜਿਹੜਾ ਘੱਟ ਤੋਂ ਘੱਟ ਹੋਏਗਾ ਇਸੇ ਤਰੀਕੇ ਨਾਲ ਸੰਡੇ 24 May ਨੂੰ 21 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 5 ਮੰਡੇ 25 May ਨੂੰ 17 ਅਤੇ 6 ਡਿਗਰੀ ਜਿਹੜਾ ਟੈਂਪਰੇਚਰ ਦੇਖਿਆ ਜਾਏਗਾ ਸੋ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਹੈ ਜੀ ਜਿਹੜਾ ਦੇਖਿਆ ਜਾਏਗਾ ਸਟੇ ਐਪਲੀਕੇਸ਼ਨ ਫਾਈਲਡ ਬਾਏ ਅਲਬਰਟਾ ਸੈਪਰੇਟਿਸਟ ਗਰੁੱਪ ਫੋਲੋਇੰਗ ਲਾਸਟ ਵੀਕਸ ਕੋਰਟ ਡਿਸੀਜਨ ਸੋ ਇਹਦੇ 'ਤੇ ਵੀ ਇੱਕ ਜਿਹੜੀ ਖਬਰ ਆਈ ਹੈ ਜਿਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇੱਕ ਬੰਦੇ ਨੂੰ ਜਿਹੜਾ ਸਟੈਬਿੰਗ ਹੋਈ ਹੈ ਈਸਟ ਵਿਲੇਜ ਦੇ ਵਿੱਚ ਜਿਹਦੇ ਪੁਲਿਸ ਨੇ ਇੱਕ ਬੰਦੇ ਨੂੰ ਕਸਟਡੀ 'ਚ ਵੀ ਲਿਆ ਇਹ ਵੀ ਇੱਕ ਖਬਰ ਜਿਹੜੀ ਆ ਰਹੀ ਹੈ ਜਿਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਇਲਾਵਾ ਸਨਰਿਜ ਹੋਟਲ ਦੇ ਵਿੱਚ ਜਿਹੜੀ ਇੱਕ ਹੋਮੋਸਾਈਡ ਵਿਕਟਿਮ ਦੀ ਜਾਣਕਾਰੀ ਇਹ ਵੀ ਇੱਕ ਖਬਰ ਆ ਰਹੀ ਹੈ ਅਤੇ ਇੱਕ ਵਲੰਟੀਅਰ ਕੋਚ ਜਿਹੜਾ ਉਹ ਕੈਲਗਰੀ ਸਕੂਲ ਨੇ ਚਾਰਜ ਕੀਤਾ ਸੈਕਸ਼ੂਅਲ ਅਸੋਲਟ ਦੇ ਨਾਲ ਇਹ ਸਟੂਡੈਂਟ ਦੀ ਇਨਫੋਰਮੇਸ਼ਨ ਜਿਹੜੀ ਹੈ ਜੀ ਇਹ ਵੀ ਆ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਕਈ ਖਬਰਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਰਹੀਆਂ ਜਿਨ੍ਹਾਂ ਦੇ ਉੱਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਗੱਲਾਂ ਬਾਤਾਂ ਸਾਰੀਆਂ ਵੈਦਰ ਦੀ ਗੱਲਬਾਤ ਤੁਸੀਂ ਸੁਣ ਲਈਏ ਵੈਦਰ ਤੋਂ ਇਲਾਵਾ ਤੁਹਾਨੂੰ ਪਤਾ ਵੀ ਜਿਹੜੀਆਂ ਲੋਕਲ ਅਤੇ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਇਸੇ ਤਰੀਕੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸ਼ੇਅਰ ਕਰਾਂਗੇ ਅਤੇ ਖਬਰਾਂ ਵੀ ਜਿਹੜੀਆਂ ਇਸੇ ਤਰੀਕੇ ਨਾਲ ਕਰਾਂਗੇ ਸੋ ਇੱਕ ਛੋਟੀ ਜਿਹੀ ਖਬਰ ਜਿਹੜੀ ਹੈ ਜੀ ਪਹਿਲਾਂ ਉਹ ਸੁਣ ਲੈਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸ਼ੇਅਰ ਕਰਦੇ ਹਾਂ ਇੱਕ ਛੋਟੀ ਜਿਹੀ ਰਿਪੋਰਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਕੀ ਕਹਿੰਦੀ ਹੈ ਰਿਪੋਰਟ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੀ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਸੁਣਦੇ ਇੱਕ ਛੋਟੀ ਜਿਹੀ ਰਿਪੋਰਟ
6: ਜਮ੍ਹਾਂ ਕਰਤੇ ਹੈ ਤਾਂ ਬੜੀ ਨਿਰਾਸ਼ਾ ਹੋਤੀ ਹੈ
7: थमीर बरनी नदी 130 किलोमीटर से भी कम लंबी है लेकिन तमिलनाडु की सबसे महत्वपूर्ण नदियों में से एक है साल भर बहने वाली नदी लोगों की प्यास बुझाती है और किसानों के खेतों को जीवित रखती है उसके किनारों पर बने मंदिर आध्यात्मिक आकर्षण और धार्मिक रिवाजों का जीवंत केंद्र हैं यहां लोग अपने दिवंगत परिजनों को श्रद्धांजलि देते हैं

ਬਿਲਕੁਲ ਜੀ, ਇਹ ਦਿਲਜੀਤ ਦੀ ਜਿਹੜੀ ਨਵੀਂ ਮੂਵੀ ਹੈ ਮੈਂ ਵਾਪਸ ਆਊਂਗਾ, ਜਿਹਦੇ ਚ ਇਮਤਿਆਜ਼ ਅਲੀ ਵੱਲੋਂ ਹੀ ਬਣਾਈ ਗਈ ਹੈ। ਪਹਿਲਾਂ ਤੁਹਾਨੂੰ ਪਤਾ ਵੀ ਅੱਗੇ ਵੀ ਮੂਵੀ ਜਿਹੜੀ ਇਮਤਿਆਜ਼ ਅਲੀ ਵੱਲੋਂ ਬਣਾਈ ਗਈ ਸੀਗੀ। ਏ ਆਰ ਰਹਿਮਾਨ ਦਾ ਮਿਊਜ਼ਿਕ ਹੈ, ਅਗੇਨ ਦਿਲਜੀਤ, ਵੇਦਾਂਗ ਅਤੇ ਸ਼ਰਵਰੀ ਅਤੇ ਨਸ਼ੀਰ ਨਸ਼ੀਰਉਦੀਨ ਸ਼ਾਹ ਜਿਹੜੇ ਨੇ ਜੀ ਉਹਦੇ 'ਚ ਐਕਟਿੰਗ ਕਰ ਰਹੇ ਨੇ। ਵਾਪਸ ਆਊਂਗਾ, ਮਤਲਬ 74 ਈਅਰ ਤੱਕ ਇੱਕ ਬੰਦਾ ਜਿਹੜਾ ਆਪਣੀ ਮਹਿਬੂਬਾ ਦੀ ਯਾਦ ਦੇ ਵਿੱਚ, ਕਿਉਂਕਿ ਯੰਗਸਟਰ ਦਾ ਜਿਹੜਾ ਲਵ ਹੈ ਉਹ ਵੇਟ ਕਰਦਾ। 18 ਘੰਟੇ ਹੋਏ ਨੇ ਵੈਸੇ ਟੇਲਰ ਨੂੰ ਰਿਲੀਜ਼ ਹੋਇਆ, ਅਤੇ ਮੈਂ ਦੇਖ ਪਾ ਰਿਹਾ ਵੀ 3 ਮਿਲੀਅਨ ਦੇ ਕਰੀਬ ਜਿਹੜੇ ਨੇ ਉਹ ਆਲਰੇਡੀ ਵਿਊ ਹੋ ਚੁੱਕੇ ਨੇ ਇਹਦੇ। ਸੋ ਇਸ ਕਰਕੇ ਇਹਦਾ ਕਾਫੀ ਵਧੀਆ ਇੰਪੈਕਟ ਹੈ। ਪਰ ਥੋੜ੍ਹੇ ਦਿਨ ਪਹਿਲਾਂ ਮੈਨੂੰ ਯਾਦ ਹੈ ਵੀ ਇੱਥੇ ਸਾਡੇ ਦਿਲਜੀਤ ਦੇ ਸ਼ੋਅ ਜਿਹੜੇ ਨੇ ਉਹ ਸਭ ਜਗ੍ਹਾ ਦੇ ਉੱਤੇ ਵੈਸੇ ਭਰੇ ਭਰਾਏ ਗਏ ਨੇ, ਸਭ ਲੋਕਾਂ ਨੇ ਕਾਫੀ ਇੰਜੋਏ ਕੀਤਾ ਇਸ ਸ਼ੋਅ ਨੂੰ ਅਤੇ ਇਹਨਾਂ ਦੀਆਂ ਐਕਟਿੰਗ ਨੂੰ। ਕੁਛ ਇੱਕ ਲੋਕ ਜਿਹੜੇ ਨੇ ਉੱਥੇ ਝੰਡੇ ਲੈ ਕੇ ਵੀ ਪਹੁੰਚਦੇ ਰਹੇ ਨੇ, ਅਤੇ ਉਸ ਤੋਂ ਇਲਾਵਾ ਕੁਛ ਇੱਕ ਲੋਕ ਜਿਹੜੇ ਨੇ ਉਹ ਡੰਡੇ ਲੈ ਕੇ ਵੀ ਪਹੁੰਚ ਰਹੇ ਨੇ। ਡੰਡੇ ਮਤਲਬ ਖਾਲੀ ਕੁਛ ਨਹੀਂ ਹੈਗਾ ਪੱਲੇ, ਬਟ ਇਹ ਹੈ ਵੀ ਉੱਦਾਂ ਹੀ, ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਵੀ ਜ਼ਿਕਰ ਕੀਤਾ ਜਾਵੇ, ਆਪਾਂ ਵੀ ਲੋਕਾਂ ਦੀ ਨਜ਼ਰਾਂ ਦੇ ਵਿੱਚ ਆਈਏ ਅਤੇ ਲੋਕਾਂ ਨੂੰ ਪਤਾ ਲੱਗੇ ਵੀ ਆਪਾਂ ਇੱਥੇ ਐਗਜ਼ਿਸਟ ਕਰਦੇ ਹਾਂ। ਅਤੇ ਉਹ ਆਪਣੀ ਸਟੋਰੀ ਜਿਹੜੀ ਉਹ ਸੁਣਾਉਂਦੇ ਜਾ ਰਹੇ ਆ, ਅਤੇ ਉਹਨਾਂ 'ਚੋਂ ਸਾਡੇ ਇੱਥੇ ਇੱਕ ਲੋਕਲ ਆਰਟਿਸਟ ਹੈ ਜੀ, ਜਿਹੜੀ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਆਪਣਾ ਮੌਕਾ ਲੱਭਦੀ ਰਹਿੰਦੀ ਹੈ ਵੀ ਕਿਸੇ ਨਾ ਕਿਤੇ ਉਹਦੀ ਪ੍ਰਮੋਸ਼ਨ ਜਾਂ ਅੱਗੇ ਆਉਣ ਦਾ ਕੋਸ਼ਿਸ਼ ਕੀਤੀ ਜਾਏ। ਅਤੇ ਉਹਨੇ ਦੇਖਿਆ ਵੀ ਮੈਨੂੰ ਦਿਲਜੀਤ ਨੇ ਜੀ ਬੁਲਾਇਆ ਨਹੀਂ ਜੀ, ਮੈਨੂੰ ਆਪਣੇ ਸ਼ੋਅ 'ਚ ਪਰਫੋਰਮ ਨਹੀਂ ਕਰਨ ਦਿੱਤਾ, ਅਤੇ ਬੋਡੀ ਸ਼ੇਮਿੰਗ ਕਰਤੀ ਹੈ ਸਾਡੀ ਜਾਂ ਕੁਛ ਇੱਦਾਂ ਕਰਤਾ, ਅਤੇ ਵੀ ਆਰ ਸੋ ਗੁੱਡ। ਉਹਨੂੰ ਲੱਗਦਾ ਵੀ ਮੈਂ ਬਹੁਤ ਵਧੀਆ ਆਰਟਿਸਟ ਹਾਂ, ਅਤੇ ਹੁਣ ਦਿਲਜੀਤ ਵਰਗੇ ਬੰਦੇ ਨੂੰ ਜਿਹੜਾ ਉਹਨਾਂ ਨੂੰ ਰੱਖਣਾ ਚਾਹੀਦਾ। ਅਤੇ ਜਿੰਨੀ ਕੁ ਮੈਂ ਇਹਦੀ ਕਲਾਕਾਰੀ ਦੇਖੀ ਹੈ ਜਾਂ ਦੇਖਦੇ ਹਾਂ, ਉਹ ਤਾਂ ਪਤਾ ਲੱਗਦਾ ਹੀ ਹੈ ਵੀ ਕਿਸ ਤਰ੍ਹਾਂ ਦੀ ਆਰਟਿਸਟ ਹੈ ਜਾਂ ਕਿੱਥੇ ਕੁ ਐਗਜ਼ਿਸਟ ਕਰਦੇ ਆ। ਅਤੇ ਆਈ ਥਿੰਕ ਵੀ ਬੰਦੇ ਨੇ ਸੋਚ ਸਮਝ ਕੇ ਆਪਣੇ ਕੰਮ ਕਾਰ ਜਿਹੜੇ ਆ ਵਧਾਉਣੇ ਚਾਹੀਦੇ ਆ। ਕਿਤੇ ਵੀ ਕੋਈ ਗੱਲਬਾਤ ਕਰੋ ਅਤੇ ਸੋਚੋ ਵੀ ਵਾਕਈ ਇਹ ਪੋਸੀਬਿਲਿਟੀ ਹੈਗੀ ਵੀ ਐਡੇ ਵੱਡੇ ਸ਼ੋਅ ਦੇ ਵਿੱਚ ਤੁਹਾਨੂੰ ਕੋਈ ਪਰਫੋਰਮ ਕਰਨ

0: ਵਾਸਤੇ ਮੌਕਾ ਦੇਵੇ ਤੇ ਨਾ ਤੁਸੀਂ ਉਸ ਲੈਵਲ ਦੇ ਆਰਟਿਸਟ ਹੋਵੋ ਲੋਕਾਂ ਨੂੰ ਗੋਰਿਆਂ ਨੂੰ ਇਧਰ ਉਧਰੋਂ ਗੱਲਾਂ ਬਾਤਾਂ ਮਾਰ ਕੇ ਜੋ ਮਰਜ਼ੀ ਤੁਸੀਂ ਕਰਵਾ ਲਓ ਮੈਂ ਕਲਚਰ ਦੀ ਬਹੁਤ ਤਗੜੀ ਸਮਝ ਕੇ ਰੱਖਦੀ ਹਾਂ ਜਾਂ ਸਾਰਾ ਕੁਛ ਕਰਦੀ ਹਾਂ ਸੋ ਇਟਸ ਨੋਟ ਗੋਇੰਗ ਟੂ ਹੈਪਨ ਜਦੋਂ ਤੁਸੀਂ ਵਾਕਈ ਰੀਅਲ ਆਰਟਿਸਟਾਂ ਦੇ ਨਾਲ ਕੰਮ ਕਰਨਾ ਤੇ ਥੋੜ੍ਹਾ ਜਿਹਾ ਸੋਚ ਸਮਝ ਕੇ ਕੰਮ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਵਾਕਈ ਤੁਸੀਂ ਉਸ ਲੈਵਲ ਦੇ ਆਰਟਿਸਟ ਹੈਗੇ ਹੋ ਸੋ ਇਹ ਹੈ ਵੀ ਦਲਜੀਤ ਉਹਨਾਂ ਨੇ ਤੇ ਆਪਣਾ ਹੁਣ ਜਿਹੜਾ ਕੰਮ ਕਾਰ ਕਰਨਾ ਸੀ ਉਹ ਤੇ ਕਰੀ ਜਾਂਦੇ ਨੇ ਪਰ ਇਹ ਹੈ ਵੀ ਜਿਸ ਤਰੀਕੇ ਨਾਲ ਲੋਕ ਉਹਨਾਂ ਨੂੰ ਪਿਆਰ ਕਰ ਰਹੇ ਆ ਤੇ ਹਰ ਬੰਦਾ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਜੁੜਨ ਦੀ ਕੋਸ਼ਿਸ਼ ਕਰਦਾ ਕਿਸੇ ਨੇ ਉਹ ਤੇ ਲਿਖਿਆ ਵੀ ਹੈ ਆਈ ਨੋ ਹੈਵ ਨੋ ਟਾਕ ਇਨ ਲੌਂਗ ਤੇ ਦਲਜੀਤ ਦੇ ਸ਼ੋਅ ਦੇ ਬਾਰੇ ਮਤਲਬ ਕੁਛ ਵੀ ਜਿਹਨੂੰ ਕਹਿੰਦਾ ਨਾ ਕੁਛ ਵੀ ਕਰੋ ਤੇ ਤੁਸੀਂ ਮੈਨੂੰ ਨਾਲ ਜੋੜੋ ਸਹੀ ਆਪਣੇ ਨਾਲ ਤਾਂ ਕਿ ਮੇਰਾ ਨਾਂ ਜਿਹੜਾ ਨਾ ਹੁਣ ਪਰ ਮੈਂ ਨਾਂ ਇਸ ਕਰਕੇ ਨਹੀਂ ਲੈਂਦਾ ਮੈਂ ਜੋੜਨਾ ਨਹੀਂ ਚਾਹੁੰਦਾ ਨਾ ਤੇ ਤੁਸੀਂ ਆਪੇ ਲੱਭ ਲਿਓ ਵੀ ਕਿਹੜਾ ਆਰਟਿਸਟ ਹੈਗਾ ਤੇ ਜਿਹੜਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਬਹੁਤ ਤਗੜਾ ਆਰਟਿਸਟ ਹਾਂ ਤੇ ਮੈਂ ਦਲਜੀਤ ਦੇ ਨਾਲ ਜਿਹੜਾ ਉਹਨੂੰ ਮੈਚ ਕਰਾਉਣਾ ਕਿਉਂਕਿ ਇਸ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਬਹੁਤ ਆਦਤ ਹੁੰਦੀ ਹੈ ਰੈਕੋਗਨੇਸ਼ਨ ਲੈਣ ਦੀ ਆਪਣੇ ਆਪ ਨੂੰ ਵੀ ਮੈਨੂੰ ਤੁਸੀਂ ਰੈਕੋਗਨਾਈਜ਼ ਕਰੋ ਚਾਹੇ ਕਿੱਦਾਂ ਵੀ ਇੱਦਾਂ ਦੀਆਂ ਕੁਛ ਸਾਡੇ ਲੇਡੀਜ਼ ਵੀ ਨੇ ਜਿਹੜੀਆਂ ਜੀ ਕਿਤੇ ਵੀ ਸਟੇਜ ਦੇ ਉੱਤੇ ਹੋਵੇ ਸਹੀ ਕਿਤੇ ਕੋਈ VIP ਲੱਭੇ ਸਹੀ ਜਿਹੜਾ ਤੇ ਉਹਦੇ ਨਾਲ ਹੀ ਜੱਫੀਆਂ ਪਾਈ ਜਾਣੀਆਂ ਜੀ ਹਾਂਜੀ ਜੀ ਮੈਂ ਤੇ ਪਤਾ ਨਹੀਂ ਕਿੰਨੇ ਸਾਲਾਂ ਦੀ ਉਧਰੀ ਸੀਗੀ ਇਸ ਲੀਡਰ ਤੋਂ ਬਿਨਾਂ ਤੇ ਇਸ ਤਰੀਕੇ ਨਾਲ ਸ਼ੋਅ ਕਰਨਾ ਵੀ ਜਿੱਦਾਂ ਪਤਾ ਨਹੀਂ ਕਿੱਡਾ ਕੁ ਪਿਆਰ ਇਹਨਾਂ ਦਾ ਆਪਸ 'ਚ ਜਿਹੜਾ ਹੁਣ ਮਿਟਣ 'ਤੇ ਨਹੀਂ ਆਉਂਦਾ ਪਿਆ ਅਤੇ ਇੱਥੇ ਆ ਕੇ ਨਿਕਲਿਆ ਅਤੇ ਹੁਣ ਫੋਟੋਆਂ ਦੇ ਸਾਹਮਣੇ ਵੀਡੀਓ ਦੇ ਸਾਹਮਣੇ ਸਾਰਾ ਕੁਛ ਸਟੇਜ ਦੇ ਉੱਤੇ ਹੀ ਘੁੰਮਦੇ ਫਿਰਦੇ ਰਹਿਣਾ ਮੈਂ ਥੱਲੇ ਨਹੀਂ ਮੈਂ ਜਾ ਸਕਦੀ ਕਿਉਂਕਿ ਸਟੇਜ ਜਿਹੜੀ ਉਹ ਮੇਰੀ ਜਾਨ ਹੈ ਅਤੇ ਮੈਂ ਜੇ ਮੈਂ ਥੱਲੇ ਚਲੀ ਗਈ ਤਾਂ ਲੋਕ ਮੈਨੂੰ ਨਹੀਂ ਦੇਖਣਗੇ ਤਾਂ ਪਤਾ ਨਹੀਂ ਲੋਕਾਂ ਨੂੰ ਕਿੱਦਾਂ ਦਾ ਮਹਿਸੂਸ ਹੋਏਗਾ ਨਹੀਂ ਤਾਂ ਮੇਰੀ ਜਾਨ ਨਿਕਲ ਜਾਣੀ ਹੈ ਸੋ ਇੱਦਾਂ ਦੇ ਆਰਟਿਸਟ ਜਿਹੜੇ ਨੇ ਉਹ ਵੀ ਇੱਥੇ ਤੁਰੇ ਫਿਰਦੇ ਨੇ ਜੀ ਜਿਹੜੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਸਮਝਦੇ ਨੇ ਜਿਹੜੇ ਆਮ ਲੋਕ ਨੇ ਉਹ ਸਭ ਕੁਛ ਸਮਝਦੇ ਆ ਕਿ ਵੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਇਹ ਚੀਜ਼ਾਂ ਜਿਹੜੀਆਂ ਨੇ ਦੱਸਣ ਵਾਲੀਆਂ ਨਹੀਂ ਹੁੰਦੀਆਂ ਜੇ ਤੁਹਾਨੂੰ ਚੁੱਪ ਕਰਕੇ ਜਿੰਨਾ ਕੁ ਸਿਸਟਮ ਚੱਲੀ ਜਾਂਦਾ ਨਾ ਉਹਨੂੰ ਆਰਾਮ ਨਾਲ ਚਲਾਈ ਜਾਓ ਅਤੇ ਵਧੀਆ ਰਹੋਗੇ ਨਹੀਂ ਤਾਂ ਜਿਹਨੂੰ ਕਹਿੰਦੇ ਜੇ ਪਬਲਿਕ ਹੈ ਸਭ ਜਾਣਦੀ ਹੈ ਉਹਨੂੰ ਸਾਰਾ ਕੁਛ ਪਤਾ ਹੁੰਦਾ ਵੀ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਸੋ ਆਉਣ ਵਾਲੇ ਟਾਈਮ 'ਚ ਤਾਂ ਹੋਰ ਵੀ ਗੱਲਬਾਤ ਕਰਾਂਗੇ ਹਾਲੇ ਕਿਉਂਕਿ ਜਿਹੜੇ ਸਾਡੇ ਲੋਕਲ ਟੈਲੈਂਟ ਹੈ ਉਹਨੂੰ ਆਪਾਂ ਉਹਦੇ ਬਾਰੇ ਜ਼ਿਕਰ ਕਰਨਾ ਜ਼ਰੂਰੀ ਹੈ ਜਿਹੜੇ ਲੋਕ ਚੰਗਾ ਕੰਮ ਕਰਦੇ ਆ ਅਤੇ ਜਿਹੜਾ ਚੰਗੇ ਦੇ ਨਾਂ ਦੇ ਉੱਤੇ ਸਿਰਫ ਕੰਮ ਹੀ ਕਰਦੇ ਆ ਅਤੇ ਆਪਣਾ ਮੌਜਾ ਕਰਦੇ ਹਨ ਲੋਕਾਂ ਨੂੰ ਲੈ ਕੇ ਸੋ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਅਤੇ ਕਈ ਗੱਲਾਂ ਬਾਤਾਂ ਦੇ ਉੱਤੇ ਨਜ਼ਰ ਮਾਰਨੀ ਅੱਜ ਦੇ ਪ੍ਰੋਗਰਾਮ 'ਚ ਵੀ ਇੱਦਾਂ ਹੀ ਤਰੀਕੇ ਨਾਲ ਗੱਲਬਾਤ ਕਰਾਂਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਲੈ ਕੇ ਆਵਾਂਗੇ ਪਰ ਤੁਹਾਨੂੰ ਪਤਾ ਵੀ ਆਪਾਂ ਪੰਜਾਬ ਕਿੰਗਸ ਦੀ ਗੱਲ ਪਿਛਲੇ ਬੜੀ ਸ਼ਿੱਦਤ ਨਾਲ ਕਰ ਰਹੇ ਸੀ ਇਸ ਵਾਰੀ ਮੈਂ ਪਹਿਲੀ ਵਾਰੀ ਜ਼ਿਆਦਾ ਇਹਦੇ ਬਾਰੇ ਸੋਚ ਰਿਹਾ ਸੀ ਜ਼ਿਆਦਾ ਗੱਲਬਾਤ ਕਰ ਰਿਹਾ ਸੀ ਅਤੇ ਪਰ ਜਿਸ ਤਰੀਕੇ ਨਾਲ ਪੰਜਾਬ ਨੇ ਸਾਰਾ ਫੱਟੇ ਚੱਕੇ ਅਤੇ ਲੱਗਦਾ ਪਿਆ ਸੀ ਪੰਜਾਬ ਟੋਪ 'ਤੇ ਰਹੇਗਾ ਬਟ ਜਿਵੇਂ ਜਿਵੇਂ ਅੱਧ ਤੋਂ ਵੱਧ ਤੱਕ ਵੀ ਪਹੁੰਚ ਗਿਆ ਸੀ ਕਾਫੀ ਮੈਨੂੰ ਲੱਗਦਾ 60-70% ਤੱਕ ਮੈਚ ਹੋ ਚੁੱਕੇ ਸੀਗੇ ਤਦ ਵੀ ਪੰਜਾਬ ਜਿਹੜਾ ਟੋਪ 'ਤੇ ਸੀਗਾ ਅਤੇ ਹੁਣ ਵੀ ਪਹਿਲਾਂ ਟੋਪ 4 'ਤੇ ਸੀਗਾ ਬਟ ਅੱਜ ਦੇ ਮੈਚ ਦੇ ਨਾਲ ਥੋੜ੍ਹੇ ਹਾਲਾਤ ਬਦਲ ਗਏ ਆ ਸੋ ਦੇਖਦੇ ਹਾਂ ਇਹ ਰਿਪੋਰਟ ਦੇ ਬਾਰੇ ਥੋੜੀ ਜਾਣਕਾਰੀ ਲੈਣੀ ਹੈ ਤੇ ਫਿਰ ਵਾਪਸ ਮਿਲਦੇ ਆ ਤੇ ਹੋਰ ਗੱਲਾਂ ਬਾਤਾਂ ਤੁਹਾਡੇ
1: ਨਾਲ 6 ਮੈਚ ਹਾਰਨ ਤੋਂ ਬਾਅਦ ਭਾਵੇਂ ਪੰਜਾਬ ਕਿੰਗਸ ਦੀਆਂ ਪਲੇਆਫ ਦੇ ਵਿੱਚ ਪਹੁੰਚਣ ਦੀਆਂ ਉਮੀਦਾਂ ਘੱਟ ਹੋ ਗਈਆਂ ਹੋਣ ਪਰ ਅਜੇ ਵੀ ਅਜਿਹੇ ਹਾਲਾਤ ਬਣ ਸਕਦੇ ਨੇ ਕਿ ਪੰਜਾਬ ਕਿੰਗਸ ਪਲੇਆਫ ਦੇ ਵਿੱਚ ਪਹੁੰਚ ਸਕਦੀ ਹੈ ਐਤਵਾਰ ਨੂੰ ਧਰਮਸ਼ਾਲਾ ਦੇ ਵਿੱਚ ਪੰਜਾਬ ਕਿੰਗਸ ਨੂੰ ਹਰਾਉਣ ਤੋਂ ਬਾਅਦ ਰਾਇਲ ਚੈਲੰਜਰ ਬੰਗਲੁਰੂ IPL 2026 ਦੇ ਵਿੱਚ ਪਲੇਆਫ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਇਸ ਦੇ ਇਲਾਵਾ ਸਨਰਾਈਜ਼ਰਸ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਨੇ ਵੀ ਪਲੇਆਫ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਜਦਕਿ ਮੁੰਬਈ ਇੰਡੀਅਨਸ ਅਤੇ ਲਖਨਊ ਸੁਪਰ ਜਾਇੰਟਸ ਪਲੇਆਫ ਦੀ ਰੇਸ ਦੇ ਵਿੱਚੋਂ ਬਾਹਰ ਹੋ ਗਏ ਨੇ ਪਰ ਲੀਗ ਪੜਾਅ ਦੇ 7 ਮੈਚ ਅਜੇ ਵੀ ਬਾਕੀ ਹਨ 5 ਟੀਮਾਂ ਆਖਰੀ ਪਲੇਆਫ ਸਥਾਨ ਦੇ ਲਈ ਦੌੜ ਰਹੀਆਂ ਹਨ ਆਓ ਜਾਣਦੇ ਹਾਂ ਕਿ ਪੰਜਾਬ ਕਿੰਗਸ ਸਮੇਤ ਕਿਹੜੀ ਟੀਮ ਦੇ ਪਲੇਆਫ ਦੇ ਵਿੱਚ ਪਹੁੰਚਣ ਦੇ ਕਿੰਨੇ ਮੌਕੇ ਹਨ ਮੈਂ ਹਾਂ ਚਰਨਜੀਤ ਕੌਰ ਪੰਜਾਬ ਕਿੰਗਸ ਦਾ ਆਖਰੀ ਲੀਗ ਮੈਚ ਲਖਨਊ ਸੁਪਰ ਜਾਇੰਟਸ ਦੇ ਨਾਲ ਹੈ ਲਖਨਊ ਦੇ ਖਿਲਾਫ 1 ਮੈਚ ਬਾਕੀ ਹੋਣ ਕਰਕੇ ਪੰਜਾਬ ਕਿੰਗਸ ਸਿਰਫ 15 ਅੰਕਾਂ ਤੱਕ ਹੀ ਪਹੁੰਚ ਸਕਦੀ ਹੈ ਪੰਜਾਬ ਕਿੰਗਸ ਨੂੰ ਅੱਗੇ ਤੱਕ ਜਾਣ ਦੇ ਲਈ ਹੁਣ ਹੋਰ ਨਤੀਜਿਆਂ ਤੇ ਵੀ ਨਿਰਭਰ ਕਰਨਾ ਹੋਵੇਗਾ ਕਿਉਂਕਿ ਰਾਜਸਥਾਨ ਰਾਇਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਅਜੇ ਵੀ 15 ਜਾਂ ਇਸ ਤੋਂ ਵੱਧ ਅੰਕਾਂ ਤੱਕ ਪਹੁੰਚਣ ਦੇ ਸਮਰੱਥ ਹਨ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਕਿੰਗਸ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਨੂੰ ਆਪਣਾ ਆਖਰੀ ਮੈਚ ਲਖਨਊ

0: ਨੌ ਦੇ ਖਿਲਾਫ ਹਰ ਹਾਲ ਵਿੱਚ ਜਿੱਤਣਾ ਪਵੇਗਾ। ਇਸ ਦੇ ਨਾਲ ਹੀ ਨੈਟ ਰਨ ਰੇਟ ਵੀ ਮਜ਼ਬੂਤ ਰੱਖਣਾ ਪਵੇਗਾ। ਜੇਕਰ ਰਾਜਸਥਾਨ ਰਾਇਲਸ ਇੱਕ ਗੇਮ ਹਾਰ ਜਾਂਦਾ ਹੈ ਤੇ ਕੋਲਕਾਤਾ ਘੱਟੋ ਘੱਟ ਇੱਕ ਗੇਮ ਹਾਰਦਾ ਹੈ ਜਾਂ 15 ਪੁਆਇੰਟਸ ਉੱਤੇ ਟਾਈ ਹੋਣ ਦੀ ਸੂਰਤ ਦੇ ਵਿੱਚ ਪੰਜਾਬ ਕਿੰਗਸ KKR ਨੂੰ ਨੈਟ ਰਨ ਰੇਟ ਤੇ ਪਛਾੜ ਦਿੰਦਾ ਹੈ ਤਾਂ ਉਹਨਾਂ ਦੇ ਚਾਂਸ ਬਣਦੇ ਨੇ। ਤਿੰਨ ਟੀਮਾਂ ਤਾਂ ਪਹਿਲਾਂ ਹੀ ਪਲੇ ਆਫ ਦੇ ਵਿੱਚ ਨੇ, ਰਾਇਲ ਚੈਲੇਂਜਰ ਬੰਗਲੁਰੂ, ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ। ਇਹ ਪਲੇ ਆਫ ਦੇ ਵਿੱਚ ਪੱਕੇ ਹੋ ਚੁੱਕੇ ਨੇ। ਜ਼ਿਆਦਾ ਤੋਂ ਜ਼ਿਆਦਾ ਪੁਆਇੰਟ ਟੇਬਲਸ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਬਦਲ ਸਕਦੀ ਹੈ। ਰਾਜਸਥਾਨ ਰਾਇਲਸ ਦੇ ਦੋ ਮੈਚ ਲਖਨਊ ਤੇ ਮੁੰਬਈ ਇੰਡੀਅਨਸ ਦੇ ਨਾਲ ਹਨ। ਰਾਜਸਥਾਨ ਨੇ ਆਪਣੇ ਪਿਛਲੇ 8 ਮੈਚਾਂ ਦੇ ਵਿੱਚੋਂ 6 ਮੈਚ ਹਾਰੇ ਨੇ, ਪਰ ਉਹਨਾਂ ਦੀ ਪਲੇ ਆਫ ਕਿਸਮਤ ਉਹਨਾਂ ਦੇ ਆਪਣੇ ਹੱਥਾਂ ਦੇ ਵਿੱਚ ਹੈ। ਉਹਨਾਂ ਦੇ ਬਾਹਰ ਹੋ ਗਈਆਂ ਟੀਮਾਂ ਲਖਨਊ ਅਤੇ ਮੁੰਬਈ ਦੇ ਵਿਰੁੱਧ 2 ਮੈਚ ਅਜੇ ਬਾਕੀ ਨੇ। ਜੇਕਰ ਉਹ ਦੋਵੇਂ ਜਿੱਤ ਜਾਂਦੇ ਹਨ ਤੇ 16 ਅੰਕ ਪ੍ਰਾਪਤ ਕਰ ਲੈਂਦੇ ਨੇ ਤਾਂ ਇਹ ਕੁਆਲੀਫਾਈ ਕਰਨ ਲਈ ਕਾਫੀ ਹੋਵੇਗਾ। ਰਾਜਸਥਾਨ ਰਾਇਲਸ 14 ਅੰਕਾਂ ਨਾਲ ਵੀ ਅੱਗੇ ਵੱਧ ਸਕਦਾ ਹੈ ਜੇਕਰ ਕੋਈ ਹੋਰ ਨਤੀਜੇ ਉਹਨਾਂ ਦੇ ਹੱਕ ਵਿੱਚ ਆਉਂਦੇ ਨੇ। ਚੇਨਈ ਦਾ ਆਖਰੀ ਮੈਚ ਗੁਜਰਾਤ ਟਾਈਟਨਸ ਦੇ ਖਿਲਾਫ ਹੈ। ਹੈਦਰਾਬਾਦ ਤੋਂ ਮਿਲੀ ਹਾਰ ਦੇ ਨਾਲ ਚੇਨਈ ਸਿਰਫ 12 ਅੰਕਾਂ ਨਾਲ 6ਵੇਂ ਸਥਾਨ ਤੇ ਰਹਿ ਗਿਆ। ਉਹ ਅਜੇ ਵੀ 14 ਅੰਕਾਂ ਨਾਲ ਚੌਥੀ ਪਲੇ ਆਫ ਟੀਮ ਹੋ ਸਕਦੀ ਹੈ। ਇਸ ਦੇ ਲਈ ਚੇਨਈ ਨੂੰ ਗੁਜਰਾਤ ਨੂੰ ਹਰਾਉਣਾ ਪਵੇਗਾ ਤੇ ਉਮੀਦ ਰੱਖਣੀ ਪੈਣੀ ਹੈ ਕਿ ਰਾਜਸਥਾਨ, ਪੰਜਾਬ ਅਤੇ ਕੋਲਕਾਤਾ ਸਾਰੇ ਹਾਰ ਜਾਣਗੇ ਤਾਂ ਜੋ ਕੋਈ ਵੀ 14 ਜਾਂ ਫਿਰ ਇਸ ਤੋਂ ਵੱਧ ਅੰਕਾਂ ਤੱਕ ਨਾ ਪਹੁੰਚ ਸਕੇ। ਫਿਰ ਨੈਟ ਰਨ ਰੇਟ ਫੈਸਲਾ ਕਰੇਗਾ ਕਿ ਉਹਨਾਂ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਆਖਰੀ ਸਥਾਨ ਕੌਣ ਲੈਂਦਾ ਹੈ ਤੇ ਵਰਤਮਾਨ ਦੇ ਵਿੱਚ ਚੇਨਈ ਕੋਲ ਦਿੱਲੀ ਕੈਪੀਟਲਸ ਦੇ ਨਾਲੋਂ ਬਿਹਤਰ ਰਨ ਰੇਟ ਹੈ। ਹੁਣ ਗੱਲ ਦਿੱਲੀ ਕੈਪੀਟਲਸ ਦੀ। ਦਿੱਲੀ ਦਾ ਆਖਰੀ ਮੈਚ ਕੋਲਕਾਤਾ ਨਾਲ ਹੈ। ਦਿੱਲੀ ਦੇ ਮਾੜੇ ਨੈਟ ਰਨ ਰੇਟ ਦਾ ਮਤਲਬ ਹੈ ਕਿ ਉਹਨਾਂ ਦਾ ਇੱਕੋ ਇੱਕ ਰਾਹ 14 ਅੰਕਾਂ ਤੱਕ ਪਹੁੰਚਣਾ ਹੈ। ਜੇਕਰ ਦਿੱਲੀ ਕੋਲਕਾਤਾ ਨੂੰ ਹਰਾ ਦਿੰਦੀ ਹੈ ਤਾਂ 14 ਅੰਕਾਂ ਤੇ ਪਹੁੰਚ ਜਾਏਗੀ। ਉਧਰ ਪੰਜਾਬ, ਚੇਨਈ ਅਤੇ ਰਾਜਸਥਾਨ ਦੇ ਮੈਚ ਹਾਰਨ ਦੀ ਸੂਰਤ ਦੇ ਵਿੱਚ ਦਿੱਲੀ ਲਈ ਪਲੇ ਆਫ ਦੇ ਵਿੱਚ ਪਹੁੰਚਣਾ ਆਸਾਨ ਹੋ ਜਾਵੇਗਾ। ਕੋਲਕਾਤਾ ਦੇ 2 ਮੈਚ ਮੁੰਬਈ ਅਤੇ ਦਿੱਲੀ ਕੈਪੀਟਲਸ ਦੇ ਖਿਲਾਫ ਬਚੇ ਹਨ। ਕੋਲਕਾਤਾ ਆਪਣੇ 2ਵੇਂ ਮੈਚ ਜਿੱਤ ਕੇ 15 ਅੰਕਾਂ ਨਾਲ ਅੱਗੇ ਵੱਧ ਸਕਦਾ ਹੈ। ਜੇਕਰ ਰਾਜਸਥਾਨ ਆਪਣੇ 2 ਮੈਚਾਂ ਦੇ ਵਿੱਚੋਂ 1 ਹਾਰ ਜਾਂਦਾ ਹੈ ਅਤੇ ਜੇਕਰ ਪੰਜਾਬ ਲਖਨਊ ਨੂੰ ਹਰਾਉਂਦਾ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਫੈਸਲਾ ਨੈਟ ਰਨ ਰੇਟ ਕਰੇਗਾ। ਤੇ ਜੇਕਰ ਕੋਲਕਾਤਾ ਦੀ ਟੀਮ ਦਿੱਲੀ ਦੀ ਟੀਮ ਨੂੰ ਹਰਾ ਦਿੰਦੀ ਹੈ ਤਾਂ ਉਹ 13 ਅੰਕਾਂ ਨਾਲ ਅੱਗੇ ਵੱਧ ਸਕਦਾ ਹੈ। ਜੇਕਰ ਗੁਜਰਾਤ ਨੇ ਚੇਨਈ ਨੂੰ ਹਰਾਇਆ, ਲਖਨਊ ਅਤੇ ਮੁੰਬਈ ਨੇ ਰਾਜਸਥਾਨ ਨੂੰ ਹਰਾਇਆ, ਪੰਜਾਬ ਲਖਨਊ ਤੋਂ ਹਾਰ ਗਿਆ ਤੇ ਨੈਟ ਰਨ ਰੇਟ ਤੇ ਕੋਲਕਾਤਾ ਤੋਂ ਪਿੱਛੇ ਰਿਹਾ।
1: ਸੋ ਇਹ ਸੀਗੀ ਜੀ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ ਤੇ ਪੰਜਾਬ ਦੀ ਚਾਂਸਿਸ ਕਿੰਨੇ ਨੇ ਕਿ ਪੰਜਾਬ ਦੀ ਟੀਮ ਜਿਹੜੀ ਉਹ ਆ ਸਕਦੀ। ਅੱਜ ਦਾ ਮੈਚ ਵੈਸੇ ਜਿਹੜਾ ਸੀਗਾ ਥੋੜ੍ਹਾ ਜਿਹਾ ਮੈਂ ਦੇਖਿਆ, ਬਹੁਤਾ ਨਹੀਂ ਦੇਖ ਸਕਿਆ, ਉਹ ਵੀ ਹਾਈਲਾਈਟਸ ਦੇ ਵਿੱਚ। ਜਿਸ ਤਰੀਕੇ ਨਾਲ ਰਾਜਸਥਾਨ ਰਾਇਲ ਜਿਹੜੀ ਹੈ ਉਹ ਦਿੱਲੀ ਨੂੰ ਹਰਾ ਕੇ ਅਤੇ ਅੱਜ ਉੱਪਰ ਪਹੁੰਚ ਗਈ ਹੈ। ਸੋ ਵਿਚ ਇਜ਼ ਅਗੇਨ ਜਿਹਨੂੰ ਕਹਿੰਦੇ ਨੇ ਪੰਜਾਬ ਵਾਸਤੇ ਮੁਸ਼ਕਿਲ ਸਾਹਮਣੇ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਪੰਜਾਬ ਬਾਰੇ ਸੋਚ ਰਹੇ ਸੀ। ਫਿਰ ਮੈਂ ਇਹ ਸੋਚਦਾ ਹੁੰਦਾ ਵੀ ਜਦੋਂ ਲਗਾਤਾਰ ਇੰਨੇ ਮੈਚ ਹਾਰ ਗਿਆ ਪੰਜਾਬ, ਹੈ ਨਾ, 6 ਮੈਚ ਲਗਾਤਾਰ ਹਾਰ ਗਿਆ, 6 ਪਹਿਲੇ 7 ਮਤਲਬ ਜਿੱਤ ਅਤੇ 1 ਟਾਈ ਅਤੇ 7ਵਾਂ ਮੈਚ ਜਿਹੜਾ ਉਹ ਹਾਰ ਗਿਆ ਅਤੇ ਹੁਣ ਅੱਜ ਦਾ ਮੈਚ ਜਿਹੜਾ ਸੀਗਾ ਜਿਹਦੇ 'ਚ ਰਾਜਸਥਾਨ ਰਾਇਲ ਨੇ ਬਹੁਤ ਵਧੀਆ ਜਿੱਤ ਹਾਸਿਲ ਕੀਤੀ, ਕਾਫੀ ਵਧੀਆ ਸਕੋਰ ਸੀਗਾ, 220 ਦਾ ਆਈ ਬਲੀਵ ਇੰਨਾ ਕੁ ਸਕੋਰ ਜਿਹੜਾ ਮਾਰਿਆ ਸੀਗਾ ਦਿੱਲੀ ਵਾਲਿਆਂ ਨੇ ਅਤੇ ਉਹਨੂੰ ਰਾਜਸਥਾਨ ਰਾਇਲ ਨੇ, ਜਿਹੜਾ ਦਿੱਲੀ ਸੀ ਜਾਂ ਲਖਨਊ ਸੀ ਜਿਹੜੀ ਵੀ ਟੀਮ ਸੀਗੀ ਮੈਨੂੰ ਐਗਜੈਕਟਲੀ ਥੋੜ੍ਹਾ ਜਿਹਾ ਆਈਡੀਆ ਨਹੀਂ, ਬਟ ਅੱਜ ਦਾ ਮੈਚ ਜਿਹੜਾ ਸੀਗਾ ਉਹਦੇ 'ਚ ਇਹਨਾਂ ਨੇ ਕਾਫੀ ਵਧੀਆ ਪਰਫੋਰਮ ਕੀਤਾ ਅਤੇ ਅਲਟੀਮੇਟਲੀ ਪੰਜਾਬ ਜਿਹੜਾ ਹੁਣ ਡੁੱਟ ਕੇ ਥੱਲੇ ਆ ਗਿਆ ਅਤੇ ਸਾਡਾ ਜਿਹੜਾ ਹੁਣ 5ਵੇਂ ਨੰਬਰ 'ਤੇ ਪਹੁੰਚ ਗਿਆ। ਪੰਜਾਬੀ ਜਿਹੜੇ ਇੱਦਾਂ ਚੰਗੇ ਨਹੀਂ ਲੱਗਦੇ, ਹੁਣ ਉੱਪਰ ਜਾਣਾ ਚਾਹੀਦਾ ਸੀਗਾ, ਬਟ ਹੁਣ ਕੀ ਕਹਿ ਸਕਦੇ ਹਾਂ ਜਦੋਂ ਤੁਸੀਂ ਪਰਫੋਰਮ ਹੀ ਨਹੀਂ ਕਰ ਪਾ ਰਹੇ ਅਤੇ ਅਲਟੀਮੇਟਲੀ ਥੱਲੇ ਹੀ ਜਾਣਾ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਸਨਰਾਈਜ਼ ਅਤੇ ਰੋਇਲ ਚੈਲੈਂਜਰ ਬੈਂਗਲੁਰੂ ਦਾ ਜਿਹੜਾ ਮੈਚ ਹੋਣਾ ਉਹ ਵੀ ਆਉਣ ਵਾਲਾ ਜੀ, ਅਤੇ ਇਸ ਤੋਂ ਇਲਾਵਾ ਜਿਹੜੇ ਹੋਰ ਮੈਚਿਸ ਨੇ ਉਹਨਾਂ ਦੇ ਵਿੱਚ 65-66 ਇਹ ਮੈਚ ਜਿਹੜੇ ਨੇ ਉਹ ਦੇਖੇ ਜਾਣਗੇ, ਜਿਹਦੇ 'ਚ ਕੋਲਕਾਤਾ ਨਾਈਟ ਰਾਈਡਰ ਵਰਸਿਸ ਮੁੰਬਈ ਇੰਡੀਅਨ ਜਿਹੜੇ ਕਿ ਆਲਰੇਡੀ ਦੋਨੋਂ ਟੀਮਾਂ ਲੁਟਕੀਆਂ ਪਈਆਂ, ਅਤੇ ਉਹਦੇ ਨਾਲ ਨਾਲ ਗੁਜਰਾਤ ਟਾਈਟਨ ਚੇਨਈ ਸੁਪਰ ਕਿੰਗਸ ਦੇ ਨਾਲ ਲੜਨ ਜਾ ਰਹੀ ਹੈ ਅਤੇ 21 ਤਰੀਕ ਨੂੰ 66ਵਾਂ ਮੈਚ ਹੋਏਗਾ। 66-67 ਮੈਚ ਜਿਹੜਾ ਉਹ ਫਰਾਈਡੇ ਵਾਲੇ ਦਿਨ ਹੋਏਗਾ। ਸਨਰਾਈਜ਼ ਹੈਦਰਾਬਾਦ ਅਤੇ ਰਾਇਲ ਚੈਲੈਂਜਰ ਬੈਂਗਲੁਰੂ ਦਾ ਜਿਹੜਾ ਮੈਚ ਹੋਣ ਜਾ ਰਿਹਾ, ਤੇ ਰਾਇਲ ਚੈਲੰਜਰ ਬੈਂਗਲੁਰੂ ਜਿਹੜੀ ਨੰਬਰ 1 ਤੇ ਚਲਦੀ ਆ ਰਹੀ ਹੈ, ਕੋਹਲੀ ਦੀ ਟੀਮ ਪਿਛਲੀ ਵਾਰੀ ਇਹ ਚੈਂਪੀਅਨ

0: ਸੀਗੇ ਤੇ ਹੁਣ ਲਖਨਊ ਦੇ ਨਾਲ ਜਿਹੜਾ ਪੰਜਾਬ ਕਿੰਗਸ ਦਾ ਮੈਚ ਸ਼ਨੀਵਾਰ ਵਾਲੇ ਦਿਨ ਹੋਏਗਾ 23 ਮਈ ਨੂੰ ਇਹ ਦੇਖਿਆ ਜਾਏਗਾ ਤੇ ਇਸ ਤੋਂ ਇਲਾਵਾ ਹੋਰ ਵੀ ਕੁਛ ਇੱਕ ਮੈਚ ਜਿਹੜੇ ਨੇ ਕੁਆਲੀਫਾਇਰ ਦਾ ਜਿਹੜਾ ਪਹਿਲਾ ਮੈਚ ਹੋਏਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਖੇਲਿਆ ਜਾਣਾ ਤੇ ਇਹ ਡਿਸਾਈਡ ਕਰੇਗਾ ਪਹਿਲੀਆਂ ਦੋ ਟੀਮਾਂ ਫਿਰ ਦੂਸਰੀਆਂ ਦੋ ਟੀਮਾਂ ਜਿਹੜੀਆਂ ਨੇ ਉਹ 26 ਤੇ 27 ਤਰੀਕ ਨੂੰ ਇਹ ਹੋਏਗਾ ਫਿਰ ਉਸ ਤੋਂ ਬਾਅਦ 29 ਤੇ 30 ਤਰੀਕ ਨੂੰ ਜਿਹੜਾ 31 ਤਰੀਕ ਨੂੰ ਫਾਈਨਲ ਹੋਣਾ ਸੋ ਇਹ ਆਈ ਪੀ ਐਲ ਦਾ ਜਿਹੜਾ ਜੀ ਮੈਚਿਸ ਕਾਫੀ ਲੰਬੀ ਵੈਸੇ ਮੈਚਿਸ ਦਾ ਜਿਹੜਾ ਜੀ ਇਹ ਸਿਸਟਮ ਚੱਲਿਆ ਤੇ ਆਈ ਪੀ ਐਲ ਦੇ ਬਾਰੇ ਪਰ ਇੱਕ ਟਾਈਮ ਦੇ ਉੱਤੇ ਪੰਜਾਬ ਜਿਹੜਾ ਜਿਸ ਤਰੀਕੇ ਨਾਲ ਲੀਡ ਲੈ ਕੇ ਅੱਗੇ ਜਾ ਰਿਹਾ ਸੀ ਇਕਦਮ ਹੀ ਇਕਦਮ ਤੇ ਨਹੀਂ ਹੋਇਆ ਵੈਸੇ ਕਾਫੀ ਝਟਕੇ ਲੱਗੇ ਨੇ ਇੱਕ ਨਹੀਂ ਲੱਗਿਆ ਕਿਉਂਕਿ ਜੇ ਮੈਂ ਨੰਬਰ ਤੇ ਦੇਖਾ ਤੇ 5 ਦੇ ਇੱਥੇ ਹੀ ਐਲ ਨਜ਼ਰ ਆ ਰਹੇ ਆ ਤੇ ਪਰ 6 ਐਲ ਇਹਨਾਂ ਨੂੰ ਮਿਲੇ ਆ ਪਿਛਲੇ 6 ਮੈਚਾਂ ਚ ਤੇ ਉਸ ਤੋਂ ਪਹਿਲਾਂ ਸਾਰੀਆਂ ਹੀ ਵਿਕਟਰੀ ਸੀਗੀਆਂ 17-13 ਦੇ ਵਿੱਚ ਇਹਨੇ ਜਿੱਤੇ ਸੀਗੇ ਰਾਜਸਥਾਨ ਰਾਇਲ ਜਿਹੜਾ ਉਹ ਵੀ 7 ਮੈਚ ਜਿੱਤਿਆ 6 ਹਾਰਿਆ ਪਰ ਹੁਣ 4th ਨੰਬਰ ਤੇ ਪਹੁੰਚ ਗਿਆ ਕਿਉਂਕਿ ਉਹਨਾਂ ਨੇ ਲਗਾਤਾਰ 3 ਹਾਰੇ ਜ਼ਰੂਰ ਨੇ 5 ਦੇ ਵਿੱਚੋਂ ਪਰ 2 ਜਿੱਤੇ ਵੀ ਅੱਜ ਦਾ ਮੈਚ ਜਿੱਤਣ ਦੇ ਨਾਲ ਉਹ ਉੱਪਰ ਆ ਗਿਆ ਜਿਹੜਾ ਸਨਰਾਈਜ਼ ਹੈਦਰਾਬਾਦ ਵਾਲੀ ਟੀਮ ਸੀਗੀ ਇਹ 16 ਪੁਆਇੰਟ ਦੇ ਨਾਲ 3 ਨੰਬਰ ਤੇ ਆ ਤੇ 2 ਨੰਬਰ ਦੇ ਉੱਤੇ ਜਿਹੜੀ ਟੀਮ ਹੈ ਉਹ ਗੁਜਰਾਤ ਟਾਈਟਨਸ ਜਿਹੜੀ ਕਿ 16 ਪੁਆਇੰਟ ਦੇ ਨਾਲ 2 ਨੰਬਰ ਤੇ ਇਹ ਲਗਾਤਾਰ ਪਿਛਲੇ 5 ਦੇ ਵਿੱਚੋਂ 4 ਮੈਚ ਜਿੱਤੇ ਆ ਤੇ ਲਾਸਟ ਮੈਚ ਹਾਰ ਗਏ ਸੀਗੇ ਆਰ ਸੀ ਬੀ ਵਾਲੇ ਜਿਹੜੇ ਨੇ ਇਹ ਪਿਛਲੇ 2 ਮੈਚ ਹਾਰਨ ਤੋਂ ਬਾਅਦ ਲਗਾਤਾਰ 3 ਮੈਚ ਜਿੱਤ ਕੇ ਤੇ 18 ਪੁਆਇੰਟਾਂ ਦੇ ਨਾਲ ਉੱਪਰ ਘੁੰਮਦੇ ਪਏ ਆ ਕਿਸੇ ਟਾਈਮ ਦੇ ਥੱਲੇ ਸੀਗੇ ਤੇ ਪੰਜਾਬ ਜਿਹੜਾ ਬੱਲੇ ਬੱਲੇ ਹੋ ਰਹੀ ਸੀ ਹੁਣ ਪੰਜਾਬ ਦਾ ਜਿਹੜਾ ਹਾਲਾਤ ਕਾਫੀ ਖਰਾਬ ਨੇ ਸੋ ਲੈਟ ਸੀ ਜੇ ਪਹੁੰਚ ਸਕਣਗੇ ਕਿ ਨਹੀਂ ਪਹੁੰਚ ਸਕਣਗੇ ਤੇ ਇਸੇ ਤਰੀਕੇ ਨਾਲ ਪ੍ਰੋਗਰਾਮ ਦੀ ਗੱਲਬਾਤ ਜਿਹੜੀ ਅੱਗੇ ਵਧਾਉਂਦੇ ਰਵਾਂਗੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣੇ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ
3: ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

ਜੀ ਸੋ ਵਿਸਾਖੀ ਮੇਲਾ ਤੇ ਲੰਘ ਗਿਆ ਜੀ ਤੇ ਉਹਦੇ ਚ ਕੁਛ ਚੰਗੀਆਂ ਤੇ ਤੁਹਾਨੂੰ ਪਤਾ ਵੀ ਲੰਬੇ ਸਮੇਂ ਤੋਂ ਆਪਾਂ ਇਹਦੀ ਵੇਟ ਕਰ ਰਹੇ ਸੀਗੇ ਵੀ ਇਹ ਮੇਲਾ ਆਏਗਾ ਤੇ ਆਪਾਂ ਇੰਜੋਏ ਕਰਾਂਗੇ ਕਾਫੀ ਮੇਲੇ ਚ ਰੰਗ ਬੰਨਿਆ ਗਿਆ ਤੇ ਜਿਹੜੇ ਜਿਹੜੇ ਦੋਸਤਾਂ ਨੇ ਇਹਦੇ ਚ ਪਾਰਟੀਸਪੇਟ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਪਿਆਰ ਸਹਿਯੋਗ ਦੇ ਨਾਲ ਹੀ ਇਹ ਜਿਹੜੇ ਮੇਲੇ ਆ ਕਾਮਯਾਬ ਹੁੰਦੇ ਆ ਸੋ ਉਸ ਤੋਂ ਇਲਾਵਾ ਜਿੱਥੇ ਪਰਫੋਰਮਰਸ ਤੇ ਹੋਰ ਸਾਰੇ ਦੋਸਤਾਂ ਨੇ ਪਾਰਟੀਸਪੇਟ ਕੀਤਾ ਕਿਉਂਕਿ ਵਿਸਾਖੀ ਦਾ ਮੇਲਾ ਲੰਬੇ ਸਮੇਂ ਤੋਂ ਆਪਾਂ ਪਰਫੋਰਮ ਕਰਦੇ ਆ ਰਹੇ ਹਾਂ 15 ਸਾਲ ਹੋ ਗਏ ਨੇ ਆਲਮੋਸਟ 13ਵਾਂ ਵਿਸਾਖੀ ਮੇਲਾ ਸੀਗਾ ਜਿਹੜਾ ਕਿ ਇਸ ਵਾਰੀ ਰਜੇਸ਼ ਸਿੰਘ ਰਾਲ ਮਨੂ ਭਗਤ ਤੇ ਨਾਲ ਸਿੰਬੋ ਕੈਨੇਡਾ ਵੱਲੋਂ ਪੇਸ਼ ਕੀਤਾ ਗਿਆ ਸੀ ਫਰੀ ਐਂਟਰੀ ਇਵੈਂਟ ਫੂਡ ਮਲਟੀਕਲਚਰ ਸਾਰਾ ਕੁਝ ਇਹ 'ਚ ਦੇਖਣ ਨੂੰ ਮਿਲਿਆ ਅਗੇਨ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਕੁਛ ਇੱਕ ਐਸੀਆਂ ਕੀ ਕਹਿੰਦੇ ਆ ਹੁੰਦੀਆਂ ਵੀ ਜਿਹੜੇ ਉੱਤੇ ਥੱਲੇ ਸਿਸਟਮ ਦੇ ਵਿੱਚ ਹੀ ਲਟਕੇ ਰਹੇ ਉਹ ਲੋਕ ਅਤੇ ਬਟ ਇਹ ਆ ਵੀ ਕੁਦਰਤ ਆਪਣੇ ਆਪ ਹੀ ਉਹ ਟੇਕ ਕੇਅਰ ਕਰ ਲੈਂਦੀ ਇਹੋ ਜਿਹੀ ਚੀਜ਼ਾਂ ਦੀ ਬਟ ਇਹ ਆ ਵੀ ਉਹਦੇ ਨਾਲ ਨਾਲ ਜਿਹੜੇ ਇਸ ਪ੍ਰੋਗਰਾਮ ਦੇ ਜਿਹੜੇ ਸਾਡੇ ਮੇਨ ਸਪੋਂਸਰ ਸੀਗੇ ਟਰਾਈਕੋ ਹੋਮਸ ਅਤੇ ਵਾਈ ਵਾਈ ਸੀ ਹੋਮ ਕੇਅਰ ਸਰਵਿਸਿਜ਼ ਵਾਲੇ ਜਿਹੜੇ ਕਿ ਟਰਾਈਕੋ ਹੋਮ ਨੇ ਬਹੁਤ ਵਧੀਆ ਵਿਸਾਖੀ ਸੈਲੀਬ੍ਰੇਸ਼ਨ ਦੇ ਮੌਕੇ ਦੇ ਉੱਤੇ ਤੁਹਾਨੂੰ $20,000 ਜਿਹੜਾ ਉਹ ਫਰੰਟ ਗਰਾਜ ਡੋਰ ਦੇ ਉੱਤੇ ਦੇ ਰਹੇ ਆ ਅਤੇ ਨਾਲ ਦੀ ਨਾਲ ਹੀ 600,000 ਤੋਂ ਤੁਸੀਂ ਜਿਹੜਾ ਮਿਡ 600,000 ਤੋਂ ਜਿਹੜਾ ਇਹ ਘਰ ਲੈ ਸਕਦੇ ਹੋ ਉਹਨਾਂ ਕੋਲੋਂ ਇਸ ਤੋਂ ਇਲਾਵਾ $10,000 ਜਿਹੜਾ ਉਹ ਲੇਨਡ ਘਰ ਜਿਹੜੇ ਨੇ ਉਹਨਾਂ ਦੇ ਉੱਤੇ ਦੇ ਰਹੇ ਨੇ 500,000 ਤੱਕ ਜਿਹੜਾ ਇਹਦੀ ਹੋਏਗਾ ਨਾਲ ਦੀ ਨਾਲ ਜਿਹਦੇ 'ਚ ਲੋੜ ਅਤੇ GST ਵੀ ਜਿਹੜੀ ਹੈ ਇਨਕਲੂਡ ਕੀਤੀ ਗਈ ਹੈ ਮਿਡ 500 ਤੋਂ ਇਹ ਸ਼ੁਰੂ ਕੀਤੇ ਜਾ ਰਹੇ ਨੇ ਸੋ ਵਧੀਆ ਘਰ ਜਿਹੜੇ ਇਹਨਾਂ ਵੱਲੋਂ ਬਣਾਏ ਜਾ ਰਹੇ ਨੇ ਜੀ ਘਰਾਂ ਦੀ ਲੋਕੇਸ਼ਨ ਜਿਹੜੀ ਹੈ ਉਹ ਡੋਸਨ ਲੈਂਡਿੰਗ ਅਤੇ ਹਗਸਲੀ ਹੋਮਸਟੈਡ ਬ੍ਰਿਜਪੋਰਟ ਚੈਲਸੀਆ ਅਤੇ ਕੋਰਨਰ ਬਰੁੱਕ ਜਿਹੜੇ ਨੇ ਉੱਥੇ ਕੀਤੀ ਜਾ ਰਹੀ ਹੈ ਅਤੇ 31 ਮਈ ਤੋਂ ਤੁਸੀਂ ਜਿਹੜਾ ਇਹਦੀ ਬੁਕਿੰਗ ਜਿਹੜੀ ਉਹ ਕਰ ਸਕਦੇ ਹੋ ਸੋ ਇਹਦੇ ਬਾਰੇ ਜਿਹੜੀ ਬਾਏ ਮਈ 31 ਜਿਹੜਾ ਇੱਥੇ ਤੁਸੀਂ ਬੁਕਿੰਗ ਕਰ ਸਕਦੇ ਅਤੇ ਇਸੇ ਮੌਕੇ ਦੇ ਉੱਤੇ ਉਹਨਾਂ ਨੇ $500 ਦਾ ਜਿਹੜਾ ਗਿਫਟ ਕਾਰਡ ਵੀ ਰੱਖਿਆ ਸੀਗਾ ਵੈਸਟ ਜੈੱਟ ਦਾ ਅਤੇ ਉਹ ਵੀ ਇੱਥੇ ਦਿੱਤਾ ਜਾ ਰਿਹਾ ਸੀ ਅਤੇ ਨਾਲ ਦੀ ਨਾਲ ਹੀ ਕਹਿੰਦੇ ਨੇ ਬੁੱਕ ਏ ਵਿਊਇੰਗ ਇਨ ਬ੍ਰਿਜਪੋਰਟ ਚੈਲਸੀਆ ਅਤੇ ਕੋਰਨਰ ਬਰੁੱਕ ਇੱਥੇ ਤੁਸੀਂ ਜਿਹੜੀ ਹੈ ਬੁਕਿੰਗ ਜਿਹੜੀ ਕਰ ਸਕਦੇ ਹੋ ਟਰਾਈਕੋ ਹੋਮਸ .com ਦੇ ਉੱਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਇਹਨਾਂ ਦੀ ਵੀ ਲਈ ਜਾ ਸਕਦੀ ਹੈ ਇਹਦੇ ਨਾਲ ਨਾਲ ਵਾਈ ਵਾਈ ਸੀ ਹੋਮ ਕੇਅਰ ਸਰਵਿਸਿਜ਼ ਵਾਲੇ ਜਿਹੜੇ ਸੀਗੇ ਸਾਡੇ ਦੂਸਰੇ ਵੱਡੇ ਸਪੋਂਸਰ ਸੀਗੇ ਜਿਹੜੇ ਕਿ ਡਾਇਮੰਡ ਸਪੋਂਸਰ ਸੀਗੇ ਇਹਨਾਂ ਦਾ ਮੋਟੋ ਹੈ ਕੇਅਰਿੰਗ ਫੋਰ ਯੂ ਰਾਈਟ ਐਟ ਹੋਮ ਅਤੇ ਤੁਹਾਡੇ ਲਈ ਕਹਿੰਦੇ ਤੁਹਾਡੇ ਆਪਣੇ ਘਰ ਵਿੱਚ ਹੀ ਦੇਖਭਾਲ ਬਜ਼ੁਰਗਾਂ ਲਈ ਵਿਸ਼ੇਸ਼ ਸੇਵਾਵਾਂ ਬਿਨਾਂ ਕਿਸੇ ਖਰਚੇ ਦੇ ਅਤੇ ਇਹ ਦਿੱਤੀਆਂ ਜਾਂਦੀਆਂ ਨੇ ਆਪਣੇ ਘਰ ਵਿੱਚ ਮੁਫਤ ਸਲਾਹ ਮਸ਼ਵਰੇ ਲਈ ਅੱਜ ਹੀ ਬੁਕਿੰਗ ਕਰੋ ਕੈਲਗਰੀ ਦਾ ਇਹਨਾਂ ਦਾ ਨੰਬਰ ਹੈ 825-760-0983 ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਐਡਮਿੰਟਨ ਦੇ ਵਿੱਚ ਕਿਸੇ ਨੇ ਸੇਵਾਵਾਂ ਲੈਣੀਆਂ ਕਿਉਂਕਿ ਇਹ ਰੇਡੀਓ ਪ੍ਰੋਗਰਾਮ ਜਿਹੜਾ ਉਹ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣਿਆ ਜਾਂਦਾ ਤੁਹਾਨੂੰ ਪਤਾ ਵੀ ਜੇ ਤੁਸੀਂ ਰੈੱਡ ਡੀਅਰ ਦੇ ਲਾਗੇ ਚਾਗੇ ਹੋ ਜਾਂ ਉੱਥੋਂ ਵੀ ਤੁਸੀਂ ਐਡਮਿੰਟਨ ਆ ਰਹੇ ਹੋ ਜਾ ਰਹੇ ਹੋ ਅਤੇ ਐਡਮਿੰਟਨ 'ਚ ਵੀ ਆਪਣੀਆਂ ਸੇਵਾਵਾਂ ਦਿੰਦੇ ਨੇ 780-230-6983 ਇਹ ਇਹਨਾਂ ਦਾ ਐਡਮਿੰਟਨ ਦਾ ਨੰਬਰ ਹੈ ਜਾਂ ਤੁਸੀਂ www.yyc homecaresurvices.ca ਤੇ ਵਿਜ਼ਿਟ ਕਰ ਸਕਦੇ ਹੋ info@yyc homecaresurvices.ca ਤੇ ਵਿਜ਼ਿਟ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਥੋੜ੍ਹੀਆਂ ਇਹਨਾਂ ਨੇ ਆਪਣੀਆਂ ਸਰਵਿਸਿਜ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਵੀ ਸਾਡੀਆਂ ਸੇਵਾਵਾਂ ਜਿਹੜੀਆਂ ਨੇ ਉਹ ਹੈਗੀਆਂ ਵੀ ਕੰਪੈਨੀਅਨਸ਼ਿਪ ਮੀਲ ਪ੍ਰੈਪ ਜਿਹਨੂੰ ਕਹਿੰਦੇ ਖਾਣਾ ਬਣਾਉਣਾ ਸਾਥ ਸੰਗਤ ਜੇ ਕੋਈ ਬਜ਼ੁਰਗ ਇਕੱਲੇ ਰਹਿੰਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਦੇ ਸਾਥ ਦੀ ਲੋੜ ਹੈ ਅਤੇ ਉਹ ਸਾਥ ਥੋੜ੍ਹੀ ਦੇਰ ਵਾਸਤੇ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਵੀ ਇਹ ਸਰਵਿਸਿਜ਼ ਦਿੰਦੇ ਨੇ ਉਸ ਤੋਂ ਇਲਾਵਾ ਮੀਲ ਪ੍ਰੈਪ ਅਤੇ ਮੀਲ ਪ੍ਰੈਪ ਦਾ ਮਤਲਬ ਖਾਣਾ ਬਣਾਉਣਾ ਅਤੇ ਨਿੱਜੀ ਦੇਖਭਾਲ ਜਿਹਨੂੰ ਕਹਿੰਦੇ ਪਰਸਨਲ ਕੇਅਰ ਹੋਸਪਿਸ ਸਪੋਰਟ ਅੱਛਾ ਜੀ ਇਹ ਜਿਹੜੀ ਹੁੰਦੀ ਹੈ ਜੀ ਇੰਗਲਿਸ਼ 'ਚ ਵੀ ਅਤੇ ਪੰਜਾਬੀ 'ਚ ਵੀ ਸੇਮ ਹੀ ਮਤਲਬ ਹੈ ਜੇ ਤੁਹਾਨੂੰ ਪਤਾ ਤਾਂ ਵਧੀਆ ਜੇ ਨਹੀਂ ਪਤਾ ਤਾਂ ਮੈਨੂੰ ਵੀ ਇੰਨਾ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਜਿਹੜੇ ਓਨਰ ਨੇ ਜਾਂ ਲੀਡਰ ਨੇ ਜਾਂ CEO ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਕੀ ਹੁੰਦੀ ਸਰਵਿਸ ਡਿਮੈਂਸ਼ੀਆ ਕੇਅਰ ਕਿਉਂਕਿ ਡਿਮੈਂਸ਼ੀਆ ਦੇ ਵਿੱਚ ਵੀ ਲੋਕਾਂ ਨੂੰ ਕੇਅਰ ਦੀ ਜ਼ਰੂਰਤ ਹੁੰਦੀ ਹੈ ਸਫਾਈ ਜਿਹੜੀ ਹੈ ਜਿਹਦੇ 'ਚ ਲਾਈਟ ਹਾਊਸ ਕੀਪਿੰਗ ਹੋ ਗਈ ਅਤੇ ਟਰਾਂਸਪੋਰਟੇਸ਼ਨ ਦੀਆਂ ਸਰਵਿਸਿਜ਼ ਦਿੰਦੇ ਨੇ ਰਿਸਪਾਈਟ ਕੇਅਰ ਦਿੰਦੇ ਨੇ ਨਰਸਿੰਗ ਕੇਅਰ ਸਰਵਿਸਿਜ਼ ਜਿਹੜੀਆਂ ਨੇ ਉਹ ਵੀ ਇਹ ਪ੍ਰੋਵਾਈਡ ਕਰਦੇ ਨੇ ਸੋ ਸਰਕਾਰੀ ਫੰਡ ਨਾਲ ਘਰ ਵਿੱਚ ਦੇਖਭਾਲ ਦੀਆਂ ਸੇਵਾਵਾਂ ਵਾਈ ਵਾਈ ਸੀ ਹੋਮ ਕੇਅਰ ਤੁਹਾਡੀਆਂ

ਮਨਜ਼ੂਰ ਸੁਦਾ ਸੇਵਾਵਾਂ ਲਈ AHS ਨੂੰ ਸਿੱਧਾ ਬਿੱਲ ਭੇਜਦਾ ਹੈ ਬਿਨਾਂ ਕੋਈ ਵਾਧੂ ਖਰਚਾ ਲਏ। ਸੋ ਇਹ ਇਹਨਾਂ ਦਾ ਮੈਸੇਜ ਹੈ ਜੀ। ਅਤੇ ਇਸ ਤੋਂ ਇਲਾਵਾ ਜਿਹੜੇ ਟਰਾਈਕੋ ਤੋਂ ਬਾਅਦ ਫਿਰ ਸਾਡੇ ਅਗਲੇ ਜਿਹੜੇ ਸਪੋਂਸਰ ਨੇ ਉਹਨਾਂ ਦਾ ਵੀ ਥੋੜ੍ਹਾ ਜ਼ਿਕਰ ਕਰ ਦਈਏ। ਨਿਊ ਫੀਮੇਲ ਫੈਮਿਲੀ ਡਾਕਟਰ ਜਿਹੜੇ ਨੇ ਕਹਿੰਦੇ ਏਡੀ 'ਚ ਮੌਜੂਦ ਨੇ, ਤੁਸੀਂ ਉਹਦੀ ਵਾਰ ਵਾਰ ਇਹਦੇ ਬਾਰੇ ਗੱਲਬਾਤ ਸੁਣ ਲਈਏ। ਲਾਈਫ ਲਾਈਨ ਮੈਡੀਕਲ ਕਲੀਨਿਕ ਜਿਹੜਾ ਇਹ ਖੁੱਲ੍ਹ ਚੁੱਕਿਆ ਅਤੇ ਇਹਦੇ 'ਚ ਤੁਸੀਂ ਸ਼ਾਮਲ ਹੋ ਸਕਦੇ ਹੋ ਜੀ, ਕਿਉਂਕਿ ਕਹਿੰਦੇ ਆ ਵੀ ਕੰਪੈਸ਼ਨੇਟ ਐਕਸਪੀਰੀਅੰਸਡ ਹਿੰਦੀ ਉਰਦੂ ਅਤੇ ਪੰਜਾਬੀ ਡੈਫੀਨੇਟਲੀ ਜਿਹੜੇ ਨੇ ਬੋਲਦੇ ਆ। ਸੋ ਲਓ ਜੀ, ਕਹਿੰਦੇ ਵੀ ਹੋਟ ਸਪਿਕਸ ਦਾ ਮਤਲਬ ਹੁੰਦਾ ਹੋਟ ਟੋਪਿਕਸ, ਅਤੇ ਜਿਹਨੂੰ ਕਹਿੰਦੇ ਇਸ਼ੈਂਸ਼ੀਅਲ ਪੁਆਇੰਟਸ ਫੋਰ ਡਿਮੈਂਸ਼ੀਆ ਕੇਅਰ ਗਿਵਿੰਗ ਜਿਹੜੇ ਨੇ ਉਹਨਾਂ ਵਾਸਤੇ ਹੁੰਦੀ ਹੈ। ਅਤੇ ਇਹ ਜਿਹੜੇ ਮੇਰੇ ਹਮਸਫ਼ਰ ਨੇ ਜੀ, ਮਨੂ ਜੀ ਨੇ ਮੈਸੇਜ ਭੇਜਿਆ ਅਤੇ ਜੀ, ਸੋ ਥੈਂਕ ਯੂ ਵੈਰੀ ਮੱਚ ਫੋਰ ਸ਼ੇਅਰਿੰਗ, ਕਿਉਂਕਿ ਕਾਫੀ ਇਸ ਵਾਰ ਦਾ ਜਿਹੜਾ ਵਿਸਾਖੀ ਮੇਲਾ ਸੀ ਇਹਨਾਂ ਨੇ ਕਾਫੀ ਸਪੋਰਟ ਕੀਤੀ ਹੈ, ਨਹੀਂ ਤਾਂ ਜੋ ਕੁਛ ਆਪਾਂ ਦੇਖਿਆ ਉਹ ਸਾਰਾ ਕੁਛ ਵੀ ਪੋਸੀਬਲ ਨਹੀਂ ਸੀ ਹੋਣਾ, ਕਿਉਂਕਿ ਇਹਨਾਂ ਨੇ ਕਾਫੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਆਪਣੀ ਮਿਹਨਤ ਕੀਤੀ, ਜਿਹਦੇ ਕਰਕੇ ਇਸ ਵਾਰ ਦਾ ਵਿਸਾਖੀ ਮੇਲਾ ਜਿਹੜਾ ਉਹ ਕਾਮਯਾਬ ਹੋ ਪਾਇਆ। ਪਰ ਫਿਰ ਵੀ ਜਿਹੜੇ ਅਗੇਨ ਲਾਲਚੀ ਲੋਕ ਹੁੰਦੇ ਨੇ, ਮੈਨੂੰ ਕਹਿਣਾ ਪੈਂਦਾ ਵਾਰ ਵਾਰ ਵੀ ਉਹਨਾਂ ਦਾ ਲਾਲਚ ਖਤਮ ਹੋਣ 'ਤੇ ਨਹੀਂ ਆਉਂਦਾ, ਉਹਨਾਂ ਨੂੰ ਇੱਦਾਂ ਲੱਗਦਾ ਕਿ ਵੀ ਸ਼ਾਇਦ ਮੈਂ ਹੀ ਮੈਂ ਹਾਂ ਇੱਥੇ, ਹੋਰ ਕੋਈ ਨਜ਼ਰ ਨਹੀਂ ਆਉਣਾ ਚਾਹੀਦਾ, ਜਾਂ ਕਿਸੇ ਹੋਰ ਲਾਲਚ ਕਰਕੇ ਕਿ ਸ਼ਾਇਦ ਕਿਤੇ ਕੋਈ ਹੋਰ ਕੋਈ ਲਾਲਚ ਟੁੱਕਰ ਕੇ ਇਹਨੂੰ ਕਹਿੰਦੇ ਨਾ ਪੰਜਾਬੀ 'ਚ ਕਿਸੇ ਨਾ ਕਿਸੇ ਚੀਜ਼ ਦਾ, ਕਿਤੇ ਕੋਈ ਸ਼ੋਹਰਤ, ਕਿਤੇ ਕੋਈ ਕੋਈ ਪਿੰਨ ਮਿਲਣੀ ਹੈ, ਜਾਂ ਮੈਨੂੰ ਕਿਤੇ ਨੇ ਕਿਸੇ ਨੇ ਰੈਕੋਗਨਾਈਜ਼ ਕਰ ਦੇਣਾ ਸਰਕਾਰੀ ਲੈਵਲ ਦੇ ਉੱਤੇ ਜਾਂ ਕੁਛ ਇੱਦਾਂ ਦੀਆਂ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਬੰਦੇ ਨੂੰ ਏਜ ਦੇ ਨਾਲ ਕਈ ਵਾਰੀ ਸ਼ੋਭਾ ਦਿੰਦੀਆਂ ਅਤੇ ਕਈ ਵਾਰੀ ਹਟ ਵੀ ਜਾਣਾ ਚਾਹੀਦਾ, ਕਿਉਂਕਿ ਇਹ ਹਰ ਵਕਤ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਨਹੀਂ ਰਹਿੰਦੀਆਂ। ਸੋ ਗੱਲਬਾਤ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਜੀ। ਲਾਈਫ ਲਾਈਨ ਮੈਡੀਕਲ ਕਲੀਨਿਕ ਵਾਲੇ ਜਿਹੜੇ ਨੇ ਕੰਪੈਸ਼ਨੇਟ ਅਤੇ ਐਕਸਪੀਰੀਅੰਸਡ ਹਿੰਦੀ ਉਰਦੂ ਪੰਜਾਬੀ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਫੈਮਿਲੀ ਫਰੈਂਡਲੀ ਕੇਅਰ ਇਹਨਾਂ ਕੋਲ, ਕਨਵੀਨੀਅੰਟ ਏਅਰਡੀ ਲੋਕੇਸ਼ਨ ਜਿਹੜੀ ਹੈ ਉਹ ਇਹਨਾਂ ਦੀ ਦਿੱਤੀ ਜਾ ਰਹੀ ਹੈ ਜੀ। ਅਤੇ ਇਸ ਤੋਂ ਇਲਾਵਾ ਜਿਹੜੇ ਅਗਲੇ ਜਿਹੜੇ ਸਾਡੇ ਸਪੋਂਸਰ ਨੇ ਉਹ ਰੈਡੀਸਨ ਹੋਟਲ ਵਾਲੇ ਨੇ। ਇਹ ਕਹਿੰਦੇ ਸਾਡੇ ਨਾਲ ਆ ਕੇ ਇੱਥੇ ਦਿਵਾਲੀ ਸੈਲੀਬਰੇਟ ਕਰੋ ਰੈਡੀਸਨ ਹੋਟਲ ਦੇ ਵਿੱਚ, ਨਿਊ ਈਅਰ ਸੈਲੀਬਰੇਟ ਕਰੋ ਜਾਂ ਕਿਸੇ ਵੀ ਤਰ੍ਹਾਂ ਦੀਆਂ ਕ੍ਰਿਸਮਿਸ ਦੀਆਂ ਪਾਰਟੀ ਜਿਹੜੀਆਂ ਨੇ ਉਹ ਕਰੋ, ਅਤੇ ਉਹਦੇ ਵਾਸਤੇ ਤੁਸੀਂ ਬੁੱਕ ਯੋਰ ਈਵੈਂਟ ਬਿਫੋਰ ਜੁਲਾਈ 15 ਅਤੇ 5% ਜਿਹੜਾ ਤੁਸੀਂ ਔਫ ਲੈ ਸਕਦੇ ਹੋ ਇਹਨਾਂ ਕੋਲੋਂ। ਅਤੇ ਇਹ ਈਵੈਂਟ ਤੁਹਾਨੂੰ ਪਤਾ ਵੀ ਕਾਫੀ ਬਿਜ਼ੀ ਰਹਿੰਦੇ ਨੇ ਇੱਥੇ। ਫਿਰ ਇਹ ਕਹਿੰਦੇ ਨੇ ਗੈਸਟ ਰੂਮ ਦੇ ਉੱਤੇ ਤੁਸੀਂ 10% ਔਫ ਵੀ ਲੈ ਸਕਦੇ ਹੋ, ਬੈਸਟ ਅਵੇਲੇਬਲ ਰੇਟ 'ਤੇ ਉੱਪਰ ਵੀ ਤੁਹਾਨੂੰ ਇਹ ਦਿੰਦੇ ਨੇ, ਕਿਉਂਕਿ ਜਿਵੇਂ ਜਿਵੇਂ ਟਾਈਮ ਲਾਗੇ ਆ ਰਿਹਾ। ਰੈਡੀਸਨ ਕਾਨਫਰੰਸ ਸੈਂਟਰ ਜਿਹੜਾ ਜੀ ਏਅਰਪੋਰਟ ਨੂੰ ਕਹਿੰਦੇ ਨੇ, ਰੈਡੀਸਨ ਹੋਟਲ ਐਂਡ ਕਾਨਫਰੰਸ ਸੈਂਟਰ ਕੈਲਗਰੀ ਏਅਰਪੋਰਟ ਵਾਲਾ ਜੀ, ਇਹਦਾ 6026 ਸਟਰੀਟ ਨੌਰਥ ਈਸਟ ਕੈਲਗਰੀ ਦੇ ਉੱਤੇ ਇਹਨਾਂ ਦੀ ਲੋਕੇਸ਼ਨ ਹੈ। ਇੱਥੇ ਆ ਕੇ ਤੁਸੀਂ ਆਪਣੀਆਂ ਵੱਖਰੀਆਂ ਵੱਖਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਰ ਸਕਦੇ ਹੋ। ਉਹਦੇ ਨਾਲ ਨਾਲ ਹੀ ਸਬਰੰਗ ਰੇਡੀਓ ਦੇ ਉੱਤੇ ਵੀ ਤੁਸੀਂ ਐਡਵਰਟਾਈਜ਼ਮੈਂਟ ਕਰ ਸਕਦੇ ਹੋ। ਇਹ ਪ੍ਰੋਗਰਾਮ ਜਿਹੜੇ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਦੇ ਥਰੂ ਵੀ ਆਪਣਾ ਮੈਸੇਜ ਜਿਹੜਾ ਤੁਸੀਂ ਦੇ ਸਕਦੇ ਹੋ, ਅਤੇ ਆਈਵੈਬਗਾ ਦੇ ਥਰੂ ਤੁਸੀਂ ਆਪਣੀ ਡਿਜੀਟਲ ਸਲਿਊਸ਼ਨ ਜਿਹੜੇ ਨੇ ਉਹ ਵੀ ਪੂਰੇ ਕਰ ਸਕਦੇ ਹੋ, ਜਿਹੜੇ ਕਿ ਤੁਹਾਡੇ ਵਾਸਤੇ ਰਿਜ਼ਲਟ ਲੈ ਕੇ ਆਉਂਦੇ ਨੇ। ਜਿਹੜੇ ਦੋਸਤ ਸਾਡੇ ਪਿਛਲੇ ਲੰਬੇ ਸਮੇਂ ਤੋਂ ਜੁੜੇ ਨੇ ਉਹਨਾਂ ਨੂੰ ਪਤਾ ਵੀ ਚੰਗਾ ਗ੍ਰਾਫਿਕ ਡਿਜ਼ਾਇਨ ਦੀ ਕੀ ਵੈਲਿਊ ਹੁੰਦੀ ਹੈ। ਉਹਦੇ ਨਾਲ ਨਾਲ ਸੋਸ਼ਲ ਮੀਡੀਆ ਡਿਜ਼ਾਇਨਿੰਗ ਅਤੇ AI ਦੀਆਂ ਵੀਡੀਓਜ਼ ਵੀ ਅੱਜ ਕੱਲ੍ਹ ਆਪਾਂ ਕ੍ਰੀਏਸ਼ਨ ਕਰਦੇ ਹਾਂ। ਤੁਸੀਂ ਕਈ ਸਾਡੀਆਂ ਐਡ ਵੀ ਸੁਣੀਆਂ ਨੇ, ਹਾਲਾਂਕਿ ਉਹ 'ਚ 19 ਰਹਿ ਜਾਂਦਾ ਕੰਮ, ਬਟ ਸਟਿਲ ਉਹ ਇਸ ਲੈਵਲ ਤੱਕ ਆਪਾਂ ਉਹਦਾ ਜਿਹੜਾ ਉਹਦੇ 'ਚ ਕੰਮ ਕਰ ਚੁੱਕੇ ਹਾਂ। ਰਿਸਪੋਂਸਿਵ ਵੈਬਸਾਈਟਸ ਵੀ ਜਿਹਦੇ ਥਰੂ ਤੁਸੀਂ ਆਪਣੀਆਂ ਵੈਬਸਾਈਟ ਦੇ ਥਰੂ ਵੀ ਜਾ ਸਕਦੇ ਹੋ, ਅਤੇ SEO ਅਤੇ ਡਿਜੀਟਲ ਮਾਰਕੀਟਿੰਗ ਦਾ ਕੰਮ ਵੀ ਜਿਹੜਾ ਇਹਦੇ ਥਰੂ ਕੀਤਾ ਜਾਂਦਾ। ਇਹਨਾਂ ਦੋਨਾਂ ਸਰਵਿਸਿਜ਼ ਵਾਸਤੇ ਤੁਸੀਂ ਮੇਰੇ ਨਾਲ 4034000023 'ਤੇ ਸੰਪਰਕ ਵੀ ਕਰ ਸਕਦੇ ਹੋ, ਅਤੇ ਜਾਂ sabrang.ca ਜਾਂ i-webguide.ca 'ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਉਹ ਲਈ ਜਾ ਸਕਦੀ। ਪੋਰ ਡੈਂਟਲ ਵਾਲੇ ਜਿਹੜੇ ਨੇ ਉਹ ਫ੍ਰੀ ਗਿਫਟ ਕਾਰਡ ਦਿੰਦੇ ਨੇ ਜੀ, ਜੇ ਤੁਸੀਂ ਨਵਾਂ ਪੇਸ਼ੈਂਟ ਹੋ, ਇਗਜ਼ਾਮ ਅਤੇ ਹਾਈਜੀਨ ਜੇ ਇਹਨਾਂ ਕੋਲ ਬੁੱਕ ਕਰਵਾਉਂਦੇ ਹੋ, ਅਤੇ ਇਹਨਾਂ ਕੋਲ ਗਿਫਟ ਕਾਰਡ ਜਿਹੜੇ ਉਹ ਤੁਸੀਂ ਲੈ ਸਕਦੇ ਹੋ, ਇਹ ਤੁਹਾਨੂੰ ਗਿਫਟ ਵੀ ਦਿੰਦੇ ਨੇ। ਨਿਊ ਪੇਸ਼ੈਂਟ ਜਿਹੜਾ ਇਗਜ਼ਾਮ ਉਹਨਾਂ ਦਾ ਕੀਤਾ ਜਾਂਦਾ, ਪਲੱਸ ਡਿਜੀਟਲ ਐਕਸਰੇ ਵੀ ਕੀਤੇ ਜਾਂਦੇ ਨੇ। ਪ੍ਰੋਫੈਸ਼ਨਲ ਕਲੀਨਿੰਗ ਐਂਡ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ, ਫਿਲਿੰਗ ਜਿਹੜੀ ਇਹਨਾਂ ਵੱਲੋਂ ਕਰਵਾਈ ਕੀਤੀ ਜਾਂਦੀ ਹੈ। ਕੋਸਮੈਟਿਕ ਡੈਂਟਿਸਟਰੀ ਵਿੱਚ ਵੀ ਇਹ ਮਾਸਟਰ ਨੇ, ਵਾਈਟਨਿੰਗ ਕਰਨੀ ਹੋਵੇ, ਵੀਨੀਅਰਸ ਐਂਡ ਮੋਰ ਜਿਹੜੀਆਂ ਨੇ ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ। ਡੈਂਟਲ ਇੰਪਲਾਂਟ ਹੋ ਗਿਆ ਅਤੇ ਫੈਮਿਲੀ ਡੈਂਟਿਸਟਰੀ ਹੋ ਗਈ, ਇਹ ਕਿਸੇ ਵੀ ਏਜ ਦੇ ਲੋਕਾਂ ਵਾਸਤੇ ਇਹ ਪ੍ਰੋਵਾਈਡ ਕਰਦੇ ਆ। ਇਸ ਤੋਂ ਇਲਾਵਾ ਨਵੇਂ ਪੇਸ਼ੈਂਟ ਜਿਹੜੇ ਨੇ ਉਹ ਅਸੈਪਟ ਕਰ ਰਹੇ ਨੇ CDCP ਕੈਨੇਡੀਅਨ ਡੈਂਟਲ ਕੇਅਰ ਪਲਾਨ, ਜਿਹੜਾ ਕਿ ਤੁਹਾਨੂੰ ਪਤਾ ਵੀ NDP ਨੇ ਲਿਆਂਦਾ ਸੀਗਾ ਲਿਬਰਲ ਕੋਲੋਂ, ਬੇਸਿਕਲੀ ਧੱਕੇ ਨਾਲ।

ਡੋਟਸ ਸੀ ਇਹਦੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲਈ ਜਾ ਸਕਦੀ ਨੇ ਇੱਕ ਬੈਟਰ ਡੈਂਟਲ ਐਕਸਪੀਰੀਅੰਸ ਜਿਹੜਾ ਹੈ ਤੁਹਾਨੂੰ ਪ੍ਰੋਵਾਈਡ ਕਰਦੇ ਆ ਇਸ ਤੋਂ ਇਲਾਵਾ ਗਰਾਊਂਡ ਸ਼ੇਕਰ ਹੋਲਡਿੰਗ ਦੇ ਨਾਲ ਨਾਲ ਜਿਹੜੀ ਇਹ ਬਿਲਡਿੰਗ ਕਰਦੇ ਨੇ ਸਟਰੋਂਗ ਕਮਿਊਨਿਟੀਜ਼ ਅਤੇ ਇਹਨਾਂ ਦੇ ਰਿਐਲਟਰ ਜਿਹੜੇ ਨੇ ਸਨੀਵਾਦ ਜੀ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 403-479-5894 ਕਾਫੀ ਪਲਾਜ਼ੇ ਇਹਨਾਂ ਨੇ ਬਣਾ ਦਿੱਤੇ ਆ ਨਾਲ ਦੀ ਨਾਲ ਹੀ ਕਾਫੀ ਹੋਰ ਵੀ ਐਕਟੀਵਿਟੀਜ਼ ਜਿਹੜੀਆਂ ਨੇ ਇਹ ਰੀਅਲ ਸਟੇਟ ਦੇ ਨਾਲ ਚੱਲ ਰਹੀਆਂ ਇਹਨਾਂ ਦੀਆਂ ਜਾਂ ਤੁਸੀਂ ਇਹਨਾਂ ਕੋਲ ਸੇਵਾਵਾਂ ਵੀ ਲੈ ਸਕਦੇ ਹੋ ਕਿਉਂਕਿ ਇਹ ਰਿਐਲਟਰ ਨੇ 403-479-5894 ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਹੋਰ ਜਾਣਕਾਰੀ ਜਿਹੜੀ ਉਹ ਲਈ ਜਾ ਸਕਦੀ ਇਹਨਾਂ ਕੋਲ ਜੀ ਸੋ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਜਾਂਦੇ ਹਾਂ ਅਲਬਰਟਾ ਕਮਰਸ਼ੀਅਲ ਦੇ ਜਿਹੜੇ ਇੱਕ ਸਾਡੇ ਲੋਕਲ ਰਿਐਲਟਰ ਅਤੇ ਟੀਮ ਹੈ ਜੀ ਜਿਨ੍ਹਾਂ ਨੂੰ ਕਹਿੰਦੇ ਹਾਂ ਆਪਾਂ ਪਿਪਨ ਕੁਮਾਰ ਐਂਡ ਐਸੋਸੀਏਟ ਅਲਬਰਟਾ ਕਮਰਸ਼ੀਅਲ ਦੇ ਵਿੱਚ ਇਹਨਾਂ ਦਾ ਰੀਅਲ ਸਟੇਟ ਦਾ ਕੰਮ ਹੈ ਜੀ ਕਾਫੀ ਲੰਬਾ ਚੌੜਾ ਇਹਨਾਂ ਦਾ ਕੰਮ ਕਰ ਇਹਨਾਂ ਨੇ ਵਧਾਇਆ ਹੁਣ ਅੱਜ ਕੱਲ੍ਹ ਐਕਸਪੀਰੀਅੰਸ ਨੌਲੇਜ ਅਤੇ ਰਿਜ਼ਲਟਸ ਇਹ ਕਹਿੰਦੇ ਨੇ ਵੀ ਇਹਨਾਂ ਦਾ ਮੋਟੋ ਹੈ ਹੈਲਪਿੰਗ ਬਿਜ਼ਨਸਿਸ ਗਰੋ ਵਿਦ ਸਟ੍ਰੈਟੇਜਿਕ ਕਮਰਸ਼ੀਅਲ ਰੀਅਲ ਸਟੇਟਸ ਸੋਲਿਊਸ਼ਨਸ ਵਿਦ ਸਪੈਸ਼ਲਾਈਜ਼ਡ ਇੰਡਸਟਰੀਅਲ ਰਿਟੇਲਸ ਐਂਡ ਇਨਵੈਸਟਮੈਂਟ ਪ੍ਰੋਪਰਟੀਜ਼ ਅਕਰੋਸ ਕੈਲਗਰੀ ਐਂਡ ਸਰਾਊਂਡਿੰਗ ਏਰੀਆਜ਼ ਸੋ ਕਿਤੇ ਵੀ ਤੁਸੀਂ ਇੱਥੇ ਲੈਣੀਆਂ ਪ੍ਰੋਪਰਟੀਜ਼ ਅਤੇ ਇਹਦੇ ਵਾਸਤੇ ਤੁਸੀਂ ਇਹਨਾਂ ਦੇ ਨਾਲ ਇੰਡਸਟਰੀਅਲ ਰਿਟੇਲ ਜਾਂ ਇਨਵੈਸਟਮੈਂਟ ਦੀ ਪ੍ਰੋਪਰਟੀ ਇਹਨਾਂ ਦੇ ਨਾਲ ਬੁੱਕ ਕਰ ਸਕਦੇ ਹੋ 403-992-3399 ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਸੋ ਇਹ ਤੁਹਾਨੂੰ ਸੇਵਾਵਾਂ ਜਿਹੜੀਆਂ ਜੀ ਦਿੰਦੇ ਆ ਅਤੇ ਹੁਣ ਪੈਰਾਮਾਊਂਟ ਹੋਮਸ ਵਾਲੇ ਜਿਹੜੇ ਨੇ ਜੀ ਬਹੁਤ ਵਧੀਆ ਅਤੇ ਖੂਬਸੂਰਤ ਘਰ ਬਣਾਉਂਦੇ ਨੇ ਡਿਸਕਵਰ ਪ੍ਰੀਮੀਅਮ ਕਮਿਊਨਿਟੀ ਜਿਹੜੀਆਂ ਨੇ ਪੈਰਾਮਾਊਂਟ ਹੋਮਸ ਤੁਸੀਂ ਸਰਚ ਕਰੋਗੇ ਅਤੇ ਥੋਟਫੁਲੀ ਡਿਜ਼ਾਇਨ ਕਰਦੇ ਨੇ ਐਕਸੈਪਸ਼ਨਲੀ ਕੁਆਲਿਟੀ ਅਤੇ ਵਾਈਬ੍ਰੈਂਟ ਕਮਿਊਨਿਟੀ ਜਿਹੜੀਆਂ ਨੇ ਇਹਨਾਂ ਵੱਲੋਂ ਬਣਾਈਆਂ ਜਾਂਦੀਆਂ ਅਤੇ ਪੈਰਾਮਾਊਂਟ ਹੋਮਸ ਕਹਿੰਦੇ ਨੇ ਵੀ ਆਪਾਂ ਵਾਈਬ੍ਰੈਂਟ ਕਮਿਊਨਿਟੀਜ਼ ਕਰਦੇ ਹਾਂ ਤੁਹਾਨੂੰ ਪਤਾ ਵੀ ਕਾਫੀ ਘਰ ਜਿਹੜੇ ਨੇ ਬਣਾਉਂਦੇ ਆ ਮਾਡਰਨ ਲਿਵਿੰਗ ਥੋਟਫੁਲ ਪਲਾਨਿੰਗ ਅਤੇ ਨਾਲ ਨਾਲ ਨੇਬਰਹੁੱਡ ਵਿਦ ਐਕਸੈਪਸ਼ਨਲ ਹੋਮਸ ਐਂਡ ਅਨਮੈਚਡ ਕੁਆਲਿਟੀ ਜਿਹੜੀ ਹੈ ਉਹ ਇਹਨਾਂ ਵੱਲੋਂ ਲਿਆਂਦੀ ਜਾਂਦੀ ਹੈ ਸੋ ਇਹਨਾਂ ਦਾ ਵੈਬਸਾਈਟ ਜਿਹੜੀ ਹੈ ਉਹ ਪੈਰਾਮਾਊਂਟ ਹੋਮਸ ਡੋਟ ਸੀ ਏ ਇਨਫੋ ਲਾ ਦੋਗੇ ਅੱਗੇ ਇਨਫੋ ਐਟ ਅਤੇ ਉਹਦੇ 'ਤੇ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ ਜਾਂ 403-809-2854 ਦੇ ਉੱਤੇ ਸੰਪਰਕ ਕਰ ਸਕਦੇ ਹੋ ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਸੋ ਹਾਲੇ ਥੋੜ੍ਹੇ ਜਿਹੇ ਜਿਹੜੇ ਨੇ ਉਹ ਦੋਸਤਾਂ ਦੇ ਐਡਰੈਸ ਜਿਹੜੇ ਰਹਿੰਦੇ ਆ ਉਹਨਾਂ ਦੀ ਵੀ ਗੱਲਬਾਤ ਕਰ ਲੈਂਦੇ ਹਾਂ ਕੁਇਕਲੀ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂਬਾਤਾਂ ਨੂੰ ਜਿਹੜਾ ਜੀ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਹਾਂ CIBC ਬੈਂਕ ਵਾਲੇ ਜਿਹੜੇ ਨੇ ਜੀ ਸ਼ਿਵਾਨੀ ਸਿੰਗਲਾ ਜੀ ਵੈਸੇ ਮਨਪ੍ਰੀਤ ਵੜੈਚ ਜਿਹੜੇ ਨੇ ਉਹ ਬੈਂਕਿੰਗ ਸੈਂਟਰ ਦੇ ਲੀਡਰ ਨੇ ਅਤੇ ਇਹਨਾਂ ਦੇ CIBC ਦੇ ਉਸ ਤੋਂ ਇਲਾਵਾ ਸ਼ਿਵਾਨੀ ਸਿੰਗਲਾ ਜੀ ਨੇ ਅਤੇ ਰਜਨੀਤ ਦਿਓਲ ਜਿਹੜੇ ਨੇ ਉਹ ਮੋਬਾਈਲ ਮੋਰਗੇਜ ਐਡਵਾਈਜ਼ਰ ਨੇ ਇਹ ਦੋਨੋਂ ਅਤੇ ਲੀਡਰ ਜਿਹੜੇ ਨੇ ਉਹ ਮਨਪ੍ਰੀਤ ਵੜੈਚ ਜਿਹੜੇ ਕਿ ਜੋ ਇਹਨਾਂ ਨੇ ਲਿਖ ਕੇ ਭੇਜਿਆ ਈਸਟ ਹਿੱਲ ਵਾਲੀ ਜਿਹੜੀ ਸਾਊਥ ਈਸਟ ਵਾਲੀ ਲੋਕੇਸ਼ਨ ਹੈ ਉੱਥੋਂ ਦੇ ਮੈਨੇਜਰ ਨੇ ਬੇਸਿਕਲੀ ਮਨਪ੍ਰੀਤ ਵੜੈਚ ਜੀ ਅਤੇ ਇਹ ਵੀ ਸਾਡੇ ਜਿਹੜੇ ਸਿਲਵਰ ਸਪੋਂਸਰ ਸੀਗੇ ਇਹਦੇ ਨਾਲ ਨਾਲ ਵਿਵੇਕ ਮਹਾਜਨ ਜੀ ਜਿਹੜੇ ਨੇ ਬੈੱਲ ਦੀਆਂ 5 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਆ ਜੀ ਬੈੱਲ ਨੌਰਥ ਹਿੱਲ ਕੈਲਗਰੀ ਬੈੱਲ ਕਰਿੰਗਟਨ ਕੈਲਗਰੀ ਬੈੱਲ ਕੈਨਮੋਰ ਬੈੱਲ ਓਲਡਸ ਅਤੇ ਬੈੱਲ ਕੋਟਨੀ ਜਿਹੜੀ ਹੈ ਇਹਨਾਂ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਆ ਵਿਵੇਕ ਮਹਾਜਨ ਉਹਨਾਂ ਦਾ ਫੋਨ ਨੰਬਰ ਹੈ 587-4334-5000 ਇਸ ਨੰਬਰ 'ਤੇ ਸੰਪਰਕ ਕਰਕੇ ਕਾਫੀ ਡੀਲਸ ਇਹਨਾਂ ਕੋਲ ਦਾ ਟਾਈਮ ਰਹਿੰਦੀਆਂ ਅਤੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਵੀ ਜਿਹੜੀ ਹੈ ਕਰ ਸਕਦੇ ਹੋ ਇਸ ਤੋਂ ਇਲਾਵਾ ਥੋੜ੍ਹੀ ਜਿਹੀ ਗੱਲਬਾਤ ਨੂੰ ਅੱਗੇ ਵਧਾਈਏ ਤਾਂ ਡਾਕਟਰ ਜਗਜੀਤ ਸਿੰਘ ਆਲੂਵਾਲੇ ਜਗਤਜੀਤ ਸਿੰਘ ਆਲੂਵਾਲੇ ਜਿਹੜੇ ਇਸ ਪ੍ਰੋਗਰਾਮ ਦੇ ਸਪੋਂਸਰ ਸੀਗੇ ਨੈਚੁਰਲ ਮੈਡੀਸਨ ਜਿਹੜੀ ਹੈ ਜੀ ਇਹ ਪ੍ਰੋਵਾਈਡ ਕਰਦੇ ਨੇ ਨੈਚੁਰਲ ਮੈਡੀਸਨ ਪ੍ਰੈਕਟੀਸ਼ਨਰ ਨੇ ਤੁਸੀਂ ਅਕਸਰ ਸਾਡੇ ਨਾਲ ਰੇਡੀਓ 'ਤੇ ਗੱਲਬਾਤ ਕਰਦੇ ਉਹਨਾਂ ਨੂੰ ਦੇਖਿਆ ਆਲਟਰਨੇਟਿਵ ਅਤੇ ਕੰਪਲੀਮੈਂਟਰੀ ਹੈਲਥ ਕੇਅਰ ਜਿਹੜੀ ਹੈ ਉਹ ਇਹ ਤੁਹਾਨੂੰ ਪ੍ਰੋਵਾਈਡ ਕਰਦੇ ਆ ਜੀ ਸੋ ਇਹਨਾਂ ਦੇ ਨਾਲ ਗੱਲਬਾਤ ਕਰੋ ਡਾਕਟਰ ਜਗਜੀਤ ਸਿੰਘ ਆਲੂਵਾਲੀਆ ਜੀ ਇਹਨਾਂ ਕੋਲ ਜਿਹੜੇ ਸਰਵਿਸਿਜ਼ ਨੇ ਉਹ 'ਚ ਨੈਚੁਰਲ ਮੈਡੀਸਨ ਹੈ ਨੈਚੁਰਲ ਮੈਡੀਸਨ ਦਾ ਮਤਲਬ ਪਰਸਨਲਾਈਜ਼ ਟ੍ਰੀਟਮੈਂਟ ਪਲਾਨ ਜਿਹੜੇ ਯੂਜਿੰਗ ਹਰਬਲ ਰੈਮਡੀਜ਼ ਅਤੇ ਨੈਚੁਰਲ ਥੈਰੇਪੀਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦੇ ਨੇ ਮਸਾਜ ਥੈਰੇਪੀ ਵੀ ਦਿੰਦੇ ਨੇ ਥੈਰਾਪੈਟਿਕ ਮਸਾਜ ਟੂ ਰਿਲੀਵ ਪੇਨ ਰਿਡਿਊਸ ਸਟ੍ਰੈਸ ਐਂਡ ਐਨਹੈਂਸ ਵੈਲਨੈਸ ਜਿਹੜੀ ਹੈ ਉਹ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ ਹੋਲਿਸਟਿਕ ਹੀਲਿੰਗ ਜਿਹੜੀ ਹੈ ਉਹ ਅਨਦਰ ਆਪਸ਼ਨ ਹੈ ਜੀ ਇਹਨਾਂ ਦੀ ਐਡਰੈਸਿੰਗ ਇਮੀਡੀਏਟ ਸਿਮਟਮਸ ਐਂਡ ਅੰਡਰਲਾਈਂਗ ਕੋਜ਼ਿਸ ਫੋਰ ਲਾਸਟਿੰਗ ਹੈਲਥ ਐਂਡ ਇੰਪਰੂਵ ਆਊਟਕਮ ਜਿਹੜੀ ਹੈ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ ਜੀ ਜੇ ਵਾਈਟ ਹੋਣ ਦੇ ਵਿੱਚ ਇਹਨਾਂ ਦਾ ਕਲੀਨਿਕ ਹੈ ਉੱਥੇ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ 403-452-3931 ਮੈਂ ਐਡਰੈਸ ਇਸ ਕਰਕੇ ਨਹੀਂ ਬੋਲ ਰਿਹਾ ਕਿਉਂਕਿ ਮੈਂ ਚਾਹੁੰਦਾ ਵੀ ਤੁਸੀਂ ਇਹਨਾਂ ਦੇ ਨਾਲ ਫੋਨ 'ਤੇ ਸੰਪਰਕ ਕਰਕੇ ਜਾਓ ਕਿਉਂਕਿ ਉੱਥੇ ਬਿਜ਼ੀ ਹੁੰਦੇ ਆ ਕਾਫੀ ਇਹਨਾਂ ਦੇ ਕਲਾਇੰਟ ਜਿਹੜੇ ਨੇ ਪੇਸ਼ੈਂਟ ਆਲਰੇਡੀ ਸਰਵ ਕਰਦੇ ਹੁੰਦੇ ਆ ਮਲਟੀ ਲੈਂਗੁਏਜ ਆਊਟਰੀਚ ਕਰਦੇ ਨੇ
ਤੇ ਕੰਪਲੀਮੈਂਟਰੀ ਕੰਸਲਟੇਸ਼ਨ ਜਿਹੜੀ ਹੈ ਉਹ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਇੰਟਰਨੈਟ

ਨੈਸ਼ਨਲ ਪੇਸ਼ੈਂਟ ਜਿਹੜੇ ਨੇ ਉਹ ਵੀ ਇਹ ਐਕਸੈਪਟ ਕਰਦੇ ਨੇ ਜੇ ਬਾਹਰੋਂ ਵੀ ਲੋਕੀ ਆਉਣ ਤੇ ਸੋ 403-452-3931 ਇਸ ਨੰਬਰ ਤੇ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਸੀ ਟੀ ਵੀ ਵਾਲੇ ਜਿਹੜੇ ਸੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕਾਫੀ ਕਵਰੇਜ ਕੀਤੀ ਹੈ ਉਸ ਤੋਂ ਇਲਾਵਾ ਗਲੋਬਲ ਟੀ ਵੀ ਵਾਲੇ ਵੀ ਕਵਰੇਜ ਕਰਕੇ ਗਏ ਨੇ ਤੇ ਉਹਦੇ ਨਾਲ ਨਾਲ ਨੈਸ਼ਨਲ ਟਾਈਮਸ ਦੇ ਜਿਹੜੇ ਆ ਜੋ ਸਾਡੇ ਸਪੋਂਸਰ ਮੀਡੀਆ ਵਾਲੇ ਭਰਾ ਨੇ ਉਹਨਾਂ ਦਾ ਨਾਂ ਮੈਂ ਕੁਇਕਲੀ ਤੁਹਾਨੂੰ ਦੱਸ ਦਿੰਦਾ ਨੈਸ਼ਨਲ ਟਾਈਮਸ ਤੋਂ ਰਾਜੀਵ ਸ਼ਰਮਾ ਜੀ ਤੇ ਉਹਨਾਂ ਦੀ ਟੀਮ ਜਿਹੜੀ ਹੈ ਉਹਨਾਂ ਨੇ ਇਸ ਪ੍ਰੋਗਰਾਮ ਦੀ ਕਵਰੇਜ ਵੀ ਕੀਤੀ ਹੈ ਪਹਿਲਾਂ ਵੀ ਮੇਰੇ ਨਾਲ ਇੰਟਰਵਿਊ ਕੀਤੀ ਅਤੇ ਇਸ ਨੂੰ ਪ੍ਰਮੋਟ ਕੀਤਾ ਪੰਜਾਬੀ ਅਖਬਾਰ ਤੋਂ ਸਾਡੇ ਦੋਸਤ ਹਰਬੰਸ ਬੁੱਟਰ ਜਿਨ੍ਹਾਂ ਨੇ ਪਹਿਲਾਂ ਵੀ ਮੇਰੇ ਨਾਲ ਇੰਟਰਵਿਊ ਕੀਤੀ ਅਤੇ ਉੱਥੇ ਆ ਕੇ ਵੀ ਕਵਰ ਕੀਤਾ ਅਤੇ ਪ੍ਰਾਈਮ ਏਸ਼ੀਆ ਦੇ ਬਹੁਤ ਵਧੀਆ ਰਿਪੋਰਟ ਬਣਾ ਕੇ ਪਾਈ ਹੈ ਜੇ ਤੁਸੀਂ ਦੇਖ ਸਕਦੇ ਹੋ ਤਾਂ ਉੱਥੇ ਦੇਖ ਸਕਦੇ ਹੋ ਸੋਸ਼ਲ ਮੀਡੀਆ 'ਤੇ ਕਾਫੀ ਜਗ੍ਹਾ ਦੇ ਉੱਤੇ ਨਜ਼ਰ ਆਉਂਦੀ ਪੰਜਾਬੀ ਨੈਸ਼ਨਲ ਵੀਕਲੀ ਨਿਊਜ਼ ਪੇਪਰ ਅਤੇ ਨਾਲ ਦੀ ਨਾਲ ਹੀ ਜਿਹੜੇ ਆ ਸਾਡੇ ਦੋਸਤ ਰਣਜੀਤ ਸਿੱਧੂ ਹੁਣੇ ਟੀ ਵੀ ਅਤੇ ਰੇਡੀਓ ਵੀ ਚਲਾਉਂਦੇ ਆ ਤੁਸੀਂ ਇਹਨਾਂ ਵੱਲੋਂ ਵੀ ਜਿਹੜੀ ਸਾਨੂੰ ਸਪੋਰਟ ਕੀਤੀ ਗਈ ਹੈ ਪੰਜਾਬ ਦੀ ਆਵਾਜ਼ ਅਜੀਤ ਤੋਂ ਧਾਮੀ ਸਾਹਿਬ ਇਹਨਾਂ ਵੱਲੋਂ ਜਿਹੜੀ ਇਹ ਸਪੋਰਟ ਕੀਤੀ ਗਈ ਹੈ ਏਸ਼ੀਆ ਟੀ ਵੀ ਗੁਰਬਾਣੀ ਵੀ ਇਹਨਾਂ ਦਾ ਟੀ ਵੀ ਹੈ ਜੀ ਏਸ਼ੀਆ ਟੀ ਵੀ ਵੀ ਇਹ ਚਲਾਉਂਦੇ ਆ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਨਾਲ ਦੀ ਨਾਲ ਹੀ ਲੋਕ ਸੱਤ ਤੋਂ ਸਾਡੇ ਦੋਸਤ ਡੈਨ ਸਿੱਧੂ ਜੀ ਜਿਹੜੇ ਕਿ ਐਵਰੀ ਸੰਡੇ ਨੂੰ ਸ਼ਾਮ ਨੂੰ ਮੇਰੇ ਤੋਂ ਬਾਅਦ 5 ਤੋਂ 7 ਵਜੇ ਪ੍ਰੋਗਰਾਮ ਕਰਦੇ ਆ ਅਤੇ ਉਹ ਵੀ ਸਪੋਰਟ ਕਰਦੇ ਸੀਗੇ ਅਤੇ ਨਾਲ ਦੀ ਨਾਲ ਹੀ ਅਨਫਿਲਟਰਡ ਨਿਊਜ਼ ਵਾਸਤੇ ਤੁਸੀਂ ਬੋਲਡ ਪੋਸਟ ਕੈਨੇਡਾ ਦੀਆਂ ਖਬਰਾਂ ਜਿਹੜੀਆਂ ਦੇਖ ਸਕਦੇ ਹੋ ਉਹ ਵੀ ਹਰਚਰਨ ਪ੍ਰਹਾਰ ਹੁਣੇ ਜਿਹੜੇ ਨੇ ਤੁਹਾਨੂੰ ਵਧੀਆ ਵਧੀਆ ਖਬਰਾਂ ਲੈ ਕੇ ਆਉਂਦੇ ਨੇ ਜਗ ਪੰਜਾਬੀ ਜਿਹੜਾ ਕਿ ਇੱਕ ਸਾਡੀ ਕਮਿਊਨਿਟੀ ਦਾ ਸਾਡਾ ਪੁਰਾਣਾ ਰੇਡੀਓ ਹੈ ਟੀ ਵੀ ਹੈ ਜਿਹਦੇ ਨਾਲ ਮੈਂ ਕਈ ਇੰਟਰਵਿਊ ਪਿਛਲੇ ਸਮੇਂ ਦੇ ਵਿੱਚ ਆਪਾਂ ਕੀਤੀਆਂ ਪੰਜਾਬੀ ਰੇਡੀਓ 102.7 FM ਕੈਲਗਰੀ ਜਿੱਥੇ ਪਿਆਸਾ ਜੀ ਕੰਮ ਕਰਦੇ ਆ ਅਤੇ ਬੋਬੀ ਭਾਅ ਜੀ ਹੁਣੇ ਜਿਹੜੇ ਨੇ ਇਹਨੂੰ ਅੱਗੇ ਲੈ ਕੇ ਚੱਲਦੇ ਆ ਅਤੇ ਇਹ ਕੁਛ ਇੱਕ ਸਾਡੇ ਦੋਸਤ ਸੀਗੇ ਅਤੇ ਇਹਦੇ ਨਾਲ ਨਾਲ ਸਟਰੀਟ ਸ਼ਾਈਨ ਮੀਡੀਆ ਜਿਹੜਾ ਕਿ ਸਟਰੀਟ ਸ਼ਾਈਨ ਮੀਡੀਆ ਜਿਹਦੇ ਦੇ ਉੱਤੇ ਟੀ ਵੀ ਦੇ ਉੱਤੇ ਸਾਡੀ ਐਡ ਜਿਹੜੀ ਇਹਨਾਂ ਨੇ ਚਲਾਈ ਕਾਫੀ ਦੇਰ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਸਟਰ ਐਂਡ ਮਿਸਿਸ ਬੀਅਰ ਜਿਹੜੇ ਨੇ ਜਿਨ੍ਹਾਂ ਵੱਲੋਂ ਕੱਪੜੇ ਜਿਹੜੇ ਸੀਗੇ ਸਾਨੂੰ ਦਿੱਤੇ ਗਏ ਅਤੇ ਨਾਲ ਦੀ ਨਾਲ ਹੀ ਫੈਸ਼ਨ ਸ਼ੋਅ ਵੀ ਜਿਹੜਾ ਕਰਵਾਇਆ ਗਿਆ ਜਸ ਫੋਟੋਗ੍ਰਾਫੀ ਜਿਹੜੇ ਕਿ ਇਸ ਪ੍ਰੋਗਰਾਮ ਦੇ ਆਫਿਸ਼ੀਅਲ ਫੋਟੋਗ੍ਰਾਫਰ ਸੀਗੇ ਉਹਨਾਂ ਵੱਲੋਂ ਇਸ ਵਿਸਾਖੀ ਮੇਲੇ ਨੂੰ ਕਵਰ ਕੀਤਾ ਗਿਆ ਆਪਣੇ ਕੈਮਰੇ ਦੇ ਨਾਲ ਅਤੇ ਇੱਕ ਸਪੋਂਸਰ ਜਿਨ੍ਹਾਂ ਦਾ ਨਾਂ ਵਿੱਚ ਰਿਹਾ ਚੱਲਿਆ ਸੀ ਉਹ ਮਾਡਰਨ ਟਰੱਕ ਐਂਡ ਟ੍ਰੇਲਰ ਰਿਪੇਅਰ ਦੇ ਜਿਹੜੇ ਸਾਡੇ ਦੋਸਤ ਨੇ ਨਿੰਦਰ ਸਿੱਧੂ ਸਾਹਿਬ ਤੋਂ ਇਹਨਾਂ ਵੱਲੋਂ ਵੀ ਸਾਨੂੰ ਸਪੋਰਟ ਕੀਤਾ ਗਿਆ ਜੀ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਹੈਵੀ ਡਿਊਟੀ ਟਰੱਕ ਰਿਪੇਅਰ ਕਰਵਾਉਣੀ ਹੈ ਟ੍ਰੇਲਰ ਰਿਪੇਅਰ ਕਰਵਾਉਣਾ ਹੈ ਪ੍ਰੀਵੈਂਟਿਵ ਮੇਨਟੇਨੈਂਸ ਕਰਵਾਉਣੀ ਹੈ ਡਾਇਗਨੋਸ ਕਰਵਾਉਣਾ ਜਾਂ ਰੋਡ ਸਾਈਡ ਅਸਿਸਟੈਂਸ ਦੇ ਨਾਲ ਨਾਲ ਫਲੀਟ ਮੇਨਟੇਨੈਂਸ ਵੀ ਇਹ ਕਰਦੇ ਆ ਸੋ ਕਿਸੇ ਵੀ ਸਰਵਿਸ ਲੈਣ ਵਾਸਤੇ ਤੁਸੀਂ ਇਹਨਾਂ ਦੇ ਨਾਲ ਸਾਊਥ ਈਸਟ ਤੇ ਇਹਨਾਂ ਦੀ ਲੋਕੇਸ਼ਨ ਹੈ ਵੈਸੇ ਜਾਂ ਮਾਡਰਨ ਟਰੱਕ ਰਿਪੇਅਰ .com ਤੇ ਵਿਜ਼ਿਟ ਕਰ ਸਕਦੇ ਜਾਂ 4032168686 ਦੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ ਸੋ ਇਹ ਕੁਛ ਇੱਕ ਸਪੋਂਸਰਸ ਦੀਆਂ ਗੱਲਾਂ ਬਾਤਾਂ ਹੋ ਗਈਆਂ ਜੀ ਅਤੇ ਇਸ ਤੋਂ ਇਲਾਵਾ ਜਿਹੜੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਖਾਸ ਸੀਗੀਆਂ ਉਹ ਕਿਉਂਕਿ ਵਿਸਾਖੀ ਮੇਲੇ 'ਤੇ ਆ ਕੇ ਤੁਸੀਂ ਸੋਫਾ ਜਿੱਤਣਾ ਸੀ ਹਾਲੇ ਉਹਦਾ ਡਰੋ ਤਾਂ ਆਪਾਂ ਕੱਢਿਆ ਨਹੀਂ ਕਿਉਂਕਿ ਇਸੇ ਤਰੀਕੇ ਨਾਲ ਜਿਹੜਾ ਸਾਡਾ ਡਰੋ ਸੀਗਾ ਉਹ ਦੂਜੇ ਪ੍ਰੋਡਕਟ ਦਾ ਵੀ ਜਿਹੜਾ ਕਿ ਸਾਨੂੰ ਟ੍ਰਾਈਕੋ ਹੋਮਸ ਵਾਲਿਆਂ ਨੇ ਦੇਣਾ ਜਿੱਦਾਂ ਇਸ ਵਾਰੀ ਕੁਛ ਇੱਕ ਲੋਕਾਂ ਨੇ ਲਗਾਤਾਰ ਉੱਥੇ ਸਟੇਜ ਦੇ ਉੱਤੇ ਇੰਨਾ ਹੋਚ ਪੋਚ ਕਰਤਾ ਪ੍ਰੋਗਰਾਮ ਅਤੇ ਫਿਰ ਕਹਿੰਦੇ ਜੀ ਸਾਨੂੰ ਟਾਈਮ ਨਹੀਂ ਦਿੱਤਾ ਜਦੋਂ ਟਾਈਮ ਤੁਸੀਂ ਸਾਰਾ ਹੀ ਖਾ ਜਾਂਦੇ ਹੋ ਸਟੇਜ ਦੇ ਉੱਤੇ ਘੁੰਮਦਿਆਂ ਫਿਰਦਿਆਂ ਤੁਸੀਂ ਇੱਦਾਂ ਪਹਿਲਾਂ ਪਾਉਂਦੇ ਹੋ ਜਿੱਦਾਂ ਸਟੇਜ ਜਿਹੜੀ ਹੈ ਨਾ ਇਹ ਪ੍ਰੋਗਰਾਮ ਜਿਹੜਾ ਇੱਕ ਹੀ ਬੰਦੇ ਦਾ ਕਿ ਵੀ ਉਹਨੇ ਪਤਾ ਨਹੀਂ ਇਹ 'ਚ ਕੀ ਪਾਤਾ ਵੀ ਜੇ ਤੁਸੀਂ ਉੱਥੇ ਥੋੜ੍ਹੀ ਦੇਰ ਵਾਸਤੇ ਆ ਰਹੇ ਹੋ ਪਰਫੋਰਮ ਕਰਨ ਵਾਸਤੇ ਅਤੇ ਇਹਦਾ ਮਤਲਬ ਇਹ ਨਹੀਂ ਕਿ ਵੀ ਤੁਸੀਂ ਜੇ ਕੋਈ ਲਾਫਟਰ ਯੋਗਾ ਹੁੰਦਾ ਉਹਦੇ ਵਿੱਚ ਵੀ ਵੜ ਜਾਓ ਅੱਗੇ ਜਾ ਕੇ ਅਤੇ ਬਹਿ ਜਾਓ ਕਿ ਮੇਰੀ ਫੋਟੋ ਖਿੱਚੋ ਮੈਂ ਹੀ ਸਭ ਨੂੰ ਨਜ਼ਰ ਆਵਾਂ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ ਚੱਲ ਰਹੀਆਂ ਨੇ ਜੇ ਕੋਈ ਐਮ ਪੀ ਆਇਆ ਐਮ ਐਲ ਏ ਆ ਰਿਹਾ ਲੀਡਰ ਆ ਰਹੇ ਨੇ ਕੋਈ ਬੰਦਾ ਆਪਣੀ ਜਦ ਆਪਣੇ ਹੱਥ ਹੁੰਦੀ ਹੈ ਕੱਲ੍ਹ ਨੂੰ ਕੋਈ ਬੰਦਾ ਕਹੇ ਵੀ ਬੀਬੀ ਤੂੰ ਕੀ ਮਤਲਬ ਆਪਣੇ ਚੀਜ਼ ਨੂੰ ਸਮਝ ਨਹੀਂ ਆਉਂਦੀ ਵੀ ਜੇ ਕਿਸੇ ਨੂੰ ਦਿਮਾਗ ਦੇ ਵਿੱਚ ਗੱਲ ਪੈਣ ਵਾਲੀ ਨਹੀਂ ਲੱਗਦੀ ਅਤੇ ਫਿਰ ਕੋਈ ਬੇਇੱਜ਼ਤੀ ਕਰਦੇ ਉੱਥੇ ਤਾਂ ਫਿਰ ਚੰਗਾ ਲੱਗਦਾ ਕਿ ਇਹ ਸ਼ੋਅ ਜਿਹੜੇ ਨੇ ਜਦੋਂ ਮੈਂ ਕਹਿੰਦਾ ਵੀ ਇਹ ਆਪਣਾ ਪ੍ਰੋਗਰਾਮ ਹੈ ਜਾਂ ਸਭ ਰੰਗ ਇਹਦਾ ਮਤਲਬ ਇਹ ਨਹੀਂ ਵੀ ਸਭ ਦਾ ਮਤਲਬ ਇਹ ਸਾਰਿਆਂ ਦਾ ਹੈਗਾ ਕਿ ਇਕੱਲੇ ਇੱਕ ਹੀ ਇਨਸਾਨ ਦਾ ਨਹੀਂ ਵੀ ਇੱਦਾਂ ਭੁੜਦਾ ਫਿਰੇ ਉੱਪਰ ਥੱਲੇ ਵੀ ਉਹ ਸਟੇਜ 'ਤੇ ਸਾਰਾ ਰਾਹ ਰੋਕ ਕੇ ਦੂਜਿਆਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇ ਜਿਹਦੇ ਕਰਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਡੀਆਂ ਅਪਸੈਟ ਹੋ ਗਈਆਂ ਇਸ ਪ੍ਰੋਗਰਾਮ ਦੇ ਵਿੱਚ ਅਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਥੋੜ੍ਹੀ ਸਖਤੀ ਜਿਹੜੀ ਹੈ ਵਰਤਣੀ ਪਏਗੀ ਇਹੋ ਜਿਹੇ ਲੋਕਾਂ ਵਾਸਤੇ ਕਿਉਂਕਿ ਜਦੋਂ ਤੱਕ ਇਹਨਾਂ ਦੀ ਨਕੇਲ ਨਾ ਕੱਸੀ ਜਾਵੇ ਸਮਾਜ ਦੇ ਵਿੱਚ ਲੋਕ ਜਿਹੜੇ ਨੇ ਉਹ ਗੰਦਗੀ ਫੈਲਾਉਣ ਤੋਂ ਬਾਜ਼ ਨਹੀਂ ਆਉਂਦੇ ਆਪਣੀ ਗਲਤੀ ਨੂੰ ਦੂਜਿਆਂ ਦੇ ਸਿਰ 'ਤੇ ਮੜ ਕੇ ਅਤੇ ਆਪਣੇ ਆਪ ਨੂੰ ਆਜ਼ਾਦੀ ਜਿਹੜੀ ਹੈ ਦਿਵਾਉਣਾ ਚਾਹੁੰਦੇ ਨੇ ਸੋ ਇਹਨਾਂ ਦਾ ਕੰਮ ਜਿਹੜਾ ਉਹ ਟੇਕ ਕੇਅਰ ਹੋਣੀ ਚਾਹੀਦੀ ਹੈ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਨੇ ਇੱਕ ਤਾਂ ਪਹਿਲਾਂ ਵੈਦਰ ਹੀ ਸਾਡਾ ਜਿਹੜਾ ਅਪਸੈਟ ਹੋ ਗਿਆ ਜਿਹਦੇ ਕਰਕੇ ਕਾਫੀ ਚੀਜ਼ਾਂ ਖਰਾਬ ਹੋ ਗਈਆਂ ਕਿਉਂਕਿ ਤੁਹਾਨੂੰ ਪਤਾ ਵੀ ਸਨੋ

0: ਆ ਗਈ ਤੇ ਸਾਰਾ ਕੁਛ ਲੇਟ ਹੋਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਸਾਰਾ ਕੁਛ ਵਿੱਚ ਇਹੋ ਜਿਹੇ ਇਨਸਾਨ ਜਿਹੜੇ ਨੇ ਉਹ ਆ ਕੇ ਅੱਗੇ ਖਿਲਾਰਾ ਪਾਉਣਾ ਸ਼ੁਰੂ ਕਰ ਦਿੰਦੇ ਆ। ਸੋ ਇਹ ਗੱਲਾਂ ਪਤਾ ਤਾਂ ਚੱਲਦੀਆਂ ਰਹਿਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ, ਆਪਾਂ ਇਹਦੇ ਬਾਰੇ ਗੱਲਬਾਤ ਹੋਰ ਵੀ ਕਰਾਂਗੇ ਤੁਹਾਡੇ ਨਾਲ। ਤੇ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਕਿਸੇ ਵੀ ਤਰੀਕੇ ਨਾਲ ਸ਼ਿਰਕਤ ਕਰਨੀ ਹੋਵੇ ਤਾਂ 4034000203 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਕਬਾਬ ਫਿਊਜ਼ਨ ਵਾਲੇ ਨੇ ਸਾਡੀ ਸਪੋਰਟ ਕੀਤੀ ਜੀ ਫੂਡ ਨੂੰ ਲੈ ਕੇ, ਅਤੇ ਉਹਦੇ ਨਾਲ ਨਾਲ ਹੀ ਮਿਰਚੀ ਰੈਸਟੋਰੈਂਟ ਵਾਲਿਆਂ ਵੱਲੋਂ ਵੀ ਜਿਹੜੀ ਇਹ ਸਪੋਰਟ ਕੀਤੀ ਗਈ ਸੁਹੇਲ ਰਾਜਾ ਜੀ ਅਤੇ ਉਹਨਾਂ ਦੀ ਟੀਮ ਵੱਲੋਂ। ਅਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੀਆਂ ਐਕਟੀਵਿਟੀ ਸੀਗੀਆਂ ਜਿਹਦੇ ਬਾਰੇ ਮੈਂ ਅਹਿਮਦੀਆ ਮੁਸਲਿਮ ਜਮਾਤ ਦੇ ਜਿਹੜੇ ਸਾਡੇ ਦੋਸਤ ਨੇ ਉਹਨਾਂ ਨੇ ਕਾਫੀ ਹੈਲਪ ਕੀਤੀ, ਕਾਫੀ ਫੂਡ ਜਿੱਤੇ, ਨਾਲ ਦੀ ਨਾਲ ਹੀ ਚਾਹ ਜਿਹੜੀ ਹੈ ਲੈ ਕੇ ਆਏ। ਗੁਰੂ ਨਾਨਕ ਫਰੀ ਕਿਚਨ ਵਾਲੇ ਜਿਹੜੇ ਦੋਸਤ ਸੀਗੇ ਇਹਨਾਂ ਨੇ ਕਾਫੀ ਫੂਡ ਜਿਹੜਾ ਸੀਗਾ ਉਹ ਅੰਦਰ ਸਾਨੂੰ ਉੱਥੇ ਸਰਵ ਕੀਤਾ। ਇਸ ਤੋਂ ਇਲਾਵਾ PCCA ਜਿਹਨੂੰ ਕਹਿੰਦੇ ਆ ਪਾਕਿਸਤਾਨ ਕੈਨੇਡਾ ਕਲਚਰ ਐਸੋਸੀਏਸ਼ਨ ਜਿਹੜੀ ਹੈ ਉਹਨੇ ਵੀ ਸਾਡੀ ਚਾਹ ਅਤੇ ਹੋਰ ਫੂਡ ਦੇ ਨਾਲ ਜਿਹੜੀ ਉੱਥੇ ਸਾਨੂੰ ਸਪੋਰਟ ਕੀਤੀ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਉਣ ਵਾਲੇ ਪ੍ਰੋਗਰਾਮ 'ਚ ਵੀ ਕਰਦੇ ਰਹਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਫੋਰਮੇਸ਼ਨ ਕੀ ਕੁਛ ਆ ਰਹੀ ਹੈ। ਬਟ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਕਿਉਂਕਿ ਥੋੜ੍ਹੀ ਜਿਹੀ ਬ੍ਰੇਕ ਹੋਰ ਹੈਗੀ ਹੈ, ਉਹ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਗੱਲਬਾਤ ਕਰਨੀ ਚਾਹੋ ਜਾਂ ਕੋਈ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਨੀ ਹੈ ਤਾਂ ਜ਼ਰੂਰ 4034000203 ਤੇ ਸਾਡੇ ਨਾਲ ਸੰਪਰਕ ਕਰਕੇ ਕਰ ਸਕਦੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਮੈਸੇਜ ਅਤੇ ਫਿਰ ਉਸ ਤੋਂ ਬਾਅਦ ਵਾਪਸ ਮਿਲ ਕੇ ਹੋਰ ਗੱਲਾਂ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
2: मिलिए डॉक्टर मघर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIE applications, family immigration, provincial nominee application ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat het immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
6: Regulated Canadian Immigration Consultant.
5: 403-225-1111.
4: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website www.sabrang.com.

0: www.sabrang.ca.
1: ਬਿਲਕੁਲ ਜੀ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਜਾਂਦੇ ਨੇ ਥੋੜੀ ਜਿਹੀ ਇਨਫੋਰਮੇਸ਼ਨ ਤੁਹਾਨੂੰ ਹੋਰ ਸ਼ੇਅਰ ਕਰ ਦਈਏ ਕਿਉਂਕਿ ਵਾਕਈ ਇਹ ਪ੍ਰੋਗਰਾਮ ਜਿਹੜਾ ਸੀਗਾ ਕਾਫੀ ਵਧੀਆ ਹੋ ਨਿਬੜਿਆ 13ਵਾਂ ਵਿਸਾਖੀ ਮੇਲਾ ਤੇ ਕੋਸ਼ਿਸ਼ ਕਿਉਂਕਿ ਜਦੋਂ ਦੇ ਪੋਲੀਟੀਕਲੀ ਐਕਟਿਵ ਹੋਏ ਆ ਤੇ ਹੁਣ ਲੋਕਾਂ ਦੇ ਨਜ਼ਰਾਂ ਤੇ ਹਾਵ ਭਾਵ ਵੀ ਸਮਝ ਆਉਂਦੇ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਸਾਨੂੰ ਨਹੀਂ ਪਤਾ ਲੱਗਦਾ ਬਟ ਜਿਹਨੂੰ ਕਹਿੰਦੇ ਨੇ ਪਰਮ ਅਤੇ ਪਰਮ ਪਿਤਾ ਪਰਮੇਸ਼ਵਰ ਜਿਹੜਾ ਉਹ ਤੁਹਾਡੇ ਸਾਰਿਆਂ ਬਾਰੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਜਿਹਨੂੰ ਕਹਿੰਦੇ ਵੀ ਦੱਸ ਦਿੰਦਾ ਵੀ ਕੌਣ ਕੀ ਕਰੀ ਜਾਂਦਾ ਸੋ ਇਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਸਾਡੇ ਲੀਡਰ ਐਨ ਡੀ ਪੀ ਪਾਰਟੀ ਦੇ ਪਹੁੰਚੇ ਆ ਅਤੇ ਉਹਨਾਂ ਨੇ ਆਪਣਾ ਰੰਗਾ ਰੰਗ ਜਿਹਨੂੰ ਕਹਿੰਦੇ ਵੀ ਲੋਕਾਂ ਦੇ ਨਾਲ ਮੈਸੇਜ ਵੀ ਦਿੱਤਾ ਅਤੇ ਮੁਲਾਕਾਤ ਵੀ ਕੀਤੀ ਹੈ ਦੂਜੇ ਪਾਸੇ ਆਪਣੇ ਲੀਡਰ ਵੀ ਨਾਲ ਐਮ ਐਲ ਏਜ਼ ਵੀ ਨਾਲ ਪਹੁੰਚੇ ਅਤੇ ਇਸੇ ਤਰੀਕੇ ਨਾਲ ਤਿੰਨੋਂ ਐਮ ਪੀ ਜਿਹੜੇ ਸੀਗੇ ਸਾਡੇ ਦੋਸਤ ਤੋਂ ਪਹੁੰਚੇ ਅਤੇ ਉਹਨਾਂ ਨੇ ਸਰਟੀਫਿਕੇਟ ਵੀ ਓਨਰ ਕੀਤਾ ਗੁਰੂ ਨਾਨਕ ਫਰੀ ਕਿਚਨ ਵਾਲਿਆਂ ਨੇ ਵੀ ਆਪਣਾ ਕੰਮ ਕੀਤਾ ਅਤੇ ਮੀਡੀਆ ਦੀ ਕਵਰੇਜ ਦੇ ਨਾਲ ਨਾਲ ਹੋਰ ਜਿਹੜੇ ਦੋਸਤ ਇੱਥੇ ਪਹੁੰਚੇ ਅੱਜ ਦੇ ਪ੍ਰੋਗਰਾਮ ਅੱਜ ਮੈਂ ਜ਼ਿਆਦਾ ਜ਼ਿਕਰ ਸ਼ਾਇਦ ਨਾ ਕਰ ਪਾਵਾਂ ਆਉਣ ਵਾਲੇ ਟਾਈਮ 'ਚ ਕਰਾਂਗਾ ਅਤੇ ਵੱਖਰੇ ਵੱਖਰੇ ਗਰੁੱਪਸ ਜਿਹੜੇ ਸੀਗੇ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਪਰਫੋਰਮ ਕੀਤਾ ਜਿੱਥੇ ਆਪਣੇ ਪੰਜਾਬੀ ਗਿੱਧੇ ਭੰਗੜੇ ਦੇ ਗੱਤਕਾਂ ਦੇ ਅਤੇ ਕਲਚਰ ਦੀਆਂ ਮਲਟੀ ਕਲਚਰ ਇਵੈਂਟਸ ਜਿਹੜੇ ਨੇ ਉਹ ਪੇਸ਼ ਕੀਤੇ ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਕਿਉਂਕਿ ਹਾਲੇ ਸਟਿਲ ਆਪਾਂ ਕੰਪਾਈਲ ਕਰ ਪਾ ਰਹੇ ਹਾਂ ਬਟ ਅਗੇਨ ਕੁਛ ਇੱਕ ਲੋਕ ਜਿਹੜੇ ਨੇ ਉਹ ਇਸ ਤਰੀਕੇ ਨਾਲ ਤੁਸੀਂ ਦੇਖੇ ਹੋਣਗੇ ਫੋਟੋਆਂ ਵੀਡੀਓਜ਼ ਦੇ ਵਿੱਚ ਕਿ ਕਿੱਦਾਂ ਇਹ ਇਸ ਤਰ੍ਹਾਂ ਘੁੰਮ ਰਹੇ ਨੇ ਵੀ ਜਿੱਦਾਂ ਇਹਨਾਂ ਨੇ ਬੁੱਕ ਕਰਾਇਆ ਹੁੰਦਾ ਸਾਰਾ ਸਟੇਜ ਉੱਪਰ ਤੋਂ ਲੈ ਕੇ ਥੱਲੇ ਤੱਕ ਜਦੋਂ ਤੁਹਾਨੂੰ ਜਿਸ ਚੀਜ਼ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਅਤੇ ਇਹਦਾ ਮਤਲਬ ਵੀ ਬੰਦੇ ਨੂੰ ਆਪਣੇ ਆਪ ਸ਼ਰਮ ਚਾਹੀਦੀ ਹੈ ਵੀ ਇਹ ਜਿਹੜੀ ਚੀਜ਼ਾਂ ਆਪਾਂ ਯੂਜ਼ ਕਰ ਰਹੇ ਹਾਂ ਇਹ ਹੋਰ ਵੀ ਲੋਕ ਨੇ ਆਪਾਂ ਖੁੱਲ੍ਹਾ ਇਸ ਕਰਕੇ ਛੱਡਦੇ ਹਾਂ ਚੀਜ਼ ਨੂੰ ਤਾਂ ਕਿ ਸਾਰੇ ਆਪਣੀ ਤਰੀਕੇ ਨਾਲ ਯੂਜ਼ ਕਰ ਸਕਣ ਇਹਦਾ ਮਤਲਬ ਇਹ ਨਹੀਂ ਕਿ ਵੀ ਤੁਸੀਂ ਇਸ ਤਰ੍ਹਾਂ ਦਾ ਸਿਸਟਮ ਕ੍ਰੀਏਟ ਕਰ ਦਿਉ ਵੀ ਸਾਰੇ ਲੋਕ ਜਿਹੜੇ ਨੇ ਮੈਨੂੰ ਸੋਰੀ ਟੂ ਸੇ ਮੈਨੂੰ ਇਹ ਬੋਲਣਾ ਪੈ ਰਿਹਾ ਬਾਰ ਬਾਰ ਉਹਦਾ ਕਾਰਨ ਇਹੀ ਹੈ ਕਿ ਵੀ ਕੁਛ ਲੋਕਾਂ ਨੇ ਜਿਹੜਾ ਇਸ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਮੈਂ ਇਟ ਡਜ਼ਨਟ ਮੀਨ ਵੀ ਮੈਨੂੰ ਪਤਾ ਨਹੀਂ ਵੀ ਕੌਣ ਕੀ ਕਰ ਰਿਹਾ ਸਾਰਾ ਕੁਛ ਪਤਾ ਲੱਗਦਾ ਅਤੇ ਜਿੱਥੇ ਆਪਾਂ ਇੰਨੀ ਮਿਹਨਤ ਕਰਦੇ ਹਾਂ ਅਤੇ ਇਹਦਾ ਮਤਲਬ ਇਸ ਗੱਲ ਦਾ ਵੀ ਧਿਆਨ ਰੱਖਦੇ ਹਾਂ ਵੀ ਇਹਨੂੰ ਕਿੱਦਾਂ ਆਪਾਂ ਔਰਗਨਾਈਜ਼ ਕਰੀਏ ਸੋ ਆਉਣ ਵਾਲੇ ਟਾਈਮ 'ਚ ਇਹਦੇ ਬਾਰੇ ਹੋਰ ਵੀ ਗੱਲਬਾਤ ਕਰਦੇ ਰਹਾਂਗੇ ਬਟ ਅੱਜ ਦਾ ਪ੍ਰੋਗਰਾਮ ਜਿਹੜਾ ਮੈਨੂੰ ਲੱਗਦਾ ਵੀ ਸਮਾਪਤੀ 'ਤੇ ਪਹੁੰਚ ਚੁੱਕਿਆ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣ ਸਕਦੇ ਹੋ ਇਹਨਾਂ ਪ੍ਰੋਗਰਾਮਾਂ ਥਰੂ ਕੋਈ ਮੈਸੇਜ ਦੇਣਾ ਹੋਵੇ ਤਾਂ 4034000203 'ਤੇ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ 4034000203 'ਤੇ ਸੰਪਰਕ ਕਰ ਸਕਦੇ ਹੋ ਸੁੱਖੀ ਸਿਧਿਓੜਾ ਜੀ ਅਤੇ ਸਿਧਿਓੜਾ ਅੰਕਲ ਅਤੇ ਬਾਕੀ ਸਿਧਿਓੜਾ ਫੈਮਿਲੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਮੈਂ ਪ੍ਰੋਗਰਾਮ ਦੇ ਵਿੱਚ ਤਾਂ ਜਾ ਪਾਇਆ ਬਟ ਹਾਲ ਤੱਕ ਵਧਾਈਆਂ ਜਿਹੜੀਆਂ ਨੇ ਪਬਲੀਕਲੀ ਦੇ ਨਹੀਂ ਪਾਇਆ ਸੀਗਾ ਸੋ ਬਹੁਤ ਬਹੁਤ ਵਧਾਈਆਂ ਹੁਣ ਇਹਨਾਂ ਦੇ ਬੇਟੇ ਦਾ ਚੇਤਨਵੀਰ ਦਾ ਜਿਹੜਾ ਵਿਆਹ ਹੋਇਆ ਬੇਟੀ ਦੇ ਨਾਲ ਤਾਂ ਬਹੁਤ ਵਧੀਆ ਪ੍ਰੋਗਰਾਮ ਸੀਗਾ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਕਿਉਂਕਿ ਕੁਛ ਬਿਜ਼ੀ ਤਾਂ ਸੀਗੇ ਬਟ ਸੰਡੇ ਵਾਲੇ ਦਿਨ ਰਿਸੈਪਸ਼ਨ 'ਚ ਪਹੁੰਚ ਕੇ ਅਤੇ ਕਾਫੀ ਦੋਸਤਾਂ ਦੇ ਨਾਲ ਵੀ ਗੱਲਬਾਤ ਹੋਈ ਅਤੇ ਇਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਰਹੀ ਹੈ ਸੋ ਥੈਂਕ ਯੂ ਵੈਰੀ ਮੱਚ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਤੋਂ ਗੁੱਡ ਨਾਈਟ ਐਂਡ ਸ਼ੱਬਾ ਖੈਰ ਟੂ ਆਲ ਜੀ ਥੈਂਕ ਯੂ
2: The time is 8 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਅਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ।

0: ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: Hey honey, I'm on my way. See you soon.
4: To listen again, press 1.
3: Hey honey, I'm on my way. See you soon.
4: To listen again, press...
3: Hey honey, I'm on my way. See you soon.
4: To listen...
3: Hey honey, I'm on my way. See you soon.
5: When you lose someone, the first thing you forget about them is their voice. With your help, we can prevent more lives from being silenced. MAD Canada. No alcohol, no drugs, no victims. Find out more at mad.ca.
6: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
7: Oh, aaj fer ni load milya.
8: Ki hoya?
7: Bas puchna, insurance confirmation ni aayi time te. Te hun fer ik din wait karni paini hai. Te bachiyan nu fer ni mil hona do din.
8: Oho, reh gaye na fer piche. Main sunya hai Sonic Insurance de Manas Pahuja ate Raman Vadaj. Te unna di team insurance confirmation bahut jaldi provide karwa dindi hai. Te oh ta portal vi set kar dinde ne taki tusi aap hi confirmation de sako. Basharte twadi insurance active hai. ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
9: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
10: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
9: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
11: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
12: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
13: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
10: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
11: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
10: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
11: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
10: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
11: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
10: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
11: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
14: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
15: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
14: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ

0: that you get lots and lots of people, and for this, it's really good event. Yeah.
1: तो ये हमारी बीना जी, दीपिका, राकेश एंड ऑफ कोर्स जो है कमल जी यहाँ पर मौजूद है फ्रॉम जो है फ्रॉम जागरण टीम. 13 June को 6:30 PM एट डेरा बैंक्वेट हॉल. इंशाल्लाह विल सी यू देयर. एवरीवन विल बी इज इनवाइटेड. जस्ट कम एंड एंजॉय द जो है फेस्टिविटीज, वहाँ का कल्चर भी देखें और ऑफ कोर्स यू कैन एंजॉय प्रेयर्स एज वेल ऑनलाइन. तो सो विल टेक अ स्मॉल कमर्शियल ब्रेक. ब्रेक के बाद विल बी राइट बैक विद अवर सेकेंड गेस्ट. यहाँ पर आ चुके हैं और आज का जो हमारा जो सुन रहे हैं प्रोग्राम, ऑफ कोर्स इट्स सलाम नंबर से कैलगरी ऑन रेडियो संगम 94.7 FM. मिलते हैं एक छोटे सी ब्रेक के बाद.
0: थैंक यू.
2: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो. किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट. सुंदर फैमिली फोटो जो सदा लई यादगार बन जावे. साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण. ए सब कुछ बिल्कुल वाजिब प्राइस ते. पासपोर्ट तो लैके हेडशॉट अते परिवारिक पोर्ट्रेट तक असी सब कुछ करदे हां. पिक्सल फोटो स्टूडियो ते भरोसा करो. तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी. पिक्सल फोटो स्टूडियो जिंदगी दे पलां नूं कैद करदे होए एक फोटो एक वार.
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ. ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ.
2: ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ. ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ. ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ. ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ. ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208.
3: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ. ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ. ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ. ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ. ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ. ਫੋਨ ਨੰਬਰ 403-726-6200, 403-726-6200. ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ. ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ.
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ. ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ.
4: ਕਰ ਲਿਆ ਜੀ ਨੋਟ. ਫੋਨ ਨੰਬਰ 403-618-2112.
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ.
4: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ. ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ. ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112. ਅਰੁਣ ਕੌਸ਼ਲ. ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ. ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ. ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ. ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ. ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ. ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ. ਸਭ ਦਾ ਮਾਣ, ਸਭ ਦੀ ਚਾਹਤ. ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757. ਮਰਸੀਡੀਜ਼ ਬੈਂਸ ਕੰਟਰੀ ਹਿੱਲਸ.
4: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ. ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
5: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ.
4: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 तो 5 कुलदीप सिंह विचार चर्चा शाम 8 तो 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛ।

0: ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
6: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
7: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
6: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
7: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
6: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
8: सोने घर की निशानी होंगी है शानदार फ्लोरिंग, जिथे कदम रखदिया ही तुहाडे मेहमान फ्लोरिंग कंपनी का पता पुछन लग जान। ते ओ पता है कैलगरी कारपेट एम्पायर, जिथे तुसी ले सकते हो अपनी पसंद की फ्लोरिंग का समान। फ्लोरिंग घर का होवे या होवे कमर्शियल, नवा लवाना होवे या होवे रेनोवेशन का प्लान, कारपेट हार्डवुड लेमिनेट टाइल ते होर शानदार फ्लोरिंग के डिजाइना नाल भरिया है इन्हां दा शोरूम। अज ही इन्हां दे शोरूम ते पुजो 2935 90

0: ਤੱਕ ਗੱਲ ਹੁਣ ਪਹੁੰਚ ਗਈ ਹੈ ਜੀ, ਕੀ ਹੋਇਆ ਹੁਣ ਤਾਜ਼ਾ?
1: ਕੁਲਦੀਪ ਜੀ, ਇੱਕ ਗੱਲ ਤਾਂ ਸਿੱਧੀ ਹੈ, ਸਾਨੂੰ ਵੀ ਪਤਾ, ਤਜਰਬਾ ਇਹੋ ਦੱਸਦਾ। ਮੈਂ ਬਹੁਤੇ ਗੌਰ ਨਾਲ ਤੇ ਬੇਅੰਤ ਸਿੰਘ ਦੀ ਸਰਕਾਰ ਮੇਰੇ ਤੋਂ ਵੇਖਣਾ ਸ਼ੁਰੂ ਕੀਤਾ ਕਿ ਜਿਹਦੀ ਸਰਕਾਰ ਹੁੰਦੀ ਹੈ ਉਹ ਚਾਹੁੰਦਾ ਕਿ ਹਰ ਪਿੰਡ ਤੇ ਹਰ ਸ਼ਹਿਰ ਹਰ ਵਾਰਡ ਬਸ ਮੇਰਾ ਬੋਲਬਾਲਾ ਹੋ ਜੇ। ਉਹ ਪਿਛਲੀਆਂ ਸਰਕਾਰਾਂ ਤੇ ਕਰਦੀਆਂ ਸੀ, ਆਮ ਆਦਮੀ ਪਾਰਟੀ ਨੂੰ ਬਾਕੀਆਂ ਤੋਂ ਵੱਖਰੀ ਕਰਦੇ ਸੀ, ਇਹਨਾਂ ਨੇ ਵੀ ਆ ਕੇ ਉਹ ਕੁਝ ਸ਼ੁਰੂ ਕਰਤਾ। ਉਹਦਾ ਨਤੀਜਾ ਇਹ ਨਿਕਲਦਾ ਕਿ ਥੱਲੇ ਆਪਸ ਵਿੱਚ ਹਰ ਕਿਸਮ ਦਾ ਹੱਲਾ ਗੁੱਲਾ, ਲੜਾਈ ਝਗੜੇ, ਜਿਹੜੀ ਰਾਜ ਕਰਦੀ ਪਾਰਟੀ ਹੈ ਉਹਦੇ ਪੱਖ ਚ DSP SHO ਉਹ ਵੀ ਖਿਡੋ ਜਾਂਦੇ ਆ, ਕਿਉਂਕਿ ਹਰ ਥਾਂ ਦੇ ਉੱਤੇ ਰਾਜ ਕਰਦੀ ਪਾਰਟੀ ਦੇ MLA ਨੂੰ ਖੁੱਲ ਹੈ, DSP ਆਪਣੀ ਮਰਜ਼ੀ ਦਾ ਲਵਾਰਾ, SHO ਆਪਣੀ ਮਰਜ਼ੀ ਦੇ ਲਵਾਰਾ। ਜਿੱਥੇ ਇਹਨਾਂ ਦਾ MLA ਨਹੀਂ ਉੱਥੇ ਹਲਕਾ ਇੰਚਾਰਜ ਨੂੰ ਕਹਿ ਦਿੰਦੇ 10 ਕਿਲੋ ਲਵਾਉਣਾ ਉਹ ਲਵਾ ਦਿੰਦਾ, ਜਿਹਨਾਂ ਨੇ ਲਵਾਏ ਆ ਉਹਨਾਂ ਦੇ ਕਹਿਣ ਤੇ ਫਿਰ ਪੁਲਿਸ ਅਫਸਰ ਹਰ ਕਿਸਮ ਦਾ ਦਖਲ ਪਿਛਲੀਆਂ ਸਰਕਾਰਾਂ ਵੇਲੇ ਵੀ ਦਿੰਦੇ ਰਹੇ ਸੀ, ਹੁਣ ਮੇਰੀ ਸਰਕਾਰ ਜੇ ਆਖੇ ਨਹੀਂ ਦਿੰਦੇ ਤੇ ਗਲਤ ਆਖੂਗੀ? ਦਿੰਦੇ ਤਾਂ ਹੈਗੇ ਆ, ਪਤਾ ਹੀ ਸਾਹਿਬ ਦਿੰਦੇ ਆ। ਹੁਣ ਇਹ ਚੱਕਰ ਜਿਹੜਾ ਚੱਲਦਾ ਉਹਦੇ ਚ ਕਈਆਂ ਥਾਵਾਂ ਤੇ ਲੜਾਈਆਂ ਝਗੜੇ, ਕੱਲ ਤੇ ਪਰਸੋਂ 2 ਦਿਨ ਮਜੀਠਾ ਇਲਾਕੇ ਚ ਵੀ ਬਹੁਤ ਹੋਇਆ। ਇੱਕ ਸਟੇਜ ਤੇ ਤਾਂ ਬਿਕਰਮ ਸਿੰਘ ਮਜੀਠੀਆ ਤੇ DSP ਆਪੋ ਝਗੜੇ, ਮਜੀਠੀਆ ਸ਼ਾਇਦ ਇਹ ਦੋਸ਼ ਲਾਉਂਦਾ ਕਿ ਉਹਦੀ ਪਤਨੀ ਜਿਹੜੀ MLA ਆ ਉਹਦੇ ਨਾਲ DSP ਦਾ ਵਿਹਾਰ ਠੀਕ ਨਹੀਂ ਸੀ। ਉਹਨੇ ਆਖਿਆ ਵੀ ਤੂੰ MLA ਨਾਲ ਇੱਕ ਵਿਹਾਰ ਨਹੀਂ ਕਰਦਾ। DSP ਅੱਗੋਂ ਲੜਦਾ ਰਿਹਾ, ਇਹਦੀ ਗੱਲ ਤੋਂ ਕੁਝ ਬੜੀ ਚਰਚਾ ਲੋਕਾਂ ਚ ਕਾਫੀ ਹੋਈ ਆ। ਜਦੋਂ ਮਜੀਠੀ ਉਹਨਾਂ ਦਾ ਰਾਜ ਸੀ ਉਹ ਵੀ ਇਹੋ ਕੁਝ ਕਰਦੇ ਰਹੇ, ਬਲਕਿ ਉਹਨਾਂ ਨੇ ਤਾਂ ਪਹਿਲਾਂ ਕਾਂਗਰਸੀ ਕੁੱਟੇ ਸੀ, ਫਿਰ ਕਾਂਗਰਸੀ ਅੱਧ ਚੋਂ ਬਾਈਕਾਟ ਕਰ ਗਏ ਚੋਣਾਂ ਦਾ। ਭਾਜਪਾ ਵਾਲਿਆਂ ਨੇ ਸੋਚਿਆ ਕਾਂਗਰਸੀ ਚਲੇ ਗਏ, ਉਹਨਾਂ ਨੇ ਥਾਂ ਅਸੀਂ ਕਵਰ ਕਰ ਲਈਏ। ਇਹਨਾਂ ਨੇ ਅਕਾਲੀਆਂ ਨੇ ਫਿਰ ਭਾਜਪਾ ਵਾਲਿਆਂ ਨੇ ਫੜ ਫੜ ਕੇ ਕੁੱਟਿਆ, ਖੇਤਾਂ ਚ ਵਗਦੇ ਵਾਹਣ ਦੇ ਵਿੱਚ ਸੁੱਟ ਕੇ ਜ਼ਮੀਨ ਤੇ ਕੁੱਟੇ ਸੀ। ਉਹ ਸਾਰਾ ਕੁਝ ਉਹਨਾਂ ਦੇ ਵਕਤ ਵੀ ਹੁੰਦਾ ਰਿਹਾ, ਬਾਅਦ ਚੋਂ ਫਿਰ ਅਮਰਿੰਦਰ ਸਿੰਘ ਸਰਕਾਰ ਆਈ ਉਹ ਕੁਝ ਹੋ ਗਿਆ। ਹੁਣ ਇਹਨਾਂ ਦੇ ਵਕਤ ਜੇ ਹੋਣਾ ਤੇ ਗੱਲ ਮਾੜੀ ਆ, ਪਰ ਇਸ ਸਭ ਥਾਵਾਂ ਤੇ ਵਾਪਰਦਾ ਪਿਆ, ਇਹ ਤੋਂ ਕੋਈ ਮੁੱਕਰ ਨਹੀਂ ਸਕਦਾ। ਕਈਆਂ ਥਾਵਾਂ ਤੇ ਦੂਜੀ ਗੱਲ ਵੀ ਹੈ ਕਿ ਸਾਡੇ ਲੋਕਾਂ ਚ ਇੱਕ ਰੁਝਾਨ ਬਣ ਗਿਆ, ਜਿਹਦੀ ਸਰਕਾਰ ਆ ਉਹਦੇ ਨਾਲ ਖਲੋ ਜਾਓ। ਚੋਣਾਂ ਲੜਨ ਵਾਲੇ ਵੀ ਸਾਰੇ ਦੇ ਸਾਰੇ ਪੁਰਾਣੀਆਂ ਪਾਰਟੀਆਂ ਛੱਡ ਕੇ ਰਾਜ ਕਰਦੀ ਪਾਰਟੀ ਨਾਲ ਹੋਏ ਆ, ਇਸ ਕਰਕੇ ਕਿ ਉਧਰ ਜਿੱਤਣ ਦੇ ਚਾਂਸ ਵੱਧ ਆ। ਸਰਕਾਰੀ ਮਸ਼ੀਨਰੀ ਵੀ ਮਦਦ ਕਰੇਗੀ, ਲੋਕ ਵੀ ਰਾਜ ਕਰਦੀ ਪਾਰਟੀ ਨੂੰ ਵੋਟਾਂ ਇਸ ਕਰਕੇ ਵੱਧ ਪਾਉਂਦੇ ਆ ਵੀ ਇਹਨਾਂ ਦਾ ਬੰਦਾ ਜਿੱਤ ਗਿਆ ਕੋਈ ਗਰੰਟਾ ਹੀ ਲੈ ਆਊਗਾ, ਦੂਸਰੇ ਤੋਂ ਕੀ ਮਿਲਣਾ। ਇਹ ਸਾਰਿਆਂ ਥਾਵਾਂ ਤੇ ਨਤੀਜਾ ਨਿਕਲਦਾ ਕਿ ਜਿਹੜੀ ਦੂਸਰੀ ਪਾਰਟੀ ਹੁੰਦੀ ਆ ਉਹਨੂੰ ਕਈਆਂ ਥਾਵਾਂ ਤੇ ਕੈਂਡੀਡੇਟ ਨਹੀਂ ਲੱਭਦੇ। ਕੱਲ ਇੱਕ ਪੰਜਾਬੀ ਦੇ ਅਖਬਾਰ ਨੇ ਇਹ ਰਿਪੋਰਟ ਛਾਪੀ ਹੈ ਕਿ ਪੰਜਾਬ ਦੇ 2 ਸ਼ਹਿਰਾਂ ਦੇ ਵਿੱਚ ਅਕਾਲੀ ਦਲ ਨੂੰ ਬੰਦੇ ਖੜੇ ਕਰਨ ਵਾਸਤੇ ਉਮੀਦਵਾਰ ਹੀ ਨਹੀਂ ਲੱਭੇ ਕਿ ਕਿਹਨੂੰ ਖੜਾ ਕਰੀਏ। ਜਿਹੜੀ ਪਾਰਟੀ ਨੇ ਇਹਨਾਂ ਚ ਰਾਜ ਕੀਤਾ ਉਹਨੂੰ ਖੜੇ ਕਰਨ ਵਾਸਤੇ, ਚੋਣ ਲੜਨ ਵਾਸਤੇ ਉਮੀਦਵਾਰ ਹੀ ਨਾ ਲੱਭਣ। ਇਹ ਕਿਉਂ ਹੋ ਗਿਆ? ਸਿਰਫ ਇਸ ਕਰਕੇ ਕਿ ਉਮੀਦਵਾਰ ਵੀ ਚਾਹੁੰਦੇ ਚੋਣ ਤਾਂ ਲੜਦੀ ਆ, ਉਹਦੇ ਵੱਲੋਂ ਲੜਦੀ ਆ ਜਿਹਦਾ ਰਾਜ ਆ, ਦੂਜੇ ਵੱਲੋਂ ਲੜ ਕੇ ਕੀ ਹਾਸਲ ਹੋਊ? ਤੇ ਲੋਕ ਵੀ ਇਹੋ ਸਮਝਦੇ ਆ ਕਿ ਉਹਨੂੰ ਵੋਟਾਂ ਪਾਉਣੀਆਂ। ਪੱਛਮੀ ਬੰਗਾਲ ਚ ਹੁਣੇ ਤ੍ਰਿਣਮੂਲ ਕਾਂਗਰਸ ਹਾਰੀ ਹੈ, ਮਮਤਾ ਬੈਨਰਜੀ ਦੇ ਜਾਣ ਤੋਂ ਬਾਅਦ 1 ਸੀਟ ਦੇ ਬਾਈ ਇਲੈਕਸ਼ਨ ਆ ਗਏ, ਉੱਥੇ ਉਪ ਚੋਣ ਹੋਣ ਲੱਗੀ ਹੈ ਜਿਹਨੂੰ ਮਮਤਾ ਬੈਨਰਜੀ ਨੇ ਖੜਾ ਕੀਤਾ। ਉਹਨੇ ਪਹਿਲਾਂ ਕਾਗਜ਼ ਦਾਖਲ ਕਰਾਤੇ, ਫਿਰ ਉਹਨੇ ਕਾਗਜ਼ ਵਾਪਸ ਲੈ ਲਿਆ, ਕਹਿੰਦਾ ਜੀ ਮੈਂ ਨਵੇਂ ਮੁੱਖ ਮੰਤਰੀ ਨੂੰ ਆਪਣੇ ਵੱਲੋਂ ਬੈਸਟ ਵਿਸ਼ੇ ਦਿੰਦਾ ਉਹ ਰਾਜ ਚਲਾਵੇ। ਨਵਾਂ ਮੁੱਖ ਮੰਤਰੀ ਮਜ਼ਾਕ ਉਡਾਉਂਦਾ, ਕਹਿੰਦਾ ਬੈਸਟ ਵਿਸ਼ੇ ਕਾਹਦੀਆਂ? ਇਹ ਬੰਦਾ ਇਸ ਕਰਕੇ ਚੋਣ ਤੋਂ ਪਿੱਛੇ ਹਟ ਗਿਆ ਕਿ ਇਹਨੂੰ ਵੋਟਿੰਗ ਵੇਲੇ ਬੂਥ ਦੇ ਉੱਤੇ ਬਿਠਾਉਣ ਵਾਸਤੇ ਪੋਲਿੰਗ ਏਜੰਟ ਬਣਨ ਵਾਲੇ ਬੰਦੇ ਨਹੀਂ ਲਾਉਂਦੇ, ਇਹਨਾਂ ਦੇ ਨਾਲ ਹੀ ਕੋਈ ਨੀ, ਕਿਉਂਕਿ ਸਾਰੇ ਇਸ ਵੇਲੇ ਰਾਜ ਕਰਦੀ ਪਾਰਟੀ ਤੋਂ ਕਲਕੱਤੇ ਚ ਵੀ ਡਰਦੇ ਨੇ, ਬੰਗਾਲ ਚ ਤੇ ਸਾਰੇ ਰਾਜਾਂ ਚ ਹੁੰਦਾ। ਦੂਸਰੀ ਗੱਲ ਇਹਨਾਂ ਚੋਣਾਂ ਦਾ ਮਾਮਲਾ ਇਸ ਵੇਲੇ ਹਾਈਕੋਰਟ ਤੱਕ ਚਲਾ ਗਿਆ, ਕਿਉਂਕਿ ਪੰਜਾਬ ਸਰਕਾਰ ਨੇ ਆਖਿਆ ਅਸੀਂ ਮਸ਼ੀਨਾਂ ਨਹੀਂ ਵਰਤਣੀਆਂ, ਮਸ਼ੀਨਾਂ ਚ ਪਤਾ ਨੀ ਕੀ ਕੁਛ ਹੋ ਗਿਆ ਹੁੰਦਾ, ਲੋਕਾਂ ਦੀ ਤਸੱਲੀ ਵੀ ਨਹੀਂ ਹੁੰਦੀ, ਇਸ ਕਰਕੇ ਅਸੀਂ ਲੋਕਾਂ ਨੂੰ ਬੈਲਟ ਪੇਪਰ ਰਾਹੀਂ ਵੋਟਾਂ ਪਾਉਣ ਦਾ ਹੱਕ ਦਿਆਂਗੇ। ਬਾਅਦ ਸਾਰੇ ਬੈਲਟ ਪੇਪਰ ਐਡਵਰਟ ਕੱਢ ਕੇ ਗਿਣੇ ਜਾਣਗੇ, ਇਸਦਾ ਪੁਰਾਣਾ ਪ੍ਰੋਸੀਜਰ ਹੁੰਦਾ ਸੀ।

0: ਅਮਰੀਕਾ ਚ ਬੈਲਟਵੇ ਪਰ ਚੱਲ ਸਕਦੇ ਮਸ਼ੀਨਾਂ ਨਹੀਂ, ਇੱਥੇ ਕਿਉਂ ਨਹੀਂ ਚੱਲ ਸਕਦੇ? ਉਹਨੂੰ ਜਾ ਕੇ ਕੁਝ ਲੋਕਾਂ ਨੇ ਹਾਈਕੋਰਟ ਚੈਲੰਜ ਕਰਤਾ। ਹਾਈਕੋਰਟ ਦੇ ਜੱਜ ਸਾਹਿਬ ਕਹਿੰਦੇ ਜੀ ਇੰਨੇ ਚਿਰ ਤੋਂ ਮਸ਼ੀਨਾਂ ਚੱਲਦੀਆਂ, ਕੋਈ ਸਮੱਸਿਆ ਨਹੀਂ ਆਈ ਤੇ ਤੁਹਾਡੇ ਵੇਲੇ ਜਲਦੀ ਆ ਜਾਓਗੀ, ਤੁਸੀਂ ਮਸ਼ੀਨਾਂ ਨਾਲ ਵੋਟਾਂ ਕਰਾਓ। ਉਹ ਕਹਿੰਦੇ ਅਸੀਂ ਮਸ਼ੀਨਾਂ ਨਾਲ ਨਹੀਂ ਕਰਾਉਣੀ, ਕਿਉਂਕਿ ਸਾਰੇ ਦੇਸ਼ ਵਿੱਚ ਰੌਲਾ ਪੈਂਦਾ ਕਿ ਮਸ਼ੀਨਾਂ ਨਾਲ ਗੜਬੜ ਹੁੰਦੀ ਹੈ। ਹੁਣ ਅੱਜ ਹਾਈਕੋਰਟ ਚ ਫਿਰ ਸੁਣਵਾਈ ਹੈ, ਪਤਾ ਨਹੀਂ ਕੀ ਫੈਸਲਾ ਹੋਵੇ। ਇਹ ਮਾਮਲਾ ਵੀ ਦਿਲਚਸਪ ਬਣ ਗਿਆ ਕਿ ਹਾਈਕੋਰਟ ਇਸ ਮਾਮਲੇ ਦਖਲ ਦੇ ਰਹੀ ਹੈ ਕਿ ਮਸ਼ੀਨਾਂ ਵਰਤਣੀਆਂ ਕਿ ਨਹੀਂ ਵਰਤਣੀਆਂ।
1: ਮੈਨੂੰ ਸਾਹਿਬ ਸੁਪਰੀਮ ਕੋਰਟ ਦਾ ਕੋਈ ਆਰਡਰ ਆਇਆ ਜੀ ਕੁੱਤਿਆਂ ਬਾਬਤ ਕਿ ਬਹੁਤ ਸਖਤੀ ਜਿਹੜੀ ਆ ਵਰਤੀ ਜਾਵੇਗੀ ਜਾਂ ਕੋਈ ਇਸ ਤਰ੍ਹਾਂ ਦਾ ਬਿਆਨ ਹੈ, ਕੋਈ ਸਖਤ ਆਰਡਰ ਸੁਪਰੀਮ ਕੋਰਟ ਦਾ ਆਇਆ, ਕੀ ਹੈ ਜੀ ਉਹ?
0: ਕੁੱਤਿਆਂ ਬਾਰੇ ਸੁਪਰੀਮ ਕੋਰਟ ਨੇ 3 ਸਾਲ ਪਹਿਲਾਂ ਆਪ ਨੋਟਿਸ ਲਿਆ ਸੀ ਕਿ ਥਾਂ ਥਾਂ ਤੋਂ ਖਬਰਾਂ ਆਉਂਦੀਆਂ ਕੁੱਤੇ ਕਿਸੇ ਬੰਦੇ ਨੂੰ ਘੜੀਸ ਕੇ ਲੈ ਗਏ, ਕਿਸੇ ਬਜ਼ੁਰਗ ਔਰਤ ਨੂੰ ਘੜੀਸ ਕੇ ਲੈ ਗਏ, ਕਿਸੇ ਦਾ ਬੱਚਾ ਖਿੱਚ ਕੇ ਲੈ ਗਏ ਤੇ ਬਾਅਦ ਚ ਉਹਦੀਆਂ ਬੋਟੀਆਂ ਇਕੱਠੀਆਂ ਕਰਨੀਆਂ ਪਈਆਂ। ਕਈਆਂ ਲੋਕਾਂ ਦੀਆਂ ਹੱਡੀਆਂ ਇਸ ਤਰ੍ਹਾਂ ਮਿਲੀਆਂ ਕਿ ਪਛਾਣੀਆਂ ਨਹੀਂ ਜਾ ਸਕਦੀਆਂ, ਕੱਪੜਿਆਂ ਤੋਂ ਪਛਾਣੇ ਗਏ ਵੀ ਇਹਦੇ ਫਲਾਨਾ। ਇਹੋ ਜਿਹੀਆਂ ਹਾਲਤਾਂ ਨੂੰ ਵੇਖ ਕੇ ਸੁਪਰੀਮ ਕੋਰਟ ਨੇ ਆਖਿਆ ਕਿ ਅਵਾਰਾ ਫਿਰਦੇ ਕੁੱਤੇ ਜਿਹੜੇ ਆ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਕੁੱਤਿਆਂ ਵਾਲੇ ਸੈਂਟਰਾਂ ਚ ਭੇਜ ਦਿੱਤਾ ਜਾਵੇ, ਉੱਥੇ ਨਾ ਨਸਬੰਦੀ ਕਰੋ ਤਾਂ ਕਿ ਹੋਰ ਕੁੱਤੇ ਨਾ ਹੋਣ, ਕੁੱਤੇ ਮਾਰਨ ਦੀ ਲੋੜ ਨਹੀਂ, ਉੱਥੇ ਲੈ ਜਾਓ। ਇਹ ਇੱਕ ਚੰਗਾ ਰਾਹ ਸੀ ਜਿਹੜਾ ਸੁਪਰੀਮ ਕੋਰਟ ਨੇ ਕੱਢਿਆ ਸੀ, ਹਾਲਾਂਕਿ ਖਰਚਾ ਚ ਪੈਣਾ ਸੀ ਇਹੋ ਜਿਹੀਆਂ ਥਾਵਾਂ ਤੇ ਕੁੱਤਿਆਂ ਨੂੰ ਸੰਭਾਲਣ ਤੇ ਖਰਚ ਬਹੁਤ ਆਉਣਾ ਸੀ। ਪਰ ਕੁਛ ਜਿਹੜੇ ਕੁੱਤਿਆਂ ਦੇ ਪ੍ਰੇਮੀ ਹੈ ਉਹਨਾਂ ਨੇ ਜਾ ਕੇ ਅਰਜੀ ਦਾਇਰ ਕਰ ਦਿੱਤੀ ਕਿ ਕੁੱਤਿਆਂ ਨਾਲ ਜਾਤੀ ਹੈ ਤੇ ਲੋਕਾਂ ਨਾਲ ਵੀ ਜਾਤੀ ਹੈ। ਬਹੁਤ ਸਾਰੇ ਲੋਕ ਹੈ ਜਿਹਨਾਂ ਨੇ ਕੁੱਤਿਆਂ ਨੂੰ ਰੋਟੀ ਚਾਰਨੀ ਹੁੰਦੀ ਹੈ, ਪੇੜਾ ਚਾਰਨਾ ਹੁੰਦਾ, ਕੋਈ ਨਾ ਕੋਈ ਪੂਜਾ ਕਰਨੀ ਹੁੰਦੀ ਹੈ, ਉਹ ਫਿਰ ਕਿੱਥੇ ਜਾਣਗੇ? ਸੁਪਰੀਮ ਕੋਰਟ ਨੇ ਆਖਿਆ ਕਿ ਆਪਣੇ ਕੋਲ ਰੱਖ ਲੈਣ ਕੁੱਤਾ, ਕਹਿੰਦੇ ਰੱਖ ਨਹੀਂ ਸਕਦੇ ਜੀ, ਨਾਲੇ ਕੁੱਤਿਆਂ ਦਾ ਹੱਕ ਹੈ ਕੋਈ ਸਮਾਜ ਜਿੱਥੇ ਮਰਜ਼ੀ ਜਾਣ। ਸੁਪਰੀਮ ਕੋਰਟ ਨੇ ਉਦੋਂ ਥੋੜਾ ਫੈਸਲਾ ਅਮੈਂਡ ਕਰਤਾ ਸੀ, ਇਹ ਕਹਿਤਾ ਕਿ ਕੁੱਤਿਆਂ ਨੂੰ ਲੈ ਜਾਓ ਉਹਨਾਂ ਦੀ ਨਸਬੰਦੀ ਕਰਕੇ ਤੇ ਫਿਰ ਤੁਸੀਂ ਉਹਨਾਂ ਦੀ ਥਾਵਾਂ ਤੇ ਛੱਡ ਦਿਓ ਜਿੱਥੋਂ ਲੈ ਕੇ ਗਏ। ਦੂਸਰਾ ਮਸਲਾ ਫਿਰ ਉੱਥੇ ਖੜਾ ਰਹਿ ਗਿਆ ਕਿ ਕੁੱਤੇ ਲੋਕਾਂ ਨੂੰ ਵੱਢਦੇ ਆ ਤੇ ਉਹਦਾ ਕੀ ਕੀਤਾ ਜਾਵੇ। ਇੱਕ NGO ਨੇ ਜਾ ਕੇ ਜਿਹੜੀ ਅਰਜੀ ਦਿੱਤੀ ਉਹਨਾਂ ਨੇ ਆਖਿਆ ਜੀ ਕੁੱਤੇ ਤਾਂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਜਿਹਨੂੰ ਅਸੀਂ AIIMS ਕਹਿੰਦੇ ਹਾਂ ਉਹਦੇ ਆਪਰੇਸ਼ਨ ਥੀਏਟਰ ਤੱਕ ਵੀ ਜਾਂਦੇ ਆ, ਉੱਥੇ ਤੱਕ ਕਿਸੇ ਨੂੰ ਵੱਢਦੇ ਨੀ। ਸੁਪਰੀਮ ਕੋਰਟ ਦੇ ਜੱਜਾਂ ਨੇ ਉਦੋਂ ਫਿਰ ਗੁੱਸੇ ਨਾਲ ਆਖਿਆ ਸੀ ਕਿ ਤੁਸੀਂ ਕੁੱਤਿਆਂ ਨੂੰ ਗਲੋਰੀਫਾਈ ਨਾ ਕਰੋ, ਇੱਥੇ ਕੇਸ ਦੀ ਗੱਲ ਕਰੋ, ਤੁਸੀਂ ਕੁੱਤਿਆਂ ਦੀ ਮਹਾਨਤਾ ਦੇ ਉੱਤੇ ਲੈਕਚਰ ਦੇਣ ਲੱਗ ਪਏ। ਕੁਝ ਕੁੱਤੇ ਨਹੀਂ ਵੱਢਦੇ, ਠੀਕ ਹੈ ਉੱਥੇ ਤੁਰੇ ਫਿਰਦੇ ਰੋਟੀ ਮਿਲ ਜਾਂਦੀ ਹੈ, ਪਰ ਕੁਝ ਕੁੱਤੇ ਵੱਢਦੇ ਵੀ ਆ ਲੋਕਾਂ ਨੂੰ, ਕਿੰਨੀਆਂ ਇਹੋ ਜਿਹੀਆਂ ਮੌਤਾਂ ਹੋ ਚੁੱਕੀਆਂ। ਚਲੋ ਕੇਸ ਚੱਲਦਾ ਪਿਆ ਸੀ, ਇਹ ਸਾਰੀ ਜਿਹੜੀ ਐਕਸਰਸਾਈਜ਼ਾਂ ਦੀ ਸ਼ੁਰੂਆਤ ਹੋਈ ਸੀ ਇੰਦਰਾ ਗਾਂਧੀ ਦੀ ਛੋਟੀ ਨੂੰ ਸੰਜੇ ਗਾਂਧੀ ਦੀ ਪਤਨੀ ਮੇਨਕਾ ਗਾਂਧੀ ਤੋਂ, ਜਿਹੜੀ ਕਹਿੰਦੀ ਆ ਮੈਂ ਕੁੱਤਿਆਂ ਨੂੰ ਬਹੁਤ ਮਾਸੂਮ ਸਮਝਦੀ ਹਾਂ, ਇਹਨਾਂ ਨਾਲ ਕੋਈ ਜਾਤ ਨਹੀਂ ਹੋਣੀ ਚਾਹੀਦੀ। ਮੈਂ ਜਦੋਂ ਅਖਬਾਰ ਦਾ ਐਡੀਟਰ ਹੁੰਦਾ ਸਾਂ ਮੇਰੇ ਕੋਲ ਇੱਕ ਵਾਰੀ ਪਸ਼ੂ ਪ੍ਰੇਮੀ ਸੰਸਥਾ ਵਾਲੇ ਆ ਗਏ ਸੀ, ਉਹਨਾਂ ਦਾ ਪ੍ਰੈਸ ਨੋਟ ਇਹ ਸੀ ਕੁੱਤਿਆਂ ਨਾਲ ਬਹੁਤ ਜਾਤੀ ਹੋ ਰਹੀ ਹੈ, ਇਹਨਾਂ ਨੂੰ ਮਾਰਿਆ ਨਹੀਂ ਜਾਣਾ ਚਾਹੀਦਾ, ਇਹਨਾਂ ਨੂੰ ਫੜਿਆ ਨਹੀਂ ਜਾਣਾ ਚਾਹੀਦਾ। ਮੈਂ ਕਿਹਾ ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਕੁੱਤਿਆਂ ਵਾਸਤੇ ਸੈਂਟਰ ਚਲਾਉਂਦੇ ਹਾਂ। ਮੈਂ ਕਿਹਾ ਸੈਂਟਰ ਚ ਕਿੰਨੇ ਕੁੱਤੇ ਆ? ਉਹ ਜਵਾਬ ਨਾ ਦੇਣ। ਮੈਂ ਕਿਹਾ ਤੁਸੀਂ ਸੈਂਟਰ ਚਲਾਉਣ ਦੇ ਨਾਂ ਤੇ ਸਰਕਾਰ ਤੋਂ ਪਲਾਟ ਲੈ ਲਿਆ ਪ੍ਰਾਈਮ ਲੈਂਡ ਤੇ, ਕੁੱਤੇ ਕੋਈ ਨਹੀਂ ਰੱਖੇ ਉੱਥੇ, ਤੇ ਡਰਾਮੇਬਾਜ਼ੀ ਜਿਹੜੀ ਤੁਸੀਂ ਕਰਦੇ ਆ ਕਿਉਂ ਕਰਦੇ ਆ? ਕਹਿੰਦੇ ਜੀ ਕੁੱਤਾ ਬੜਾ ਮਾਸੂਮ ਜਾਨਵਰ ਹੁੰਦਾ। ਮੈਂ ਕਿਹਾ ਕੁੱਤੇ ਤੋਂ ਵੱਧ ਭੇਡ ਮਾਸੂਮ ਹੁੰਦੀ ਆ, ਉਹਦੀ ਜੱਤ ਵੀ ਲਾ ਲੈਂਦੇ ਆ, ਉਹਦੀ ਉੱਨ ਬਣਾ ਲੈਂਦੇ ਆ, ਉਹਦਾ ਚਮੜਾ ਵੀ ਜੁੱਤੀਆਂ ਵਾਸਤੇ ਤੇ ਕੈਚੀ ਕੇਸ ਬਣਾਉਣ ਵਾਸਤੇ ਵਰਤ ਲੈਂਦੇ ਹੋ, ਤੁਸੀਂ ਉਹਦਾ ਮਾਸ ਵੀ ਖਾਈ ਜਾਂਦੇ ਹੋ। ਜਲੰਧਰ ਸ਼ਹਿਰ ਚ ਰੋਜ਼ 3000 ਭੇਡਾਂ ਮਾਰੀਆਂ ਜਾਂਦੀਆਂ, ਤੁਸੀਂ ਉਹਨਾਂ ਵਾਸਤੇ ਤੇ ਕਦੇ ਆਖਿਆ ਨੀ? ਕੁੱਤਾ ਮਾਸੂਮ ਜਾਨਵਰ ਹੈ ਜਿਹੜਾ ਲੋਕਾਂ ਨੂੰ ਵੱਢ ਖਾਂਦਾ। ਉਹ ਖੈਰ ਆਪਣੀਆਂ ਗੱਲਾਂ ਗੁੱਲਾਂ ਕਰਕੇ ਚਲੇ ਗਏ, ਤੁਸੀਂ ਤਾਂ ਜੀ ਸਾਡਾ ਪ੍ਰੈਸ ਨੋਟ ਨਹੀਂ ਲਾਉਣਾ। ਮੈਂ ਕਿਹਾ ਤੁਹਾਡਾ ਪ੍ਰੈਸ ਨੋਟ ਵੀ ਲਾਊਂਗਾ ਪਰ ਨਾਲ ਆਪਣੀ ਗੱਲ ਵੀ ਕਹੂੰਗਾ। ਕੱਲ ਸੁਪਰੀਮ ਕੋਰਟ ਨੇ ਬੜੇ ਸਖ਼ਤ ਆਰਡਰ ਦਿੱਤੇ, ਉਹਨਾਂ ਨੇ ਕਿਹਾ ਕੁੱਤੇ ਸਮਾਜ ਲਈ ਖਤਰਾ ਨਹੀਂ ਬਣਨਾ ਚਾਹੀਦੇ, ਕੋਈ ਕੁੱਤਾ ਹਲਕਾ ਦਾ ਸ਼ਿਕਾਰ ਹੋ ਗਿਆ ਉਹ ਲੋਕਾਂ ਨੂੰ ਵੱਢਦਾ ਫਿਰਦਾ ਬਿਮਾਰੀ ਵੀ ਫੈਲਾ ਰਿਹਾ, ਉਸ ਕੁੱਤੇ ਨੂੰ ਲੋੜ ਆ ਮਾਰ ਦਿਓ ਜਿੱਦਾਂ ਮਰਜ਼ੀ ਜਾਓ ਮਾਰੋ, ਹੁਣ ਜ਼ਹਿਰ ਦਾ ਟੀਕਾ ਲਾ ਦਿਓ।

0: कुत्ता वैसे वायलेंट हो गया जो रैबीज का कोई प्रॉब्लम नहीं, पर वायलेंट हो गया उन्हें भी मारा जा सकता। बाकी कुत्तियां बारे में उन्होंने बहुत सख्त आख्या। कुलदीप जी, मैं निजी तौर से कुत्तियां को मारने के खिलाफ, पर दूसरा पक्ष यह भी है कि कुत्तियां ने लोगों को इन्ना क तंग किया पाया, गलियां च टाणिया दिया टाणिया फिर रही ने, हर आंदे जाते पेंदे है, पर कुछ लोग यहोजे जेड़े कुत्तियां नाल प्रेम दे बहाने असल विच गुआंढियां नूं तंग करदे आ, वो जेड़े इहोजे लोग है उन्हां दा करके समस्या बहुत ज्यादा खड़ी हो रही है। हुण इहदा हल कोई नहीं सी निकलदा पिया। कल जिहड़ा हाई कोर्ट ने आर्डर दिता, सुप्रीम कोर्ट ने आर्डर दिता, इस तों साफ सुफा होण दी उम्मीद है। अजे 3 दिन पहलां दी गल है, खन्ने दे लागे एक मजदूर रात नूं ड्यूटी करदा आउंदा पिया, कुत्तियां दे झुंड ने घेर लिया, सारी रात खांदे रहे, खन्ने वर्गे शहर दे लागे उहदी फिरनी ते रात रात तों कुत्तियां ने उहनूं खा लिया, फिर उहदियां हड्डियां कट्टियां कीतियां गईआं ने। ते जे इहो जिहियां थावां ते वी इह वापरदा पिया ते जिहड़ा सुप्रीम कोर्ट ने कल आर्डर दिता उहदे तों बाद इह समझणा चाहीदा कि समाज दा कुछ ना कुछ हद तक ਤਾਂ ਸੌਖਾ ਹੋ ਸਕਦਾ।
1: ਪੰਨੂ ਸਾਹਿਬ, ਇੱਕ ਪੰਜਾਬੀ ਗਾਇਕਾ ਜੋ ਕੁਛ ਦਿਨਾਂ ਤੋਂ ਲਾਪਤਾ ਸੀ, ਉਹਦੀ ਲਾਸ਼ ਮਿਲੀ ਹੈ ਅਤੇ ਬੜੇ ਸਨਸਨੀਖੇਜ਼ ਖੁਲਾਸੇ ਹੋ ਰਹੇ ਨੇ ਜੀ, ਕੀ ਕੀ ਪਤਾ ਲੱਗਾ ਹੁਣ ਤੱਕ?
0: ਉਹ ਜਿਹੜੀ ਗਾਇਕਾ ਇੰਦਰ ਕੌਰ ਹੈ, ਪੂਰਾ ਨਾਂ ਤਾਂ ਲੰਮਾ ਥੋੜਾ ਜਿਹਾ ਤੇ ਆਪਣੇ ਆਪ ਨੂੰ ਇੰਦਰ ਕੌਰ ਕਹਿੰਦੀ ਸੀ, ਮੈਂ ਤਾਂ ਕਦੇ ਸੁਣਿਆ ਨਹੀਂ, ਪਰ ਜਿਹੜੇ ਸੁਣਦੇ ਰਹੇ ਉਹ ਦੱਸਦੇ ਆ ਕਿ ਕੁੜੀ ਸੋਹਣਾ ਗਾਉਂਦੀ ਸੀ, ਪਰ ਵੇਖਣ ਨੂੰ ਵੀ ਕਹਿੰਦੇ ਸੋਹਣੀ ਸੀ ਕੁੜੀ। ਇਸ ਚੱਕਰ ਦੇ ਵਿੱਚ ਇੱਕ ਨੌਜਵਾਨ ਦਾ, ਪੰਜਾਬੀ ਨੌਜਵਾਨ ਦਾ ਉੱਤੇ ਮਨ ਕਰਿਆ, ਉਹ ਜਿੱਦ ਕਰਦਾ ਸੀ ਤੇਰੇ ਨਾਲ ਵਿਆਹ ਕਰਾਉਣਾ। ਉਹਨੇ ਕੁੜੀ ਨੇ ਆਖਿਆ ਕਿ ਮੈਨੂੰ ਪਤਾ ਤੂੰ ਵਿਆਹ ਵਰਿਆ ਹੈਗਾ, ਮੈਂ ਤੇਰੇ ਨਾਲ ਵਿਆਹ ਕਰਾ ਕੇ ਜ਼ਿੰਦਗੀ ਖਰਾਬ ਨਹੀਂ ਕਰ ਸਕਦੀ, ਉਹ ਜ਼ਿੱਦ ਕਰਦਾ ਸੀ। ਫਿਰ ਇੱਕ ਦਿਨ ਇਹ ਕੁੜੀ ਕਿਸੇ ਥਾਂ ਤੋਂ ਆਪਣਾ ਪ੍ਰੋਗਰਾਮ ਕਰਕੇ ਵਾਪਸ ਆਉਂਦੀ ਪਈ, ਇਹਨੂੰ ਰਾਹ ਚੋਂ ਅਗਵਾ ਕੀਤਾ, ਹੋ ਸਕਦਾ ਉਹਨੇ ਫਿਰ ਇਹਦੇ ਤੇ ਬਾਰਗੇਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਤੂੰ ਮੇਰੀ ਗੱਲ ਮੰਨ, ਇਹ ਨਹੀਂ ਮੰਨੀ ਤੇ ਉਹਨੇ ਕੁੜੀ ਮਾਰ ਦਿੱਤੀ, ਮਾਰ ਕੇ ਐਤ ਸੁੱਟ ਗਿਆ। ਫਿਰ ਉਹ ਕੁੜੀ ਦੀ ਲਾਸ਼ ਮਿਲ ਗਈ, ਲਾਸ਼ ਮਿਲਣ ਤੋਂ ਬਾਅਦ ਤਫਤੀਸ਼ ਸ਼ੁਰੂ ਹੋਈ, ਇਹ ਵੀ ਪਤਾ ਲੱਗ ਗਿਆ ਕਿ ਉਹ ਮੁੰਡਾ ਤੰਗ ਕਰਦਾ ਸੀ, ਕੁੜੀ ਦੇ ਮਾਪਿਆਂ ਨੇ ਵੀ ਦੱਸਿਆ ਵੀ ਆਹ ਕੁਝ ਹੋਇਆ ਸੀ। ਉਹਦੇ ਤੋਂ ਬਾਅਦ ਅਗਲਾ ਕੰਮ ਫਿਰ ਪੁਲਿਸ ਦਾ ਸੀ, ਇਹਨਾਂ ਫਟਾਫਟ ਲੱਭਣ ਦੀ ਕੋਸ਼ਿਸ਼ ਕੀਤੀ। ਉਹਨੇ ਚਿਰ ਤੱਕ ਰਿਪੋਰਟ ਆਈ ਕਿ ਕੁੜੀ ਨੂੰ ਮਾਰਨ ਤੋਂ ਬਾਅਦ ਉਹ ਮੁੰਡਾ ਇੱਥੋਂ ਵਾਪਸ ਭੱਜ ਗਿਆ, ਕਿਤੇ ਕੈਨੇਡਾ ਚਲਾ ਗਿਆ, ਉੱਥੇ ਕਿਹੜੇ ਸ਼ਹਿਰ ਚ ਕਿਹੜੇ ਪਾਸੇ ਮੈਨੂੰ ਪਤਾ ਨਹੀਂ। ਕੁੜੀ ਦੇ ਮਾਪਿਆਂ ਨੇ ਆਖਿਆ ਕਿ ਮੁੰਡਾ ਗੈਰ ਕਾਨੂੰਨੀ ਤੌਰ ਤੇ ਨੇਪਾਲ ਆਇਆ ਸੀ, ਉੱਥੇ ਲੈਂਡ ਕੀਤਾ ਤੇ ਉੱਥੋਂ ਗੈਰ ਕਾਨੂੰਨੀ ਰਸਤਿਆਂ ਰਾਹੀਂ ਭਾਰਤ ਵਿੱਚ ਆਇਆ ਤੇ ਕਤਲ ਕਰਕੇ ਭੱਜ ਗਿਆ। ਇਹ ਵੀ ਰਿਪੋਰਟਾਂ ਆਉਣ ਡਈਆਂ ਪੁਲਿਸ ਦੇ ਅੰਦਰੋਂ, ਅਜੇ ਪੂਰੀ ਰਿਪੋਰਟ ਤੇ ਬਾਹਰ ਨਹੀਂ ਆਈ ਕਿ ਪਤਾ ਲੱਗਾ ਕਿ ਮੁੰਡਾ ਵਿਆਹ ਵਰਿਆ, ਸ਼ਾਇਦ ਉਹਦੇ ਬੱਚੇ ਵੀ ਆ। ਪਰ ਜੋ ਕੁਛ ਉਹਨੇ ਕੀਤਾ ਬਹੁਤ ਮਾੜਾ ਕੀਤਾ, ਇਹਦੀ ਸਾਰੇ ਪਾਸੇ ਨਿੰਦਿਆ ਵੀ ਹੋ ਰਹੀ ਹੈ, ਮਾਮਲਾ ਕਾਨੂੰਨੀ ਵੀ ਬਣ ਗਿਆ ਤੇ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਇਸ ਤੋਂ ਬਾਅਦ ਪੁਲਿਸ ਕਹਿੰਦੀ ਹੈ ਕਿ ਉਹਨਾਂ ਨੂੰ ਡਿਪੋਰਟ ਕਰਵਾਇਆ ਜਾਵੇਗਾ, ਕਰਵਾ ਕੇ ਭਾਰਤ ਲਿਆ ਕੇ ਉੱਤੇ ਮੁਕੱਦਮਾ ਚਲਾਇਆ ਜਾਵੇਗਾ। ਮਾਮਲਾ ਕਾਫੀ ਸੀਰੀਅਸ ਹੈ।
1: ਪੰਨੂ ਸਾਹਿਬ, ਇੱਕ ਸਾਬਕਾ SP ਤੇ ਉਹਦੇ ਸਾਥੀ ਨੂੰ ਹਾਈ ਕੋਰਟ ਵੱਲੋਂ ਸਜ਼ਾ ਦਿੱਤੀ ਗਈ ਹੈ ਜੀ, ਪੁਰਾਣਾ ਕੇਸ ਹੈ ਕੋਈ, ਕਿੰਨੀ ਕੁ ਸਜ਼ਾ ਹੋਈ ਹੈ ਤੇ ਕੇਸ ਕੀ ਹੈ?
0: ਕੁਲਦੀਪ ਜੀ, ਇਹ ਮਾਮਲਾ 2011 ਦਾ, ET ਔਰ ਰਣਜੀਤ ਸਿੰਘ ਸੀ ਉਹਦੇ ਉੱਤੇ ਟੈਕਸ ਚੋਰੀ ਦੇ ਦੋਸ਼ ਲੱਗੇ। ਉਹਨੇ ਅਸਲ ਵਿੱਚ ਦੋ ਟਰੱਕ ਫੜੇ ਸੀ, ਟੈਕਸ ਚੋਰੀ ਦਾ ਕੇਸ ਸੀਗਾ ਇਹਦੇ ਉੱਤੇ। ਉਹਦੇ ਉੱਤੇ ਦੋਸ਼ ਲੱਗ ਗਏ ਕਿ ਉਹਨੇ ਉਹਨਾਂ ਤੋਂ ਰਿਸ਼ਵਤ ਮੰਗੀ ਹੈ, ਉਹ ਕਹਿੰਦਾ ਸੀ ਮੈਂ ਨਹੀਂ ਮੰਗੀ। ਉਹਨੂੰ ਫਿਰ ਟਰੈਕ ਫਸਾ ਕੇ ਇੱਕ ਪੁਲਿਸ ਦੀ SP ਸੀ ਬੀਬੀ ਅਮਨਦੀਪ ਕੌਰ ਤੇ ਇੱਕ ਕਾਰੋਬਾਰੀ ਬੰਦਾ ਸੀ, ਇਹਨਾਂ ਦੋਵਾਂ ਨੇ ਉਹਨੂੰ ਬਹੁਤ ਜਲੇਲ ਦਿੱਤਾ। ਉਸ ਤੋਂ ਬਾਅਦ ਕਹਿੰਦੇ ਆ ਕਿ ਉਸ ਮਾਮਲੇ ਚ ਫਿਰ ਉਹ ਸੁਸਾਈਡ ਕਰ ਗਿਆ ਸੀ। ਪੂਰੀ ਡਿਟੇਲ ਮੇਰੇ ਕੋਲ ਉਸ ਕੇਸ ਦੀ ਹੈ ਨਹੀਂ, ਜਿੰਨੀ ਹੋਈ ਆ ਉਹ ਇਸ ਹਾਲਤ ਦੇ ਵਿੱਚ ਜਦੋਂ ਖੁਦਕੁਸ਼ੀ ਕਰ ਗਿਆ ਤੇ ਫਿਰ ਉਹਦੇ ਪਰਿਵਾਰ ਨੇ ਦੋਸ਼ ਲਾਏ, ਫਿਰ ਪੜਤਾਲ ਹੋਈ। ਪੰਜਾਬ ਦੀ ਪੁਲਿਸ ਵਿੱਚ ਜਿਹੜਾ ਬਹੁਤ ਸਖ਼ਤ ਤੇ ਸਭ ਤੋਂ ਇਮਾਨਦਾਰ ਅਫਸਰਾਂ ਚੋਂ ਇੱਕ ਗਿਣਿਆ ਜਾਂਦਾ, ਉਹਦੇ ਅਗਵਾਈ ਚ ਕਮੇਟੀ ਬਣੀ। ਉਸ SI

0: ਟੀ ਨੇ ਜਿਹੜੀ ਟੀਮ ਸੀ ਉਹਨਾਂ ਨੇ ਪੜਤਾਲ ਕਰਕੇ ਆਖਿਆ ਕਿ ਗੱਲ ਸੱਚੀ ਹੈ ਕਿ ਉਸ ਬੰਦੇ ਤੇ ਝੂਠੇ ਦੋਸ਼ ਲਾ ਕੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਹ ਅਖੀਰ ਖੁਦਕੁਸ਼ੀ ਕਰ ਗਿਆ। ਉਸ ਮਾਮਲੇ ਚ ਹੁਣ ਕੱਲ ਫੈਸਲਾ ਆਇਆ, ਤੁਸੀਂ ਦੇਖੋ 2011 ਦਾ ਕੇਸ ਹੈ, 15 ਸਾਲਾਂ ਬਾਅਦ ਆ ਕੇ ਫੈਸਲਾ ਆਉਂਦਾ, ਪਰ ਉਸ ਫੈਸਲੇ ਚ ਇੱਕ ਉਹ ਜਿਹੜੀ ਐਸ ਪੀ ਆ ਬੀਬੀ ਅਮਨਦੀਪ ਕੌਰ ਤੇ ਉਹਦੇ ਨਾਲ ਜਿਹੜਾ ਰਲਿਆ ਸੀ ਕਾਰੋਬਾਰੀ ਉਹਦਾ ਨਾਂ ਰਜਿੰਦਰ ਸਿੰਘ, ਉਹਨੂੰ ਗੋਪੀ ਕਹਿੰਦੇ ਆ, ਉਹਨਾਂ ਦੋਵਾਂ ਨੂੰ 3-3 ਸਾਲ ਦੀ ਕੈਦ, 10-10 ਹਜ਼ਾਰ ਰੁਪਇਆ ਜੁਰਮਾਨਾ ਪਾਇਆ ਗਿਆ। ਜੁਰਮਾਨਾ ਤੇ ਇਹੋ ਜਿਹੇ ਕੇਸਾਂ ਚ ਇਹ ਕੋਈ ਖਾਸ ਨਹੀਂ ਹੁੰਦਾ ਤੇ ਵੱਧ ਅਦਾਲਤ ਇਸ ਕਰਕੇ ਨਹੀਂ ਪਾ ਸਕਦੀ ਕਿਉਂਕਿ ਜੁਰਮਾਨੇ ਦੀ ਕਿਤਾਬ ਵਿੱਚ ਜੇ ਇਹਨਾਂ ਲਿਖਿਆ ਤੇ ਉਹ ਵੱਧ ਕਿੱਦਾਂ ਪਾ ਦੇਣਗੇ। ਪਰ ਸਜ਼ਾ ਜਿਹੜੀ ਹੈ ਉਹ ਬਹੁਤ ਸਾਰੇ ਲੋਕ ਸਮਝਦੇ ਆ ਕਿ ਅਜੇ ਵੀ ਘੱਟ ਹੈ, ਪਰ ਕੁਛ ਲੋਕ ਇਹ ਸਮਝਦੇ ਆ ਕਿ ਸਜ਼ਾ ਇਹ ਤੋਂ ਵੀ ਇਹ ਵੱਧ ਹੋ ਗਈ ਆ। ਉਹ ਇਸ ਕਰਕੇ ਇਕੱਲੀ ਸਜ਼ਾ ਨਹੀਂ ਗਈ, ਅਮਨਦੀਪ ਕੌਰ ਦੀ ਨੌਕਰੀ ਵੀ ਗਈ ਆ, ਉਹਦਾ ਕਰੀਅਰ ਵੀ ਸਾਰਾ ਖਰਾਬ ਬਣ ਗਿਆ। ਉਦੋਂ ਵਿਜੀਲੈਂਸ ਦੀ ਐਸ ਪੀ ਸੀ ਹੁੰਦੀ, ਹੁਣ ਤੱਕ ਉਹਨੇ ਐਸ ਐਸ ਪੀ ਤੇ ਬਾਅਦ ਚ ਡੀ ਆਈ ਜੀ ਵੀ ਬਣਨਾ ਸੀ, ਪਤਾ ਨੀ ਕਿੱਥੋਂ ਤੱਕ ਜਾਣਾ ਸੀ। ਉਹਨਾਂ ਸਾਰੇ ਮਾਮਲਿਆਂ ਦੇ ਬਜਾਏ ਨੌਕਰੀ ਵੀ ਗਵਾ ਬੈਠੀ, ਕੇਸ ਵਿੱਚ ਵੀ ਫਸ ਗਈ, ਜੇਲ੍ਹ ਵਿੱਚ ਵੀ ਜਾਣਾ ਪਏਗਾ। ਇਹੋ ਜਿਹੀਆਂ ਹਾਲਤਾਂ ਨੇ। ਇਹ ਕੱਲਾ ਇਹੋ ਕੇਸ ਨਹੀਂ ਕੁਲਦੀਪ ਜੀ, ਏਦਾਂ ਦੇ ਬਹੁਤ ਸਾਰੇ ਕੇਸ ਹੋਰ ਵੀ ਆ ਰਿਹਾ ਜਿਹਨਾਂ ਚ ਇਸੇ ਤਰ੍ਹਾਂ ਹੁੰਦਾ। ਹੁਣ ਬਾਕੀਆਂ ਨੂੰ ਕੀ ਆਖਣਾ, ਅਮਨਦੀਪ ਕੌਰ ਤਾਂ ਪੁਲਿਸ ਦੀ ਐਸ ਪੀ ਸੀ, ਇੱਥੇ ਤਾਂ ਇੱਕ ਜ਼ਿਲ੍ਹਾ ਪੱਧਰ ਦਾ ਖੁਰਾਕ ਸਪਲਾਈ ਮਹਿਕਮੇ ਦਾ ਮੈਨੇਜਰ ਜਿਹੜਾ ਸੀ ਉਹ ਖੁਦਕੁਸ਼ੀ ਕਰ ਗਿਆ ਕਿਉਂਕਿ ਹੁਣ ਵਾਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਨੇ ਆਪਣੇ ਘਰ ਲਿਜਾ ਕੇ ਇੰਨੀ ਕੁ ਕੁੱਟਮਾਰ ਕੀਤੀ, ਇੰਨਾ ਜ਼ਲੀਲ ਕੀਤਾ ਉਹਨੂੰ, ਸਿਰਫ ਇਸ ਕਰਕੇ ਕਿ ਮੰਤਰੀ ਚਾਹੁੰਦਾ ਸੀ ਇੱਕ ਖਾਸ ਗੋਦਾਮ ਦਾ ਟੈਂਡਰ ਉਹਦੇ ਬਾਪ ਦੇ ਨਾਂ ਤੇ ਨਿਕਲੇ। ਤੇ ਉਹ ਅਫਸਰ ਕਹਿੰਦਾ ਸੀ ਤੁਹਾਡੇ ਬਾਪ ਦਾ ਮੈਰਿਟ ਦੇ ਹਿਸਾਬ ਨਾਲ ਬਣਦਾ ਨਹੀਂ ਤੇ ਮੈਂ ਕਿੱਦਾਂ ਕੱਢ ਦਿਆਂ। ਇਹਨੂੰ ਲਿਜਾ ਕੇ ਜਿੰਨਾ ਜ਼ਿਆਦਾ ਕੁੱਟਿਆ ਗਿਆ, ਜਿੰਨਾ ਜ਼ਲੀਲ ਕੀਤਾ ਗਿਆ, ਇਹਨੇ ਆ ਕੇ ਖੁਦਕੁਸ਼ੀ ਕਰ ਲਈ। ਏਦਾਂ ਦੀਆਂ ਘਟਨਾਵਾਂ ਜਦੋਂ ਵੀ ਹੁੰਦੀਆਂ ਏਦਾਂ ਲੱਗਦਾ ਸਾਡੇ ਸਮਾਜ ਵਾਸਤੇ ਕਲੰਕ ਹੈ, ਪਰ ਇੱਥੇ ਇਨਸਾਫ ਬਹੁਤ ਦੇਰੀ ਨਾਲ ਮਿਲਦਾ। ਉਹਦਾ ਕਰਕੇ ਹੁਣ ਜੋ ਵੀ ਹੋਇਆ ਉਹਦੇ ਚ ਇਹ ਵੇਖਣਾ ਪਏਗਾ ਕਿ ਇਹਦਾ ਬਾਕੀ ਸਮਾਜ ਤੇ ਕੀ ਅਸਰ ਹੁੰਦਾ।
1: ਇੱਕ ਬ੍ਰੇਕ ਤੋਂ ਬਾਅਦ ਆ ਕੇ ਪੰਨੂ ਸਾਹਿਬ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਨੂੰ ਸਹਿਯੋਗ ਦੇ ਰਹੇ ਨੇ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਹੋਰੀ। ਮਾਨਸ ਹੋਰੀ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਅਲਬਰਟਾ ਦੇ ਵਿੱਚ। ਫੋਨ ਨੰਬਰ ਹੈ 587-832-1208 5878321208। ਦੂਸਰੇ ਸਪੋਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ। ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਫੋਨ ਨੰਬਰ ਹੈ ਜੀ 825-760-9783। ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ ਵਾਈ ਵਾਈ ਸੀ ਹੋਮ ਕੇਅਰ ਵਾਲੇ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਵਧੀਆ ਡੀਲ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ 403-903-7657 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ 403-404-3500। ਬਹੁਤ ਭਰੋਸੇਯੋਗ ਸੇਵਾਵਾਂ ਅਗਰ ਤੁਸੀਂ ਲੈਣੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਅਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ ਜੀ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲ ਸਬਜ਼ੀਆਂ ਬਣਾਉਣ ਵਾਲਾ 24 ਘੰਟੇ ਖੁੱਲ੍ਹਾ ਇਹ ਰੈਸਟੋਰੈਂਟ ਜਿੱਥੋਂ ਤੁਸੀਂ ਇਹ ਵਧੀਆ ਫੂਡ ਖਾ ਸਕਦੇ ਹੋ, ਵੈੱਜ ਨੌਨ ਵੈੱਜ ਲੈ ਕੇ ਆ ਸਕਦੇ ਹੋ 24 ਘੰਟੇ 403-464-6666। ਪਿਕਸਲ ਫੋਟੋ ਸਟੂਡੀਓ ਨੌਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਹੈ ਜੀ, ਜਿੱਥੇ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਅਤੇ ਨਾਲ ਇਹ ਕਿ ਉਹ ਫੈਮਿਲੀ ਫੋਟੋ ਅਤੇ ਬੱਚਿਆਂ ਦੀਆਂ ਫੋਟੋ ਵੀ ਕਰਦੇ ਨੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ ਕੈਲਗਰੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਪੰਨੂ ਸਾਹਿਬ। ਪੰਜਾਬ ਦੇ ਵਿੱਚ ਜਿਹੜਾ 500 ਕਰੋੜ ਦੇ ਕਰੀਬ ਵਜ਼ੀਫੇ ਦਾ ਘਪਲਾ ਹੋਇਆ ਸੀ ਉਸ ਵਿੱਚ ਅਦਾਲਤ ਦੀ ਸਖ਼ਤੀ ਤੋਂ ਬਾਅਦ ਕਾਰਵਾਈ ਕਹਿੰਦੇ ਸ਼ੁਰੂ ਹੋ ਗਈ ਹੈ ਜੀ। ਇਹ ਕਿਸ ਤਰ੍ਹਾਂ ਦੀ ਸ਼ੁਰੂ ਹੋਈ ਕਾਰਵਾਈ, ਕਿਹਦੇ 'ਤੇ ਪਹਿਲਾਂ ਕਾਰਵਾਈ ਹੋਈ ਹੈ?
0: ਦੇਖੋ ਕਾਰਵਾਈ ਸਾਰੇ ਵੱਡੇ ਅਫਸਰਾਂ 'ਤੇ ਹੈ। ਇਹ ਮਾਮਲਾ 500 ਕਰੋੜ ਰੁਪਏ ਦੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ 'ਚ ਹੋਏ ਘਪਲੇ ਦਾ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਸ ਸਰਕਾਰ ਦੇ ਹੁੰਦਿਆਂ ਇਹ ਜਿਹੜਾ ਇਸ ਤਰ੍ਹਾਂ ਦਾ ਘਪਲਾ ਹੋਇਆ ਬਹੁਤ ਵੱਡਾ, ਉਹਦੀ ਰਿਪੋਰਟ ਤਾਂ ਉਦੋਂ ਹੀ ਬਣ ਗਈ ਸੀ, ਬੜੇ ਵੱਡੇ ਅਫਸਰਾਂ ਨੇ ਬਣਾਈ ਸੀ, ਬਹੁਤ ਸੀਨੀਅਰ

0: ਸ੍ਰੀ ਪ੍ਰਤੀਗਾ ਕਿਰਪਾ ਸ਼ੰਕਰ ਸਰੋਜ ਉਹਨੇ ਆਪਣੀ ਰਿਪੋਰਟ ਦਿੱਤੀ, ਉਸ ਰਿਪੋਰਟ ਦੀ ਵੀ ਪੜਤਾਲ ਕਰਾਈ ਗਈ। ਉਹਦੇ ਵਿੱਚ ਕਹਿੰਦੇ ਸੀ ਕਿ ਮੰਤਰੀ ਦੇ ਉੱਤੇ ਵੀ ਇਸ਼ਾਰੇ ਕੀਤੇ ਗਏ। ਜਦੋਂ ਸਰਕਾਰ ਬਦਲ ਗਈ, ਮੰਤਰੀ ਸਾਧੂ ਸਿੰਘ ਧਰਮਸੋਤ ਜਿਹੜਾ ਇਹਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ, ਉੱਥੋਂ ਜ਼ਮਾਨਤ ਵੀ ਕਰਵਾ ਕੇ ਆ ਗਿਆ। ਕਾਫੀ ਲੰਮਾ ਸਮਾਂ ਹੁਣ ਤੱਕ ਇੱਥੇ ਕਾਰਵਾਈ ਨਹੀਂ ਸੀ ਹੋਈ, ਕਿਉਂਕਿ ਕਹਿੰਦੇ ਜੀ ਹੁੰਦੀ ਇਸ ਕਰਕੇ ਨਹੀਂ ਸੀ ਕਿ ਸਰਕਾਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਮੁਖੀ ਅਫਸਰ ਚੀਫ ਸੈਕਟਰੀ ਜਿਹਨੂੰ ਕਹਿੰਦੇ ਆ, ਉਹਦਾ ਆਪਣਾ ਨਾਂ ਵਿੱਚ ਸੀ। ਉਹ ਕਹਿੰਦੇ ਜਦੋਂ ਅਦਾਲਤ ਨੇ ਮੁੜ ਮੁੜ ਕੇ ਆਖਿਆ ਤੁਸੀਂ ਕਾਰਵਾਈ ਕਰਦੇ ਕਿਉਂ ਨਹੀਂ, ਤੇ ਹਰ ਵਾਰੀ ਕਾਰਵਾਈ ਕਰਨ ਲੱਗਾ ਟਾਲ ਜਾਂਦੇ। ਆ ਦੋ ਦਿਨ ਪਹਿਲਾਂ ਦੀ ਗੱਲ, ਤਿੰਨ ਦਿਨ ਪਹਿਲਾਂ ਦੀ, ਉੱਥੇ ਸੱਦ ਕੇ ਇਹਨੂੰ ਹਾਈ ਕੋਰਟ ਦੇ ਵਿੱਚ ਆਖਿਆ ਗਿਆ ਚੀਫ ਸੈਕਟਰੀ ਨੂੰ ਕਿ ਤੁਹਾਡੀ ਸਰਕਾਰ ਇਹ ਕੰਮ ਕਰਦੀ ਕਿਉਂ ਨਹੀਂ, ਤੁਹਾਨੂੰ ਆਖੇ ਨੂੰ ਇੰਨੇ ਮਹੀਨੇ ਹੋ ਗਿਆ। ਉਹ ਕਹਿੰਦੇ ਜੀ ਕਾਰਵਾਈ ਤੇ ਸ਼ੁਰੂ ਕਰਤੀ ਸੀ। ਅਦਾਲਤ ਨੇ ਆਖਿਆ ਅਸੀਂ ਕੀ ਆਖੀ ਤੇ ਤੁਸੀਂ ਕੀ ਕਾਰਵਾਈ ਕੀਤੀ, ਤੁਸੀਂ ਤੇ ਗਲਤ ਪਾਸੇ ਲੈ ਕੇ ਜਾ ਰਹੇ ਜਿੱਦਾਂ ਤੁਸੀਂ ਕੰਮ ਨਹੀਂ ਹੋਣ ਦੇਣਾ। ਉਹਨੇ ਕਿਹਾ ਜੀ ਇਹ ਨਹੀਂ ਕੀ ਗੱਲ, ਅਸਲ ਚ ਸਾਡੀ ਸਮਝ ਇਹ ਸੀ ਕਿ ਆਰਡਰ ਆ ਵਾ। ਹਾਈ ਕੋਰਟ ਨੇ ਆਖਿਆ ਤੁਹਾਡੀ ਸਮਝ ਕਿਉਂ ਸੀ ਜਦੋਂ ਅਸੀਂ ਤੁਹਾਨੂੰ ਕਲੀਅਰ ਕੱਟ ਆਰਡਰ ਦਿੱਤਾ, ਉਹਦੇ ਨਾਲ ਤੁਸੀਂ ਇਹ ਦੱਸੋ ਕਿ ਉਸ ਆਰਡਰ ਦੇ ਮੁਤਾਬਕ ਤੁਸੀਂ ਕਾਰਵਾਈ ਕਿਉਂ ਨਾ ਕੀਤੀ, ਆਪਣੀ ਮਰਜ਼ੀ ਦੇ ਅਰਥ ਕਿਉਂ ਕੱਢੇ। ਹੁਣ ਹੌਲੀ ਹੌਲੀ ਜਿੰਨੀ ਸਖਤੀ ਹੋਈ ਸੀ ਉਹ ਤੋਂ ਬਾਅਦ ਇਹਨਾਂ ਵਾਸਤੇ ਜ਼ਰੂਰੀ ਹੋ ਗਿਆ ਕਿ ਉਹਦੇ ਉੱਤੇ ਕਾਰਵਾਈ ਕਰਨ। ਪਰਸੋਂ ਤੋਂ ਕੇਸ ਦਰਜ ਹੋ ਕੇ ਟੀਮਾਂ ਵੀ ਬਣ ਗਈਆਂ। ਪੰਜ ਅਫਸਰ ਇਸ ਮਾਮਲੇ ਚ ਪਹਿਲਾਂ ਤੋਂ ਸਸਪੈਂਡ ਹੈ। ਚਰਚਾ ਇਹ ਚੱਲਦੀ ਹੈ ਕਿ ਸਸਪੈਂਡ ਨਹੀਂ ਕੀਤੇ, ਚੁੱਪ ਚੁਪੀ ਤੇ ਡਿਸਮਿਸ ਕਰਤੇ ਸੀ, ਜੇ ਨਹੀਂ ਕੀਤੇ ਤੇ ਹੁਣ ਕਰਨੇ ਪੈਣਗੇ। ਪਰ ਉਹ ਸਾਰੇ ਦੇ ਸਾਰੇ ਉਸ ਮਹਿਕਮੇ ਨਾਲ ਜੁੜੇ ਆ ਜਿਹੜੇ ਮਹਿਕਮੇ ਨੇ ਵਜ਼ੀਫੇ ਵੰਡਣੇ ਸੀ। ਕੋਈ ਪ੍ਰਸ਼ਾਸਨ ਦਾ ਵੱਡਾ ਅਫਸਰ ਐਡਮਿਨਿਸਟ੍ਰੇਸ਼ਨ ਵਾਲਾ ਉਹ ਇਹ ਚ ਸ਼ਾਮਿਲ ਨਹੀਂ ਜਾਪਦਾ। ਹੁਣ ਜਿਹੜੀ ਰਿਪੋਰਟ ਨਵੀਂ ਬਣਦੀ ਪਈ ਹੈ ਉਹਦੇ ਚ ਕਈ ਵੱਡੇ ਅਫਸਰਾਂ ਦੇ ਨਾਂ ਆਉਂਦੇ, ਖਾਸ ਤੌਰ ਤੇ ਪੰਜਾਬ ਦੇ ਚੀਫ ਸੈਕਟਰੀ ਦਾ ਜਿਹੜਾ ਰੌਲਾ ਪਈ ਜਾਂਦਾ। ਮੈਨੂੰ ਪਤਾ ਇਹ ਗੱਲ ਸੱਚੀ ਕਿੰਨੀ ਕਿੰਨੀ ਨਹੀਂ, ਰੌਲਾ ਤੇ ਪੈ ਰਿਹਾ। ਜੇ ਇਹਦੇ ਤੱਕ ਵੀ ਗੱਲ ਆ ਗਈ ਤੇ ਫਿਰ ਮਾਮਲਾ ਕਾਫੀ ਹੋਰ ਅੱਗੇ ਤੱਕ ਵੱਧ ਸਕਦਾ ਤੇ ਹੁਣ ਕਾਰਵਾਈ ਇਹਨਾਂ ਨੂੰ ਕਰਨੀ ਇਸ ਕਰਕੇ ਪੈਣੀ ਹੈ ਕਿ ਹੋਰ ਕੋਈ ਰਸਤਾ ਹੀ ਨਹੀਂ ਰਹਿ ਗਿਆ। ਜਿੰਨੀ ਅਦਾਲਤ ਨੇ ਸਖਤੀ ਕੀਤੀ ਹੈ, ਬਲਕਿ ਹੈਰਾਨੀ ਤੇ ਇਸ ਕਰਕੇ ਹੁੰਦੀ ਹੈ ਕਿ 2018 ਦਾ ਕੇਸ 2022 ਤੱਕ 4 ਸਾਲ ਪਹਿਲਾਂ ਕਾਂਗਰਸੀਆਂ ਦੀ ਸਰਕਾਰ ਨੇ ਰੋਕ ਛੱਡਿਆ ਤੇ 22 ਤੋਂ 26 ਤੱਕ 4 ਸਾਲ ਹੋਣ ਵਾਲੀ ਸਰਕਾਰ ਨੇ ਰੋਕ ਛੱਡਿਆ, ਜਦਕਿ ਫਸਦੇ ਤੇ ਪੁਰਾਣੀ ਸਰਕਾਰ ਵੇਲੇ ਦੇ ਲੋਕ ਫਸਦੇ ਸੀ, ਅਫਸਰ ਵੀ ਆਗੂ ਵੀ ਮੰਤਰੀ ਉਦੋਂ ਵਾਲਾ ਵੀ, ਇਹਨਾਂ ਨੇ ਵੀ ਕਿਉਂ ਰੋਕ ਛੱਡਿਆ। ਉਹਦਾ ਕਰਕੇ ਇਹ ਸਾਰਾ ਮਾਮਲਾ ਹੁਣ ਹਾਈਕੋਰਟ ਵੀ ਇੱਥੇ ਕਾਫੀ ਸਖਤ ਹੋ ਗਿਆ।
1: ਪੰਨ ਸਾਹਿਬ, ਖਾੜੀ ਦੀ ਜੰਗ ਦੇ ਵਿੱਚ ਕਹਿੰਦੇ ਟਰੰਪ ਦਾ ਪਰਿਵਾਰ ਮੁਨਾਫਾ ਕਮਾ ਰਿਹਾ, ਜਿੱਥੇ ਕਿ ਸਾਰੀ ਦੁਨੀਆ ਤਕਰੀਬਨ ਘਾਟੇ ਖਾ ਰਹੀ ਹੈ ਇਸ ਲੜਾਈ ਦੇ ਵਿੱਚੋਂ, ਇਹ ਕਿਹੋ ਜਿਹਾ ਮੁਨਾਫਾ ਕਮਾ ਰਹੇ ਨੇ?
0: ਡੋਨਲਡ ਟਰੰਪ ਕਈ ਪਾਸੇ ਤੋਂ ਮੁਨਾਫਾ ਕਮਾ ਰਿਹਾ। ਇੱਕ ਤਾਂ ਆਪਣੇ ਦੇਸ਼ ਵਾਸਤੇ ਉਹ ਮੁਨਾਫਾ ਕਮਾ ਰਿਹਾ, ਜਦੋਂ ਹੋਰਮਨ ਸਟੇਟ ਉਹ ਸਟੇਟ ਹੈ ਹੀ ਇਹੋ ਜਿਹਾ ਕਿਉਂ ਚੋ ਇੱਕੋ ਹੀ ਲਾਂਘਾ, ਉਹਦੇ ਚ ਪਾਸੇ ਦੀ ਜ਼ਮੀਨ ਹੈ ਸਾਰੀ, ਕਿਸੇ ਪਾਸੋਂ ਟਾਲੇ ਲੰਘ ਨਹੀਂ ਸਕਦੇ। ਉਹ ਲਾਂਘਾ ਬੰਦ ਕਰਤਾ ਤੇ ਇਰਾਨ ਦਾ ਤੇਲ ਤੇ ਆਉਣਾ ਹੀ ਨਹੀਂ, ਉਹਦੇ ਨਾਲ ਨਾਲ ਕਤਰ ਦਾ ਵੀ ਨਹੀਂ ਆਉਣਾ। ਜਦੋਂ ਉਹਨਾਂ ਦੇਸ਼ਾਂ ਦਾ ਤੇਲ ਨਹੀਂ ਆਉਣਾ ਤੇ ਫਿਰ ਕਿਹਦਾ ਵੇਖੇਗਾ? ਆਖਿਰਕਾਰ ਦੁਨੀਆਂ ਨੂੰ ਲੋੜ ਤਾਂ ਤੇਲ ਦੀ ਹੈਗੀ ਹੈਗੀ ਹੈ, ਤੇ ਉਹ ਜੇ ਤੇਲ ਦੀ ਲੋੜ ਹੈ ਉਹਦੀ ਪੂਰਤੀ ਕਿੱਥੋਂ ਹੋਵੇਗੀ? ਬਹਿਰੀਨ ਦਾ ਤੇਲ ਬਾਹਰ ਨਹੀਂ ਆ ਸਕਦਾ, ਕੁਵੈਤ ਦਾ ਤੇਲ ਬਾਹਰ ਨਹੀਂ ਆ ਸਕਦਾ, ਕਤਰ ਦਾ ਮੈਂ ਦੱਸ ਦਿੱਤਾ ਤੁਹਾਨੂੰ। ਜਦੋਂ ਇਹਨਾਂ ਸਾਰਿਆਂ ਦਾ ਤੇਲ ਬਾਹਰ ਨਹੀਂ ਆ ਸਕਦਾ, ਇੱਥੋਂ ਤੱਕ ਕਿ ਇਰਾਕ ਦਾ ਹਿੱਸਾ ਵੀ ਇੱਕ ਹਿੱਸਾ ਤੇਲ ਇੱਧਰ ਹੀ ਆਉਣਾ ਹੁੰਦਾ, ਉਹ ਵੀ ਨਹੀਂ ਆ ਸਕਦਾ, ਤੇ ਫਿਰ ਨਤੀਜਾ ਨਿਕਲੇਗਾ ਕਿ ਉਨੀ ਘਾਟ ਪੂਰੀ ਕਰਨ ਵਾਸਤੇ ਬਾਕੀ ਦੁਨੀਆ ਜਿਹੜੀ ਹੈ ਉਹ ਹੋਰਨਾਂ ਥਾਵਾਂ ਤੋਂ ਜਾ ਕੇ ਤੇ ਤੇਲ ਲਵੇਗੀ, ਤੇ ਹੋਰਨਾਂ ਥਾਵਾਂ ਚ ਸ਼ਾਮਿਲ ਹੈ ਅਮਰੀਕਾ, ਜਿਹਦੇ ਬਾਰੇ ਦੋਸ਼ ਲੱਗਦਾ ਕਿ ਇਸ ਜੰਗ ਦੇ ਬਹਾਨੇ ਆਪਣੀ ਜਿਹੜੇ ਤੇਲ ਦੀ ਸੇਲ ਹੈ ਉਹਨੂੰ ਸਿਖਰਾਂ ਤੇ ਲੈ ਗਿਆ, ਬਹੁਤ ਮੋਟੀ ਕਮਾਈ ਕਰ ਰਿਹਾ। ਉਸ ਚੱਕਰ ਦੇ ਵਿੱਚ ਇੱਕ ਤਾਂ ਦੋਸ਼ ਇਹਨਾਂ ਤੇ ਲੱਗਦਾ ਕਿ ਜੰਗ ਨੂੰ ਇਸ ਕੰਮ ਵਾਸਤੇ ਵਰਤ ਰਹੇ ਆ ਆਪਣੀ ਇਕਾਨਮੀ ਨੂੰ ਮਜ਼ਬੂਤ ਕਰਨ ਲਈ, ਔਰ ਕਰੰਸੀ ਇਹਨਾਂ ਦਾ ਡਾਲਰ ਕਹਿੰਦੇ ਬਹੁਤ ਮਜ਼ਬੂਤ ਹੋ ਰਿਹਾ, ਰੁਪਇਆ ਡਿੱਗ ਰਿਹਾ, ਇਹ ਵੀ ਚਰਚਾ ਉਹਦੇ ਨਾਲ ਜੁੜਦੀ ਹੈ। ਦੂਸਰਾ ਇਹ ਕਿ ਉਹਦਾ ਨਿੱਜੀ ਕਾਰੋਬਾਰ ਵੀ, ਡੋਨਲਡ ਟਰੰਪ ਇਹੋ ਜਿਹਾ ਬੰਦਾ ਜਿਹੜਾ ਹਰ ਗੱਲ ਦੇ ਵਿੱਚ ਦੇਸ਼ ਦਾ ਹੀ ਨਹੀਂ ਆਪਣਾ ਨਿੱਜੀ ਤੇ ਪਰਿਵਾਰਕ ਹਿੱਤ ਵੀ ਸਾਹਮਣੇ ਰੱਖਦਾ। ਜਦੋਂ ਪਿਛਲੀ ਵਾਰੀ ਇਹ ਰਾਸ਼ਟਰਪਤੀ ਬਣਿਆ ਇਹ ਦੋਸ਼ ਉਦੋਂ ਵੀ ਲੱਗਦਾ ਸੀ ਕਿ ਜਿੱਥੇ ਵੀ ਜਾਂਦਾ ਦੁਨੀਆ ਭਰ ਦੇ ਕਿਸੇ ਦੇਸ਼ ਵਿੱਚ ਸਰਕਾਰ ਦੇ ਕਾਰੋਬਾਰ ਨਾਲੋਂ ਜ਼ਿਆਦਾ ਆਪਣੇ ਪਰਿਵਾਰ ਦੇ ਕਾਰੋਬਾਰ ਦਾ ਖਿਆਲ ਰੱਖਦਾ, ਆਪਣੇ ਪੁੱਤਰ ਤੇ ਜਵਾਈ ਦਾ ਖਿਆਲ ਰੱਖ।

0: ਦਾ। ਹੁਣ ਇਹ ਚ ਸੱਚਾਈਆਂ ਕੀ ਇਹ ਵੱਡੇ ਲੋਕਾਂ ਦੀਆਂ ਗੱਲਾਂ ਹੁੰਦੀਆਂ। ਅਦਾਲਤਾਂ ਵਿੱਚ ਵੀ ਕੇਸ ਗਿਆ ਸੀ ਇਹਨਾਂ ਦੇ ਖਿਲਾਫ਼, ਪਰ ਕਾਰਵਾਈ ਕੋਈ ਨਹੀਂ ਸੀ ਹੋਈ। ਉਹਦੇ ਖਿਲਾਫ਼ ਇਹੋ ਜਿਹਾ ਜਿੰਨਾ ਮਰਜ਼ੀ ਰੌਲਾ ਪਈ ਜਾਵੇ ਉਹਦੀ ਪਰਵਾਹ ਵੀ ਕੋਈ ਨਹੀਂ ਕਰਦਾ, ਹੁਣ ਵੀ ਉਹਨੇ ਕੋਈ ਨਹੀਂ ਕਰਨੀ। ਪਰ ਇਹ ਗੱਲ ਸੱਚੀ ਹੈ ਕਿ ਰਿਪੋਰਟਾਂ ਆ ਗਈਆਂ ਆ ਜੰਗ ਚੱਲਦੇ ਦੌਰਾਨ ਵੀ ਉਹਨੂੰ 800 ਕਰੋੜ ਰੁਪਈਏ ਦੇ ਬਰਾਬਰ, ਜੇ ਇੰਡੀਅਨ ਦੇ 800 ਕਰੋੜ ਰੁਪਈਏ ਹੈ ਤੇ ਇਹਦੇ ਤੁਹਾਡੇ ਹਿਸਾਬ ਨਾਲ ਕਿੰਨੇ ਬਣ ਗਏ ਮੈਨੂੰ ਪਤਾ ਨਹੀਂ, ਉਹ ਇਹਦੇ ਵਿੱਚੋਂ ਵੀ ਫਾਇਦਾ ਸਿਰਫ ਉਹਦਾ ਆਪਣਾ ਇਕੱਲਾ ਪਰਿਵਾਰ ਹੀ ਲੈ ਗਿਆ, ਇਹ ਉਸ ਪਰਿਵਾਰ ਵਾਸਤੇ ਕਿੰਨਾ ਕੁ ਵੱਡਾ ਫਾਇਦਾ ਮੈਨੂੰ ਪਤਾ ਨਹੀਂ। ਪਰ ਫਾਇਦਿਆਂ ਦੇ ਵਿੱਚ ਟਰੰਪ ਨੇ ਨਿੱਜੀ ਤੌਰ ਦੇ ਉੱਤੇ ਆਪਣੇ ਪਰਿਵਾਰ ਦੇ ਫਾਇਦਿਆਂ ਵਾਸਤੇ ਜਿੱਥੋਂ ਤੱਕ ਦੇਸ਼ ਨੂੰ ਵੀ ਦਾਅ ਤੇ ਲਾਇਆ ਤੇ ਦੁਨੀਆਂ ਨੂੰ ਵੀ, ਉਹਦੀ ਚਰਚਾ ਹਰ ਪਾਸੇ ਜ਼ਰੂਰ ਹੁੰਦੀ ਹੈ।
1: ਪੰਨੂ ਸਾਹਿਬ, ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਅਜੀਬੋ ਗਰੀਬ ਜਿਹੜੀ ਖਬਰ ਆ ਰਹੀ ਆ ਉਹਦੀ ਗੱਲ ਕਰ ਲਈਏ ਕਿ ਕਾਕਰੋਚ ਮੁਜ਼ਾਹਰਾ ਕੀਤਾ ਜੀ ਨੌਜਵਾਨਾਂ ਨੇ, ਇਹ ਕੀ ਕਹਾਣੀ ਹੋਈ?
0: ਦੇਖੋ, ਕੱਲਾ ਕਾਕਰੋਚ ਮੁਜ਼ਾਹਰਾ ਨੇ, ਕੱਲ ਦੀ ਸੋਸ਼ਲ ਮੀਡੀਆ ਤੇ ਬਹੁਤ ਲੰਬੀ ਚੌੜੀ ਚਰਚਾ ਚੱਲਦੀ ਹੈ ਕਿ ਭਾਰਤ ਵਿੱਚ ਕਾਕਰੋਚ ਜਨਤਾ ਪਾਰਟੀ ਵੀ ਬਣ ਗਈ ਹੈ। ਕੁਝ ਨੌਜਵਾਨਾਂ ਨੇ ਕਹਿ ਦਿੱਤਾ ਜੀ ਅਚਾਨਕ ਅਸੀਂ ਬਣਾਈ ਆ ਤੇ ਉਹਦੇ ਉੱਤੇ 2 ਦਿਨਾਂ ਦੇ ਵਿੱਚ ਹੀ ਲੱਖਾਂ ਲੋਕ ਸ਼ਾਮਿਲ ਹੋ ਗਏ। ਹੋ ਵੀ ਸਕਦੇ ਆ, ਮੈਂ ਇਹਦੇ ਬਾਰੇ ਕੋਈ ਬਹੁਤਾ ਨਹੀਂ ਜਾਣਦਾ, ਜਿੰਨਾ ਕੁ ਸੋਸ਼ਲ ਮੀਡੀਆ ਤੋਂ ਪੜਿਆ ਮੈਂ ਤੁਹਾਨੂੰ ਦੱਸਦਾ। ਅਸਲ ਗੱਲ ਇਹ ਆ ਕਿ ਪਿਛਲੇ ਹਫ਼ਤੇ ਇੱਕ ਦਿਨ ਭਾਰਤ ਦੇ ਚੀਫ ਜਸਟਿਸ ਅਦਾਲਤ ਵਿੱਚ ਸੁਣਵਾਈ ਕਰਦੇ ਪਏ ਸੀ। ਮਾਮਲਾ ਤਾਂ ਹੋਰ ਸੀ ਤੇ ਉਹਨਾਂ ਸੁਣਵਾਈ ਹੋਰ ਪਾਸੇ ਨੂੰ ਘੁਮਾਤੀ। ਇੱਕ ਵਕੀਲ ਨੇ ਅਰਜੀ ਦਿੱਤੀ ਸੀ ਕਿ ਬਾਕੀ ਵਕੀਲ ਇੱਥੇ ਸੀਨੀਅਰ ਹੈਗੇ, ਮੈਨੂੰ ਵੀ ਸੀਨੀਅਰ ਦਾ ਦਰਜਾ ਮਿਲਣਾ ਚਾਹੀਦਾ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਆਖਿਆ ਕਿ ਸੀਨੀਅਰ ਦੇ ਦਰਜੇ ਮੰਗੀਦੇ ਨਹੀਂ, ਜਦੋਂ ਕੋਈ ਸੀਨੀਅਰ ਹੋ ਜਾਏ ਉਹਨੂੰ ਆਪਣੇ ਆਪ ਦਰਜੇ ਮਿਲਦੇ ਹੁੰਦੇ ਆ। ਤੂੰ ਇੱਥੇ ਆ ਗਿਆ, ਤੈਨੂੰ ਅਜਿਹਾ ਦਰਜਾ ਮੰਗਣ ਲੱਗਾ, ਤੂੰ ਸੋਚਿਆ ਨੀ ਕਿਹੜੀ ਮੰਗ ਲਈ ਕਿ ਸਾਡੇ ਕੋਲ ਪਹੁੰਚ ਗਿਆ? ਇਹਦੇ ਉੱਤੇ ਫਿਰ ਉਹਨਾਂ ਨੇ ਉਹਦੀ ਕਾਫੀ ਝਾੜ ਝੰਬ ਕੀਤੀ ਵਕੀਲ ਦੀ। ਉਹਦੀ ਮੰਗ ਠੀਕ ਸੀ ਜੇ ਉਹ ਬਣਦਾ ਸੀ ਤੇ ਉਹਨੂੰ ਬਣਾ ਦਿੰਦੇ, ਜੇ ਮੰਗ ਉਹਦੀ ਠੀਕ ਨਹੀਂ ਸੀ ਤੇ ਉਹਨੂੰ ਇਨਕਾਰ ਕਰ ਦਿੰਦੇ। ਇਹ ਗੱਲ ਇੱਥੋਂ ਤੱਕ ਸੀਮਿਤ ਰਹਿਣੀ ਚਾਹੀਦੀ ਸੀ। ਉਹਦੇ ਤੋਂ ਅੱਗੇ ਵੱਧ ਕੇ ਭਾਰਤ ਦੇ ਚੀਫ ਜਸਟਿਸ ਨੇ ਬੜਾ ਗੈਰ ਜ਼ਿੰਮੇਵਾਰ ਵਿਹਾਰ ਕੀਤਾ। ਉਹਨੇ ਅੱਗੋਂ ਟਿੱਪਣੀਆਂ ਉਸ ਵਕੀਲ ਤੋਂ ਹਟ ਕੇ ਜਿਹੜੇ ਇੱਥੋਂ ਦੇ ਸਧਾਰਨ ਨੌਜਵਾਨ ਹੈ ਉਹਨਾਂ ਬਾਰੇ ਕਰਨੀਆਂ ਸ਼ੁਰੂ ਕਰਤੀਆਂ। ਬੇਰੁਜ਼ਗਾਰ ਨੌਜਵਾਨ ਨੇ ਕਾਕਰੋਚਾਂ ਵਾਂਗ ਬਣੇ ਪਏ ਆ, ਜਦ ਮਰਜ਼ੀ ਜੋ ਮਰਜ਼ੀ ਹੁਲੜਬਾਜ਼ੀ ਕਰਦੇ ਆ। ਉਹਨੇ ਜਿਹੜੀਆਂ ਬੇਰੁਜ਼ਗਾਰ ਨੌਜਵਾਨਾਂ ਬਾਰੇ ਟਿੱਪਣੀਆਂ ਕੀਤੀਆਂ ਉਹਦੇ ਤੇ ਰੌਲਾ ਪੈ ਗਿਆ। ਪਹਿਲਾਂ ਇੱਕ ਮੌਕੇ ਨਵੇਂ ਨਵੇਂ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਆਖਿਆ ਸੀ ਐਵੇਂ ਰੌਲਾ ਪਾਉਂਦੇ ਰੁਜ਼ਗਾਰ ਨਹੀਂ ਮਿਲਦਾ, ਰੁਜ਼ਗਾਰ ਕਿੱਦਾਂ ਨਹੀਂ ਮਿਲਦਾ, ਇੱਥੇ ਤਾਂ ਕੋਈ ਪਕੌੜੇ ਤਲ ਲਵੇ ਤੇ ਉਹਦੇ ਵਿੱਚੋਂ ਰੁਜ਼ਗਾਰ ਮਿਲ ਜਾਂਦਾ। ਬਹੁਤ ਸਾਰੇ ਲੋਕਾਂ ਨੇ ਉਦੋਂ ਪ੍ਰੋਟੈਸਟ ਦੇ ਤੌਰ ਤੇ ਪਕੌੜੇ ਤਲ ਕੇ ਆਖਿਆ ਸੀ ਪ੍ਰਧਾਨ ਮੰਤਰੀ ਜੀ ਪਕੌੜੇ ਤਲ ਲਿਆ, ਪਰ ਇਹ ਚੋਂ ਗੁਜ਼ਾਰਾ ਨਹੀਂ ਹੁੰਦਾ। ਕਈਆਂ ਥਾਵਾਂ ਤੇ ਇਸ ਤਰ੍ਹਾਂ ਦੇ ਪ੍ਰੋਟੈਸਟ ਹੋਏ ਸਨ। ਹੁਣ ਜਦੋਂ ਇਸ ਚੀਫ ਜਸਟਿਸ ਦੇ ਬਾਰੇ ਰੌਲਾ ਪਿਆ, ਇਹਨੇ ਅਗਲੇ ਦਿਨ ਬੜੇ ਸੌਫਟ ਜਿਹੇ ਸ਼ਬਦਾਂ ਚ ਕਹਿ ਦਿੱਤਾ, ਮੇਰਾ ਕਹਿਣ ਤੋਂ ਮਤਲਬ ਹੋਰ ਸੀ, ਐਵੇਂ ਇਹਦਾ ਅਰਥ ਗਲਤ ਕੱਢਿਆ ਗਿਆ, ਫਿਰ ਵੀ ਜਿਹੋ ਜਿਹੀ ਗੱਲ ਹੋਏ ਤੇ ਮੈਂ ਆਪਣੇ ਲਫ਼ਜ਼ ਵਾਪਸ ਲੈਣਾ, ਪਰ ਲਫ਼ਜ਼ ਵਾਪਸ ਨਹੀਂ ਲੈ ਜਾਂਦੇ। ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢ ਕੇ ਛੱਡੂ। ਹੁਣ ਇਹਦੇ ਉੱਤੇ ਮੁਜ਼ਾਹਰੇ ਸ਼ੁਰੂ ਹੋ ਗਏ। ਪਰਸੋਂ ਲਖਨਊ ਦੇ ਵਿੱਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਚ ਨੌਜਵਾਨ ਨੇ ਮੁਜ਼ਾਹਰਾ ਕੀਤਾ, ਉਹ ਸਿੱਖਿਆ ਮੰਤਰੀ ਦੀ ਕੋਠੀ ਵੱਲ ਗਏ, ਪਰ ਤੁਰ ਕੇ ਨਹੀਂ ਗਏ, ਨਾਰੇ ਮਾਰਦੇ ਜ਼ਮੀਨ ਦੇ ਉੱਤੇ ਰੀਂਗਦੇ ਰੀਂਗਦੇ ਗਏ, ਜਿਸ ਤਰ੍ਹਾਂ ਕਾਕਰੋਚ ਰੀਂਗਦੇ। ਉਹ ਕਹਿੰਦੇ ਜੀ ਅਸੀਂ ਕੋਈ ਲੋਕ ਥੋੜੇ ਆ, ਕੋਈ ਮਨੁੱਖ ਥੋੜੇ ਆ, ਅਸੀਂ ਇਨਸਾਨ ਥੋੜੇ ਸਨ। ਤਾਂ ਦੇਸ਼ ਦੇ ਚੀਫ ਜਸਟਿਸ ਨੇ ਕਹਿ ਦਿੱਤਾ ਕਿ ਤੁਸੀਂ ਲੋਕ ਕਾਕਰੋਚ ਹੋ, ਜਦੋਂ ਅਸੀਂ ਕਾਕਰੋਚ ਆ ਤੇ ਅਸੀਂ ਉੱਠ ਕੇ ਕਿਉਂ ਤੁਰੀਏ? ਅਸੀਂ ਕਾਕਰੋਚਾਂ ਵਾਂਗ ਜ਼ਮੀਨ ਦੇ ਉੱਤੇ ਰੀਂਗ ਰੀਂਗ ਕੇ ਜਾਵਾਂਗੇ। ਉਹਦੇ ਮੁਜ਼ਾਹਰੇ ਦਾ ਇੰਨਾ ਜ਼ਿਆਦਾ ਅਸਰ ਹੋਇਆ, ਸਾਰੇ ਭਾਰਤ ਵਿੱਚ ਰੌਲਾ ਪੈ ਗਿਆ ਕਿ ਦੇਸ਼ ਦੇ ਚੀਫ ਜਸਟਿਸ ਨੇ ਨਵਾਂ ਪੌੜਾ ਪਾਤਾ। ਕੱਲ ਜਿਹੜੀ ਇਹ ਗੱਲ ਚੱਲ ਪਈ ਹੈ ਕਿ ਇੱਕ ਕਾਕਰੋਚ ਜਨਤਾ ਪਾਰਟੀ ਬਣ ਗਈ ਹੈ ਤੇ ਲੋਕ ਉਹਦੇ ਨਾਲ ਜੁੜ ਰਹੇ ਆ, ਔਰ ਹਰ ਕੋਈ ਆਪਣੇ ਫੋਟੋ ਲਾ ਕੇ ਨਾਲ ਲਿਖ ਰਿਹਾ ਮੈਂ ਹੂੰ ਕਾਕਰੋਚ, ਆਈ ਐਮ ਕਾਕਰੋਚ। ਇਹਦੇ ਤੋਂ ਦੋ ਗੱਲਾਂ ਸਮਝ ਆਉਂਦੀਆਂ, ਇੱਕ ਤਾਂ ਇਹ ਕਿ ਅੰਨਾ ਹਜ਼ਾਰੇ ਵਰਗੀ ਮੂਵਮੈਂਟ ਉੱਠ ਸਕਦੀ ਹੈ, ਦੂਸਰੀ ਇਹ ਕਿ ਜੈਨ ਜੀ ਵਾਲਾ ਨੇ ਅੱਗੇ ਨੇਪਾਲ ਚ ਸਰਕਾਰ ਪਲਟਾਤੀ ਹੈ, ਕਿਤੇ ਮੁਹਿੰਮ ਉੱਥੋਂ ਤੱਕ ਨਾ ਪਹੁੰਚ ਜਾਂਦੀ ਹੋਵੇ, ਇਹ ਵੀ ਮਹਿਸੂਸ ਕੀਤਾ ਜਾ ਰਿਹਾ। ਨਵੀਆਂ ਸਥਿਤੀਆਂ ਬੜੀਆਂ ਅੱਗੇ ਨੂੰ ਵੱਧਦੀਆਂ ਜਾਂਦੀਆਂ ਨੇ।
1: ਬਹੁਤ ਧੰਨਵਾਦ ਜੀ ਪੰਨੂ ਸਾਹਿਬ ਸਾਰੀ ਜਾਣਕਾਰੀ ਦੇਣ ਲਈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ, ਸ਼ੁਕਰੀਆ।
1: ਇਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਹਨਾਂ ਨਾਲ ਹਰ ਰੋਜ਼ ਮੰਡੇ ਟੂ ਫਰਾਈਡੇ ਰਾਤ 9 ਤੋਂ 10 ਵਜੇ ਦੇ ਦਰਮਿਆਨ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਆਪ ਜੀ ਨੇ ਪਸੰਦ ਕੀਤਾ ਹੋਵੇਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਜਾਣਕਾਰੀ ਵਾਲਾ ਹਿੱਸਾ

0: हर समय तुहाडे संग तुहाडा अपना एह रेडियो सुरसंगम।
1: ओहो आज फेर नी लोड मिलिया
2: की होया
1: बस पूछना इंश्योरेंस कंफर्मेशन नी आई टाइम ते ते हुन फेर एक दिन वेट करनी पैनी है ते बच्चियां नु फेर नी मिल होना दो दिन
2: ओहो रह गए ना फेर पिछे मैं सुनया है सोनिक इंश्योरेंस दे मानस पहुजा अते रमन वड़ाच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ

0: ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਬੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ। 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515। 2935 19th Street ਨਾਰਥ ਈਸਟ ਕੈਲਗਰੀ।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਰੇਡੀਓ ਸੁਰ ਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ, ਮਈ ਮਹੀਨੇ ਦੀ 20 ਤਰੀਕ ਸਨ 2026, ਸ਼ਾਮ ਦੇ 4:07 ਹੋ ਰਹੇ ਨੇ। ਹੁਣ ਤੋਂ ਲੈ ਕੇ 6 ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਾਂਗੇ, ਕੁਛ ਵਿਸ਼ਵ ਦੀਆਂ ਚੋਣਵੀਆਂ ਖਬਰਾਂ ਤੇ, ਕੁਛ ਆਪਣੇ ਮੁਲਕ ਦੀਆਂ, ਇੱਕ ਅੱਧੀ ਖਬਰ ਪੰਜਾਬ ਦੀ ਨੂੰ ਵੀ ਛੇੜਨ ਦਾ ਯਤਨ ਕਰਾਂਗੇ। ਉਸ ਤੋਂ ਬਾਅਦ 8 ਜਲਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ, ਰਸ਼ ਆਵਰ ਵਿਦ ਜਲਾਲ, ਤੇ 9 ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇਸ ਸਾਡੇ ਪ੍ਰੋਗਰਾਮ। ਸਭ ਤੋਂ ਪਹਿਲਾਂ ਸ਼ੁਰੂਆਤ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲੈਂਦੇ ਹਾਂ। ਕੱਲ੍ਹ ਜਿਵੇਂ ਮੈਂ ਦੱਸਿਆ ਸੀ ਕਿ ਮੌਸਮ ਥੋੜ੍ਹਾ ਰਾਤ ਨੂੰ ਟੈਂਪਰੇਚਰ ਘੱਟ ਰਹੇ ਨੇ ਅਤੇ ਪਿਛਲੇ ਦਿਨਾਂ ਵਾਂਗ ਇਹੋ ਹੀ ਦੇਖਣ ਨੂੰ ਮਿਲ ਰਿਹਾ ਕਿ ਦਿਨ ਵੇਲੇ ਟੈਂਪਰੇਚਰ ਠੀਕ ਠਾਕ ਹੋ ਜਾਂਦਾ ਅਤੇ ਰਾਤ ਨੂੰ ਠੰਡਾ ਮੌਸਮ ਦੇਖਿਆ ਗਿਆ। ਇਸ ਵੇਲੇ ਕੈਲਗਰੀ ਦੇ ਵਿੱਚ ਹੈ 11°C, ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਵੀ ਹੈਗੀਆਂ ਨੇ। ਹਾਲਾਂਕਿ ਅੱਜ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਅਤੇ ਮਾੜੇ ਮੋਟੇ ਗੜੇ ਪੈਣ ਦੀਆਂ ਖਬਰਾਂ ਵੀ ਆਈਆਂ ਨੇ। ਸ਼ਾਮ ਤੱਕ ਕਿਤੇ ਕਿਤੇ 1 mm ਤੱਕ ਬਾਰਿਸ਼ ਹਲਕੀ ਫੁਲਕੀ ਜਿਹੜੀ ਆ ਹੋ ਸਕਦੀ ਹੈ। ਰਾਤ ਨੂੰ 4°C, ਕੱਲ੍ਹ ਨੂੰ 17 ਅਤੇ ਉਸ ਤੋਂ ਅਗਲੇ ਦਿਨ 20, ਸ਼ਨਿਚਰਵਾਰ ਨੂੰ ਵੀ 20 ਅਤੇ ਐਤਵਾਰ ਨੂੰ ਵੀ 16°C ਅਤੇ ਸੋਮਵਾਰ ਨੂੰ 24°C। ਇਹਨਾਂ ਦਿਨਾਂ ਵਿੱਚ ਕੋਈ ਜ਼ੋਰਦਾਰ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਜੀ। ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮ ਮੌਸਮ ਵੀ ਹੈ। ਪਿਛਲੇ 2-3 ਦਿਨਾਂ ਦੇ ਵਿੱਚ ਓਨਟੇਰੀਓ ਅਤੇ ਹੋਰ ਕਈ ਇਲਾਕਿਆਂ ਦੇ ਵਿੱਚ ਹੀਟ ਵਾਰਨਿੰਗ ਵੀ ਦਿੱਤੀ ਗਈ ਸੀ। ਖੈਰ, ਗਰਮੀਆਂ ਨੇ ਆ ਗਈਆਂ ਨੇ ਅਤੇ ਵਿਕਟੋਰੀਆ ਡੇ ਤੋਂ ਬਾਅਦ ਜਿਹੜਾ ਅਨਓਫੀਸ਼ੀਅਲ

ਸਮਰ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ ਅਫੀਸ਼ਲੀ ਤਾਂ ਪਹਿਲਾਂ ਹੋ ਜਾਂਦੀਆਂ ਨੇ। ਸੋ ਅਜੇ ਵੀ ਬਹਾਰ ਦੀ ਰੁੱਤ ਹੈ। ਸੋ ਕੁਛ ਦਿਨਾਂ ਦੇ ਵਿੱਚ ਬਲਕਿ ਅਸੀਂ ਆਨੰਦ ਮਾਣ ਹੀ ਰਹੇ ਹਾਂ ਗਰਮ ਮੌਸਮ ਦਾ, ਵਧੀਆ ਮੌਸਮ ਦਾ, ਇਹ ਦਿਨ ਸੋਹਣੇ ਹੁੰਦੇ ਨੇ। ਇਹ ਵੀ ਯਾਦ ਕਰਾ ਦਈਏ ਕਿ ਜੋ ਇਹ ਦਿਨ ਨੇ ਜਦੋਂ ਸੜਕਾਂ ਸਾਫ਼ ਨੇ, ਪੱਧਰੀਆਂ ਨੇ, ਅਸੀਂ ਹਾਈਵੇ 'ਤੇ ਵੀ ਟਰੈਵਲ ਕਰਨ ਜਾਂਦੇ ਹਾਂ, ਅਤੇ ਜੋ ਕੰਸਟਰਕਸ਼ਨ ਜ਼ੋਨ ਨੇ ਉੱਥੇ ਅਸੀਂ ਬਹੁਤ ਧਿਆਨ ਰੱਖੀਏ। ਔਰ ਬੜਾ ਪਛਤਾਉਣਾ ਪੈਂਦਾ ਜਦੋਂ ਕਈ ਵਾਰੀ ਕੋਈ ਗਲਤੀ ਹੋ ਜਾਂਦੀ ਹੈ। ਸੋ ਇਸ ਚੀਜ਼ ਦਾ ਧਿਆਨ ਰੱਖ ਕੇ ਤੁਸੀਂ ਜਰਾ ਕੰਸਟਰਕਸ਼ਨ ਜ਼ੋਨ ਜਿਹੜੇ ਨੇ ਉਹਨਾਂ ਦੇ ਵਿੱਚੋਂ ਰਿਸਪੈਕਟ ਦੇ ਨਾਲ ਲੰਘੋ ਜੀ, ਤਾਂ ਕਿ ਉੱਥੇ ਕੰਮ ਕਰਨ ਵਾਲੇ ਵੀ ਸੁਰੱਖਿਅਤ ਰਹਿਣ, ਅਤੇ ਜਦ ਅਸੀਂ ਵੀ ਸਾਡੀ ਜੇਬ 'ਤੇ ਵੀ ਅਤੇ ਸਾਡੇ ਡਰਾਈਵਿੰਗ ਰੈਕਡ 'ਤੇ ਵੀ ਕੋਈ ਮਾੜਾ ਅਸਰ ਨਾ ਪਵੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਪੌਂਸਰਾਂ ਵੱਲੋਂ ਦਿੱਤੇ ਗਏ ਗਿਫਟ ਕਾਰਡ ਇੱਕ ਵਾਰ ਫੇਰ ਕੱਢਣੇ ਨੇ। ਸਵਾਲ ਅਸੀਂ ਬਹੁਤਾ ਔਖਾ ਨਹੀਂ ਰੱਖਦੇ, ਅਤੇ ਮੇਰੀ ਕੋਸ਼ਿਸ਼ ਵੈਸੇ ਸਰੋਤਿਆਂ ਅੱਗੇ ਇਹ ਹੁੰਦੀ ਹੈ ਕਿ ਬਿਨਾਂ ਖੋਜ ਕਰਨ ਤੋਂ, ਬਿਨਾਂ ਸਰਚ ਕਰਨ ਤੋਂ ਔਨਲਾਈਨ ਜਵਾਬ ਦਿਓ ਤਾਂ ਜ਼ਿਆਦਾ ਵਧੀਆ ਹੁੰਦਾ। ਖੈਰ ਸਵਾਲ ਵੀ ਅੱਗੇ ਚੱਲ ਕੇ ਪ੍ਰੋਗਰਾਮ ਵਿੱਚ ਸਾਂਝਾ ਕਰਾਂਗੇ, ਨਾਲ ਇੱਕ ਗੱਲਬਾਤ ਵੀ ਜਿਹੜੀ ਹੈ ਪੰਜਾਬ ਦੇ ਕੁਛ ਦੋ ਚਾਰ ਮੁੱਦਿਆਂ 'ਤੇ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਡੇ ਜਿਹੜੇ ਮਾਹਿਰ ਨੇ ਪੱਤਰਕਾਰ ਹਮੀਰ ਸਿੰਘ ਹੋਰੀ, ਉਹਨਾਂ ਨਾਲ ਇੱਕ ਗੱਲਬਾਤ, ਰਸਮੀ ਗੱਲਬਾਤ ਹੈ, ਉਹ ਪੇਸ਼ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆ ਕੇ ਅਖੀਰ ਦੇ ਵਿੱਚ। ਉਸ ਤੋਂ ਪਹਿਲਾਂ ਖਬਰਾਂ 'ਤੇ ਚਰਚਾ ਵੀ ਕਰਨੀ ਹੈ, ਮਾਰਕੀਟ ਦੀ ਗੱਲ ਵੀ ਕਰਾਂਗੇ, ਕੀ ਹਾਲਾਤ ਨੇ ਕਰੰਸੀਆਂ ਦੇ, ਮਾਰਕੀਟ ਦੇ, ਕੱਚੇ ਤੇਲ ਦੀ ਮਾਰਕੀਟ ਕੀ ਕਰ ਰਹੀ ਹੈ। ਹੋਰ ਖਬਰਾਂ ਤੋਂ ਇਲਾਵਾ ਜਿਹੜੀਆਂ ਪ੍ਰਮੁੱਖ ਖਬਰਾਂ 'ਤੇ ਵਿਸਥਾਰ ਨਾਲ ਚਰਚਾ ਕਰਾਂਗੇ, ਉਹਨਾਂ ਵਿੱਚ USA ਨੇ ਸਾਬਕਾ ਕਿਊਬਾ ਦੇ ਆਗੂ ਰੌਲ ਕਾਸਟਰੋ ਨੂੰ ਚਾਰਜ ਕੀਤਾ ਹੈ, ਉਹਨਾਂ 'ਤੇ ਕੁਛ ਦੋਸ਼ ਲਾਏ ਨੇ ਦੋ ਜਹਾਜ਼ਾਂ ਨੂੰ ਸੁੱਟਣ ਦੇ। ਇਸ ਦਾ ਕੀ ਅਰਥ ਬਣਦਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਵਿੱਚ ਫੀਫਾ ਵਰਲਡ ਕੱਪ ਦੀਆਂ ਗੇਮਸ ਹੋ ਰਹੀਆਂ ਨੇ, ਕੈਨੇਡਾ ਦੇ ਵਿੱਚ ਆਪਣੇ ਹਿੱਸੇ ਦੀਆਂ ਜੇ ਮੈਚਿਸ ਹੋਣਗੇ, ਬਾਕੀ ਦੇ ਮੈਚ ਜ਼ਿਆਦਾ USA ਵਿੱਚ ਹੋਣਗੇ, ਫਿਰ ਕੁਛ ਮੈਕਸੀਕੋ ਵਿੱਚ ਹੈਗੇ ਨੇ, ਅਤੇ ਇਹਨਾਂ 'ਤੇ ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਗੇਮਸ ਕੈਨੇਡਾ ਵਿੱਚ ਖਰਚ ਹੋਣੀਆਂ ਨੇ, ਅਤੇ ਕੈਨੇਡਾ ਵਾਲੇ ਕਿੰਨੇ ਪੈਸੇ ਖਰਚ ਰਹੇ ਨੇ ਟੋਟਲ ਹਰ ਮੈਚ ਦਾ ਕਿੰਨਾ ਖਰਚਾ, ਇਹਦੇ ਬਾਰੇ ਇੱਕ ਵਿਸਥਾਰ ਸਤਹਿਤ ਰਿਪੋਰਟ ਦਰਜ ਕਰਾਂਗੇ। ਮਾਰਕ ਕਾਰਨੀ ਇਸ ਤਰ੍ਹਾਂ ਜਾਪਦਾ ਹੈ ਕਿ ਸਿੱਧੇ ਹੋਏ ਨੇ ਇਸ ਪਾਸੇ ਨੂੰ ਕਿ ਕੈਨੇਡੀਅਨ ਤੇਲ ਵੇਚਣਾ ਹੈ ਅਸੀਂ। ਉਹ ਕਹਿੰਦੇ ਨੇ ਕਿ ਦੁਨੀਆ ਭਰ ਦੇ ਵਿੱਚ ਐਨਰਜੀ ਕ੍ਰਾਈਸਿਸ ਹੈ, ਅਤੇ ਕੈਨੇਡਾ ਵਾਲੇ ਇਸ ਨੂੰ ਹੱਲ ਕਰਨ ਵਿੱਚ ਮਦਦ ਜ਼ਰੂਰ ਕਰਨ। ਨਾਲ ਦੀ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਉਹਨਾਂ ਨੇ ਜੋ ਉੱਥੇ ਦੇ ਪ੍ਰੇਮੀਅਰ ਨਾਲ ਗੱਲਬਾਤ ਕੀਤੀ ਹੈ, ਕੁਛ ਕ੍ਰਿਟੀਸਿਜ਼ਮ ਵੀ ਉਹਨਾਂ ਨੂੰ ਸੁਣਨਾ ਪਿਆ, ਲੇਕਿਨ ਡੇਵਿਡ ਈਬੀ ਦੇ ਨਾਲ ਕੋਈ ਗੱਲ ਮੁੱਕੀ ਜਾਂ ਨਹੀਂ ਮੁੱਕੀ ਜਾਂ ਕਿੱਥੇ ਕੁ ਗੱਲ ਪਹੁੰਚੀ, ਇਹਦੇ ਬਾਰੇ ਗੱਲਬਾਤ ਕਰਾਂਗੇ। ਵਿਨੀਪੈਗ ਦੀ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਨਸ਼ੇ ਬਰਾਮਦ ਕੀਤੇ ਨੇ, 33 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ, ਅਤੇ 37 ਮਿਲੀਅਨ ਦਾ ਇਹ ਡਰੱਗਸ ਜਿਹੜੇ ਨੇ ਫੜਨ ਦਾ ਦਾਅਵਾ ਕੀਤਾ ਹੈ। ਇਸ ਵਿੱਚ ਮੈਕਸੀਕੋ ਦੇ ਸਮਗਲਰ ਕਾਰਟਲਸ ਅਤੇ ਹੈਲਜ਼ ਏਂਜਲ ਦੇ ਕੁਛ ਮੈਂਬਰ ਸ਼ਾਮਲ ਨੇ। ਇਸ 'ਤੇ ਵਿਸਥਾਰ ਸਹਿਤ ਆਪ ਜੀ ਨੂੰ ਜਾਣਕਾਰੀ ਦੇਵਾਂਗੇ ਕਿ ਇਹ ਜਿਹੜੇ ਫੜੇ ਗਏ ਨੇ ਕੌਣ ਕੌਣ ਨੇ। ਵਲਾਦੀਮੀਰ ਪੁਤਿਨ ਚਾਈਨਾ ਪਹੁੰਚੇ ਨੇ, ਅਤੇ ਬੜਾ ਜ਼ੋਰਦਾਰ ਸਵਾਗਤ ਹੋਇਆ ਉਹਨਾਂ ਦਾ, ਅਤੇ ਰੂਸ ਅਤੇ ਚੀਨ ਨੇ ਆਪਸੀ ਵਪਾਰ ਹੋਰ ਵਧਾਉਣ ਲਈ ਹੱਥ ਅੱਗੇ ਵਧਾਏ ਨੇ। ਈਸਟ ਅਫਰੀਕਾ ਵਿੱਚ ਟਰੈਵਲ ਕਰਨ ਤੋਂ ਬਾਅਦ ਓਨਟੇਰੀਓ ਦੇ ਵਿੱਚ ਏਬੋਲਾ ਦੇ ਕੁਛ ਟੈਸਟ ਕੀਤੇ ਜਾ ਰਹੇ ਨੇ, ਅਜੇ ਤੱਕ ਕੋਈ ਹੋਰ ਕਨਫਰਮੇਸ਼ਨ ਨਹੀਂ ਹੈ ਕਿ ਇਸ ਤੋਂ ਬਾਅਦ ਕੀ ਨਤੀਜੇ ਨਿਕਲੇ ਨੇ। ਅਲਬਰਟਾ ਸਰਕਾਰ ਨੇ ਵਾਈਲਡ ਰੋਜ਼ ਕੰਟਰੀ ਦੇ ਜਿਹੜੇ ਵੈਲਕਮ ਸਾਈਨ ਨੇ ਉਹਨਾਂ ਨੂੰ ਹਟਾ ਦਿੱਤਾ ਹੈ, ਅਤੇ ਉਹਨਾਂ ਦੀ ਜਗ੍ਹਾ 'ਤੇ ਸਟਰੋਂਗ ਐਂਡ ਫਰੀ ਦੇ ਸਾਈਨ ਲਾਏ ਜਾ ਰਹੇ ਨੇ।

ਇਹ ਲਾਇਸੈਂਸ ਪਲੇਟਾਂ ਤੋਂ ਬਾਅਦ ਇਹ ਕਾਰਵਾਈ ਹੋਈ ਆ। ਮੈਟਾ ਕੰਪਨੀ ਵੱਲੋਂ ਜਿਸ ਤੇ ਕਿ ਫੇਸਬੁੱਕ ਵਟਸਐਪ ਇੰਸਟਾ ਵਗੈਰਾ ਦੇ ਮਾਲਕ ਨੇ ਜੀ ਮੈਟਾ ਜ਼ਕਰਬਰਗ ਐਂਡ ਕੰਪਨੀ ਵੱਲੋਂ ਦੁਨੀਆ ਭਰ ਦੇ ਵਿੱਚ ਲੇ ਆਫ ਕੀਤੀ ਗਈ ਹੈ ਅਤੇ 8000 ਪੋਸਟਾਂ ਅਸਾਮੀਆਂ ਖਾਲੀ ਕਰ ਦਿੱਤੀਆਂ ਨੇ AI ਨੂੰ ਸੌਂਪ ਦਿੱਤਾ। ਇੱਕ ਨਵੀਂ ਪਾਈਪਲਾਈਨ ਆਇਲ ਦੀ ਪਾਈਪਲਾਈਨ ਜੋ ਕਿ ਸਟ੍ਰੇਟ ਆਫ ਹਾਰਮੂਜ਼ ਨੂੰ ਬਾਈਪਾਸ ਕਰੇਗੀ ਅਤੇ ਉਹ ਅੱਧੀ ਮੁਕੰਮਲ ਹੋ ਗਈ ਹੈ UAE ਵਾਲੇ ਕਹਿੰਦੇ ਨੇ ਅਤੇ ਅਗਲੇ ਸਾਲ ਇਸ ਨੂੰ ਚਾਲੂ ਕਰ ਦੇਵਾਂਗੇ। ਕੁਛ ਖਬਰਾਂ ਹੋਰ, ਟੈਸਲਾ ਦਾ ਸਾਈਬਰ ਟਰੱਕ ਡਰਾਈਵਰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹ ਲੇਕ ਦੇ ਵਿੱਚ ਗੱਡੀ ਲੈ ਕੇ ਟਰੱਕ ਆਪਣਾ ਵੜ ਗਿਆ ਕਿਉਂਕਿ ਉਸਦਾ ਵੇਅਰਡ ਮੋਡ ਯੂਜ ਕਰਨਾ ਚਾਹੁੰਦਾ ਸੀ। ਇੱਕ ਖੋਜ ਦੇ ਵਿੱਚ ਪਤਾ ਲੱਗਦਾ ਹੈ, ਡਾਕਟਰ ਇਹ ਕਹਿੰਦੇ ਨੇ ਸਰਵੇ ਦੇ ਵਿੱਚ ਕਿ 25% ਚਾਂਸ ਹੈਗੇ ਨੇ ਕਿ ਇੱਕ ਫਰੀਜ਼ ਕੀਤਾ ਹੋਇਆ ਬ੍ਰੇਨ ਜਾਂ ਬੋਡੀ ਉਸ ਨੂੰ ਭਵਿੱਖ ਵਿੱਚ ਦੁਬਾਰਾ ਵਰਤਿਆ ਜਾ ਸਕਦਾ ਹੈ। ਇਹ ਸਾਰੀਆਂ ਖਬਰਾਂ ਨੇ ਅਤੇ ਇੱਕ ਬੜੀ ਅਜੀਬੋ ਗਰੀਬ ਖਬਰ ਕਿ ਇੰਗੇਜਮੈਂਟ ਰਿੰਗ ਦਾ ਖਰਚਾ ਇੱਕ ਔਰਤ ਨੂੰ ਵਾਪਸ ਮੁੜਨ ਲਈ ਕਿਹਾ ਗਿਆ ਹੈ ਕਿਉਂਕਿ ਜਿਸ ਚੀਜ਼ ਲਈ ਇੰਗੇਜਮੈਂਟ ਹੋਈ ਸੀ ਰਿਸ਼ਤਾ ਜਿਹੜਾ ਸੀ ਉਹ ਖਤਮ ਹੋ ਗਿਆ। ਪੰਜਾਬ ਦੀ ਵੀ ਇੱਕ ਗੱਲ ਕਰਾਂਗੇ, ਰਾਜ ਸਭਾ ਮੈਂਬਰ ਸਾਬਕਾ ਆਮ ਆਦਮੀ ਪਾਰਟੀ ਅਤੇ ਮੌਜੂਦਾ ਭਾਜਪਾ ਵਾਲੇ ਉਹ ਕਿਸੇ ਨੂੰ ਅਕਲ ਦਿੰਦੇ ਹੋਏ ਫਸ ਗਏ ਅਤੇ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਟ੍ਰੋਲ ਕੀਤਾ ਗਿਆ ਰੱਜ ਕੇ। ਕਿਸ ਗੱਲੋਂ ਇਹ ਸਾਰੀ ਡਿਟੇਲ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਦੇਵਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਸੀਂ ਤੁਹਾਨੂੰ ਬੈਸਟ ਰੇਟ ਦੇਵਾਂਗੇ। ਫੋਨ 587-832-1208 5878-32-1208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ। ਫੋਨ ਨੰਬਰ ਹੈ 8252-0983-8257-600-9833 YYC ਹੋਮ ਕੇਅਰ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਸੰਪਰਕ ਤੁਸੀਂ ਕਰ ਲਓ ਗੌਰਵ ਸ਼ਰਮਾ ਹੋਰਾਂ ਨਾਲ ਜੇ ਤੁਸੀਂ ਵਧੀਆ ਡੀਲ ਵੀ ਬਣਾਉਣੀ ਹੈ। ਫੋਨ ਨੰਬਰ 403-903-6757 4039-03-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500 ਔਰ ਭਰੋਸੇਯੋਗ ਸੇਵਾਵਾਂ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ 403-404-3500। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਮਦਰ ਇੰਡੀਆ ਰੈਸਟੋਰੈਂਟ। ਸਮੋਸਾ ਹਾਊਸ ਵੀ ਸੀ, ਇਸ ਦਾ ਨਾਮ ਨਾਲ ਹੀ ਹੈ। ਔਰ ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹੇਗਾ, ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਣਗੇ, ਤੁਸੀਂ ਪਰਿਵਾਰ ਦੇ ਨਾਲ ਬੈਠ ਕੇ ਜਾ ਕੇ ਖਾਣਾ ਫਿਰ ਵੀ ਬਹੁਤ ਵਧੀਆ ਉਹਨਾਂ ਕੋਲ ਸਿਟਿੰਗ ਅਰੇਂਜਮੈਂਟ ਹੈ ਅਤੇ ਨਾਲ ਤੁਸੀਂ ਔਡਰ ਕਰਕੇ ਲੈ ਕੇ ਵੀ ਆਉਣਾ ਅਤੇ ਜਿਹੜਾ ਤੁਹਾਨੂੰ ਸਮਾਂ ਦੇਖਣ ਦੀ ਲੋੜ ਨਹੀਂ, ਟਾਈਮ ਦੇਖਣ ਦੀ ਲੋੜ ਨਹੀਂ, 24 ਘੰਟੇ ਖੁੱਲ੍ਹਾ ਮਦਰ ਇੰਡੀਆ ਰੈਸਟੋਰੈਂਟ। ਅਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਆਪ ਜੀ ਨੂੰ ਦੇਣਗੇ ਪਿਕਸਲ ਫੋਟੋ ਸਟੂਡੀਓ। ਇਸ ਤੋਂ ਇਲਾਵਾ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ ਵੀ ਕਰਕੇ ਦੇਣਗੇ ਪਿਕਸਲ ਫੋਟੋ ਸਟੂਡੀਓ, ਜਿਨ੍ਹਾਂ ਦਾ ਫੋਨ ਨੰਬਰ ਹੈ 403-947-0060 4039470060। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਹੁਣ ਅਸੀਂ ਖਬਰਾਂ 'ਤੇ ਚਰਚਾ ਸ਼ੁਰੂ ਕਰਦੇ ਹਾਂ ਜੀ ਅਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮਾਰਕੀਟ 'ਤੇ ਅਸੀਂ ਜੋ ਗੱਲ ਕਰਦੇ ਹਾਂ ਉੱਧਰ ਨੂੰ ਪਹਿਲਾਂ ਧਿਆਨ ਕਰੀਏ। ਕੱਚੇ ਤੇਲ ਦੀਆਂ ਕੀਮਤਾਂ ਥੋੜ੍ਹੀ ਜਿਹੀਆਂ ਕੱਲ੍ਹ ਨਾਲੋਂ ਹੇਠਾਂ ਗਈਆਂ ਨੇ। WTI ਵੈਸਟ ਟੈਕਸਿਸ ਇੰਟਰਮੀਡੀਏਟ ਜੋ ਕੱਚਾ ਤੇਲ ਹੈ ਕਰੂਡ ਆਇਲ, ਉਹ $98 ਅਤੇ $99 ਦੇ ਆਸ ਪਾਸ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਹੈ ਜੀ ਜਿਹੜਾ 105 ਤੋਂ $106 ਦੇ ਦਰਮਿਆਨ ਟ੍ਰੇਡ ਹੋ ਰਿਹਾ। ਇਹ ਕੀਮਤਾਂ ਕੁਛ ਘਟੀਆਂ ਨੇ, ਥੋੜ੍ਹਾ ਜਿਹਾ ਕੱਲ੍ਹ ਨਾਲੋਂ ਸੌਫਟ ਨਹੀਂ।

ਗੱਲ ਕਰੰਸੀ ਦੀ ਕਰ ਲੈਂਦੇ ਹਾਂ ਜੀ। ਅਮਰੀਕਨ ਦੇ ਮੁਕਾਬਲੇ ਇੱਕ ਕੈਨੇਡੀਅਨ ਦੇ ਤੁਹਾਨੂੰ ਅੱਜ ਮਿਲਣਗੇ ਜੀ $1 ਤੇ 37 ਸੈਂਟ, $1.37 ਅਮਰੀਕਨ ਦੇ ਮੁਕਾਬਲੇ ਕੈਨੇਡੀਅਨ। ਜੇ ਅਮਰੀਕਨ ਦੇ ਮੁਕਾਬਲੇ ਇੰਡੀਅਨ ਦੇਖਣਾ ਹੋਵੇ ਤੇ ਰੁਪਈਆ ਕਮਜ਼ੋਰ ਹੈ ਜੀ, ਔਰ ਪਿਛਲੇ ਦਿਨਾਂ ਦੇ ਵਿੱਚ ਜੇ ਇਹ ਕਹਿ ਲਈਏ ਕਿ ਅਮਰੀਕਨ ਡਾਲਰ ਦੇ ਮੁਕਾਬਲੇ ਇਹ ਭਾਰਤੀ ਰੁਪਈਆ 6 ਮਈ ਜਾਂ ਮਈ ਦੀ ਮਹੀਨੇ ਦੀ 10 ਤਰੀਕ ਤੋਂ ਲੈ ਕੇ ਹੁਣ ਤੱਕ 10 ਦਿਨਾਂ ਦੇ ਵਿੱਚ ਤਕਰੀਬਨ $2 ਤੋਂ ਵੱਧ ਗਵਾ ਚੁੱਕਾ ਹੈ। 2 ਰੁਪਏ ਵੱਧ ਜਿਹੜੇ ਨੇ ਉਸ 'ਤੇ ਮਿਲਣਗੇ, 94 ਦੇ ਲਾਗੇ ਜਿਹੜੇ ਰੁਪਏ ਮਿਲਦੇ ਸੀ। ਅੱਜ ਅਗਰ ਤੁਸੀਂ ਇੱਕ ਅਮਰੀਕਨ ਜਿਹੜਾ ਹੈ ਉਸਦੇ ਇੰਡੀਅਨ ਰੁਪਏ ਲੈਣੇ ਹੋਣ ਤਾਂ 96 ਰੁਪਏ ਤੇ 52 ਪੈਸੇ, 96 ਰੁਪੀਜ਼ ਐਂਡ 52 ਪੈਸੇ। ਕੈਨੇਡੀਅਨ ਡਾਲਰ ਦੀ ਅਸੀਂ ਗੱਲ ਕਰੀਏ ਤਾਂ 70 ਰੁਪਏ ਨੂੰ ਪਾਰ ਕਰ ਗਿਆ ਸੀ ਕੁਛ ਦਿਨ ਪਹਿਲਾਂ, ਅਤੇ ਇਸ ਵੇਲੇ ਅੱਜ ਤੁਹਾਨੂੰ ਮਿਲਣਗੇ ਜੀ 70 ਰੁਪਏ ਤੇ 47 ਪੈਸੇ, 70 ਰੁਪੀਜ਼ ਐਂਡ 47 ਪੈਸੇ ਇੱਕ ਕੈਨੇਡੀਅਨ ਦੇ ਇੰਡੀਆ ਦੇ ਮੁਕਾਬਲੇ। USA ਵਾਲੇ ਇਸ ਤੋਂ ਪਹਿਲਾਂ ਵੈਨਜ਼ੂਏਲਾ ਦੇ ਵਿੱਚ ਉਹਨਾਂ ਦਾ ਪ੍ਰੈਜੀਡੈਂਟ ਚੁੱਕ ਲਿਆ, ਫਿਰ ਇਰਾਨ 'ਤੇ ਹਮਲਾ ਕਰ ਦਿੱਤਾ, ਉਹਨਾਂ ਦਾ ਆਗੂ ਮਾਰ ਦਿੱਤਾ, ਅਤੇ ਹੁਣ ਧਿਆਨ ਇਸ ਤਰ੍ਹਾਂ ਲੱਗਦਾ ਹੈ ਕਿ ਕਿਊਬਾ ਵੱਲ ਨੂੰ ਕੀਤਾ ਹੈ। USA ਵੱਲੋਂ ਕਿਊਬਾ ਦੇ ਸਾਬਕਾ ਲੀਡਰ ਰੌਲ ਕਾਸਟਰੋ ਨੂੰ ਚਾਰਜ ਕੀਤਾ ਗਿਆ, ਉਹਨਾਂ 'ਤੇ ਦੋਸ਼ ਲਾਇਆ ਗਿਆ ਕਿ ਉਹਨਾਂ ਨੇ US ਨਾਗਰਿਕ ਜਿਹੜੇ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਉਹਨਾਂ ਦੀ ਸਾਜਿਸ਼ ਰਚੀ। 2 ਜਹਾਜ਼ ਕਿਊਬਾ ਦੇ ਵਿੱਚ ਜਿਹੜੇ ਸੀਗੇ, ਕਿਊਬਾ ਅਤੇ ਫਲੋਰੀਡਾ ਦੇ ਵਿੱਚ, ਉਹਨਾਂ ਨੂੰ ਡੇਗਣ ਦਾ ਦੋਸ਼ ਲਾਇਆ ਗਿਆ 1996 ਵਿੱਚ। ਇਹ ਕੇਸ ਇਸ ਅੱਜ ਇਹਤੇ ਅੱਜ ਪਰਦਾ ਚੁੱਕਿਆ ਗਿਆ। ਇਹ ਚਾਰਜਿਸ ਪਹਿਲਾਂ 2003 ਦੇ ਵਿੱਚ ਲਾਏ ਗਏ ਸੀ, ਜਿਸ ਵਿੱਚ ਕੈਸਟਰੋ ਅਤੇ 5 ਹੋਰ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਕਿਹਾ ਗਿਆ ਸੀ ਕਿ ਕਿਊਬਨ ਅਮੈਰੀਕਨ ਗਰੁੱਪ ਬ੍ਰਦਰਸ ਦਾ ਜਹਾਜ਼ ਜਿਹੜਾ ਹੈ ਉਸਨੂੰ ਸ਼ੂਟ ਡਾਊਨ ਕੀਤਾ ਗਿਆ ਅਤੇ 4 ਲੋਕ ਮਾਰੇ ਗਏ, ਜਿਹਦੇ ਵਿੱਚ ਕੁਛ ਅਮਰੀਕਨ ਵੀ ਸੀ, ਘੱਟੋ ਘੱਟ 3 ਅਮਰੀਕਨ ਸਨ। ਰੌਲ ਕਾਸਟਰੋ, ਜਿਨ੍ਹਾਂ ਦੀ ਉਮਰ ਇਸ ਵੇਲੇ 94 ਸਾਲ ਹੈ, ਉਹ ਦੇਸ਼ ਦੀਆਂ ਆਰਮਡ ਫੋਰਸਿਸ ਦੇ ਆਗੂ ਸਨ ਅਤੇ ਉਹਨਾਂ ਨੂੰ ਇਸ ਕ੍ਰੈਸ਼ ਤੋਂ ਬਾਅਦ ਇੰਟਰਨੈਸ਼ਨਲ ਪੱਧਰ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕਿਊਬਾ ਦੀ ਕਮਿਊਨਿਸਟ ਰੂਲ ਦੇ ਖਿਲਾਫ USA ਵਾਲੇ ਪ੍ਰੈਸ਼ਰ ਵਧਾ ਰਹੇ ਨੇ ਅਤੇ ਹੁਣ ਉਹਨਾਂ ਦੇ ਪ੍ਰੈਜੀਡੈਂਟ ਮੈਗੁਅਲ ਡਿਆਜ਼ ਨੇ ਕਿਹਾ ਹੈ ਕਿ ਇਹ ਜਿਹੜੇ ਚਾਰਜਸ ਨੇ ਇੱਕ ਰਾਜਨੀਤਿਕ ਮਨੂਵਰ ਹੈ, ਰਾਜਨੀਤਿਕ ਚਾਲ ਹੈ ਅਤੇ ਇਸ ਦੇ ਪਿੱਛੇ ਕੋਈ ਲੀਗਲ ਫਾਊਂਡੇਸ਼ਨ ਨਹੀਂ ਹੈ, ਇਸ ਦੇ ਪਿੱਛੇ ਕੋਈ ਸੱਚਾਈ ਨਹੀਂ ਹੈ। ਫਰੀਡਮ ਟਾਵਰ ਮਿਆਮੀ ਤੋਂ ਬੋਲਦਿਆਂ ਹੋਇਆ ਅਟੋਰਨੀ ਜਨਰਲ ਰੌਡ ਬਲੈਸ਼ ਨੇ ਅਨਾਊਂਸ ਕੀਤਾ ਕਿ USA ਵਾਲੇ ਕਾਸਟਰੋ ਨੂੰ ਇਸ ਏਅਰਕ੍ਰਾਫਟ ਨੂੰ ਤਬਾਹ ਕਰਨ ਦੇ ਨਾਲ ਚਾਰਜ ਕਰਨਗੇ ਅਤੇ 4 ਇੰਡੀਵਿਜੁਅਲ ਅਕਾਊਂਟ ਹੈਗੇ ਨੇ ਮਰਡਰ ਦੇ, ਜਿਸ ਵਿੱਚ ਅਮਰੀਕਨ ਮਾਰੇ ਗਏ ਸਨ। ਅਤੇ ਯੂਨਾਈਟਿਡ ਸਟੇਟਸ ਜਿਹੜਾ ਉਹਨਾਂ ਨੇ ਬਿਆਨ ਦਿੱਤਾ, ਉਹ ਕਹਿੰਦੇ ਨੇ ਕਿ ਦ ਯੂਨਾਈਟਿਡ ਸਟੇਟਸ ਐਂਡ ਪ੍ਰੈਜੀਡੈਂਟ ਟਰੰਪ ਡਜ਼ ਨੋਟ ਐਂਡ ਵਿਲ ਨੋਟ ਫੋਰਗੈਟ ਇਟਸ ਸਿਟੀਜ਼ਨਸ। ਅਮਰੀਕਾ ਵਾਲੇ ਅਤੇ ਰਾਸ਼ਟਰਪਤੀ ਸਾਡੇ ਟਰੰਪ ਆਪਣੇ ਸਿਟੀਜ਼ਨ ਦੀ ਇਸ ਤਰ੍ਹਾਂ ਦੀ ਮੌਤ ਨੂੰ ਭੁੱਲਣਗੇ ਨਹੀਂ। ਜਸਟਿਸ ਡਿਪਾਰਟਮੈਂਟ ਦੇ ਨਵੇਂ ਚਾਰਜਸ ਜਿਹੜੇ ਨੇ ਕਿਊਬਾ ਦੇ ਕਮਿਊਨਿਸਟ ਲੀਡਰਸ਼ਿਪ 'ਤੇ ਇਹ ਨਵਾਂ ਹਮਲਾ, ਔਰ ਇੱਥੇ ਉਹਨਾਂ ਨੂੰ ਕਾਫੀ US ਪ੍ਰੈਸ਼ਰ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਨਾਲ ਉਹਨਾਂ ਦੇ ਪੋਲੀਟੀਕਲ ਅਤੇ ਇਕਨੋਮਿਕ ਰਿਫੋਰਮ ਲਿਆਉਣ ਦੀ ਦਬਾਅ ਪਾਇਆ ਜਾ ਰਿਹਾ। ਸੋ USA ਵਾਲਿਆਂ ਨੇ ਕੁਛ ਸੈਂਕਸ਼ਨਸ ਜਿਹੜੇ ਨੇ ਪਾਬੰਦੀਆਂ ਕਿਊਬਾ 'ਤੇ ਲਾਈਆਂ ਹੋਈਆਂ ਨੇ ਅਤੇ ਤੇਲ ਜਿਹੜਾ ਹੈ ਕਿਊਬਾ ਨੂੰ ਜਾਣ ਵਾਲਾ ਉਸ 'ਤੇ ਬਲੋਕੇਟ ਕੀਤਾ ਹੋਇਆ, ਜਿਸ ਨਾਲ ਕਿਊਬਾ ਦੇ ਵਿੱਚ ਬਹੁਤ ਵਾਰੀ ਬਲੈਕਆਊਟ ਹੋਇਆ ਅਤੇ ਫੂਡ ਦੀ ਕਮੀ ਵੀ ਦੇਖੀ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਮੈਸੇਜ ਦਿੱਤਾ ਕਿਊਬਾ ਦੇ ਲੋਕਾਂ ਨੂੰ ਅਤੇ ਉਹਨਾਂ ਨੂੰ ਕਿਹਾ ਕਿ ਕਿਊਬਾ ਦੀ ਆਜ਼ਾਦੀ ਦੇ ਦਿਨ ਅਸੀਂ ਮੈਸੇਜ ਦੇ ਰਹੇ ਹਾਂ ਕਿ ਪ੍ਰੈਜੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੂੰ US ਅਤੇ ਨਵੇਂ ਕਿਊਬਾ ਦੇ ਦਰਮਿਆਨ ਇੱਕ ਨਵਾਂ ਰਸਤਾ ਦੇਣਾ ਚਾਹੁੰਦੇ ਨੇ। ਰੂਬੀਓ ਨੇ ਕਿਊਬਾ ਦੇ

ਨਾਗਰਿਕਾਂ ਨੂੰ ਕਿਹਾ ਕਿ ਆਈਲੈਂਡ ਜਿਸ ਵਿੱਚ ਕਿਊਬਾ ਦਾ ਮਿਲਟਰੀ ਦੇ ਜਿਹੜਾ ਰੂਲ ਹੈ ਲੱਗਾ ਹੋਇਆ ਉਹ ਹੀ ਉਸਦੇ ਬਲੈਕ ਆਊਟ ਤੇ ਫੂਡ ਦੀ ਸ਼ਾਰਟੇਜ ਲਈ ਜ਼ਿੰਮੇਵਾਰ ਹੈ। ਇਹਦੇ ਜਵਾਬ ਦੇ ਵਿੱਚ ਰੂਬੀਓ ਦੇ ਜਵਾਬ ਦੇ ਵਿੱਚ ਉੱਥੇ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਯੂਐਸਏ ਵਾਲੇ ਝੂਠ ਬੋਲ ਰਹੇ ਨੇ ਤੇ ਕਿਊਬਾ ਦੇ ਲੋਕਾਂ ਨੂੰ ਕੁਲੈਕਟਿਵ ਪਨਿਸ਼ਮੈਂਟ ਸਜ਼ਾ ਦੇ ਰਹੇ ਨੇ। ਰੌਲ ਕਾਸਟਰੋ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਸਾਬਕਾ ਪ੍ਰੈਜੀਡੈਂਟ ਨੂੰ ਇਸ ਵੇਲੇ ਉਹਨਾਂ ਦੀ ਉਮਰ 95 ਸਾਲ ਹੈ ਪਰ ਉਹ ਕਾਫੀ ਇਨਫਲੂਐਂਸ਼ੀਅਲ ਫਿਗਰ ਨੇ ਤੇ ਕਿਊਬਨ ਰੈਵੋਲੂਸ਼ਨ ਦੇ ਕੁਛ ਕੁ ਜਿਹੜੇ ਜ਼ਿੰਦਾ ਲੋਕ ਨੇ ਉਹਨਾਂ ਵਿੱਚੋਂ ਇੱਕ ਨੇ। ਉਹ ਸਰਕਾਰ ਛੱਡ ਚੁੱਕੇ ਨੇ ਪਾਰਟੀ ਦੇ ਰੋਲ ਵੀ ਛੱਡ ਚੁੱਕੇ ਨੇ ਤੇ ਉਹਨਾਂ ਦੀ ਪ੍ਰੈਜੀਡੈਂਸੀ ਜੋ 2008 ਤੋਂ 18 ਦੇ ਦਰਮਿਆਨ ਰਹੀ। ਰੌਲ ਕਾਸਟਰੋ ਤੇ ਸਾਬਕਾ ਯੂਐਸਏ ਦੇ ਪ੍ਰੈਜੀਡੈਂਟ ਬਰਾਕ ਓਬਾਮਾ ਨੇ ਵਾਸ਼ਿੰਗਟਨ ਹਵਾਨਾ ਰਿਲੇਸ਼ਨ ਦੇ ਵਿੱਚ ਥੋੜ੍ਹੇ ਸਮੇਂ ਲਈ ਕੁਛ ਚੰਗੇ ਸੰਬੰਧ ਵੀ ਹੰਢਾਏ। ਸੋ ਵੈਨਜ਼ੂਏਲਾ ਵਾਲੀ ਸਥਿਤੀ ਤੇ ਉੱਧਰ ਹੁਣ ਕਿਊਬਾ ਵੱਲ ਨੂੰ ਧਿਆਨ, ਇਸ ਨਾਲ ਬਹੁਤ ਸਾਰੇ ਮਾਹਰ ਜਿਹੜੇ ਨੇ ਜੀ ਉਹਨਾਂ ਨੇ ਇੱਧਰ ਨੂੰ ਕਿਹਾ ਕਿ ਇਸ ਪਾਸੇ ਵੱਲ ਨੂੰ ਅਸੀਂ ਕਈ ਕੁਛ ਐਕਸਪੈਕਟ ਕਰ ਸਕਦੇ ਹਾਂ। ਹੁਣ ਮਾਹਰ ਇਹ ਵੀ ਸਮਝਦੇ ਨੇ ਕਿ ਕਿਊਬਾ ਜਿਹੜਾ ਹੈ ਉਹ ਇਸ ਤਰ੍ਹਾਂ ਝੁਕੇਗਾ ਨਹੀਂ ਯੂਐਸਏ ਦੇ ਅੱਗੇ ਤੇ ਜਿਹੜੀਆਂ ਕੁਛ ਅਮਰੀਕਾ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਪਿੱਛੇ ਕੋਈ ਇੰਨਾ ਸੋਲਿਡ ਬੇਸ ਨਹੀਂ ਹੈ ਜਿਸ ਦੇ ਤਹਿਤ ਕਿਊਬਾ ਦੇ ਲੋਕਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਜਿਹੜੀ ਗੱਲ ਮਾਰਕੀਟ ਦੀ ਪਹਿਲਾਂ ਕੀਤੀ ਸੀ ਉਹਦੇ ਸੰਬੰਧ ਵਿੱਚ ਅਸੀਂ ਦੱਸ ਦਈਏ ਕਿ ਸਟ੍ਰੇਟ ਆਫ ਫਾਰਮੂਜ਼ ਜੋ ਕਿ ਇੱਕ ਸਮੁੰਦਰੀ ਰਸਤਾ ਹੈ ਜਿਸ 'ਤੇ ਜ਼ਿਆਦਾ ਕਰਕੇ ਇਰਾਨ ਦਾ ਹੀ ਕੰਟਰੋਲ ਹੈ, ਦੁਨੀਆ ਭਰ ਦਾ ਤਕਰੀਬਨ 20-25% ਕੱਚਾ ਤੇਲ ਅਤੇ ਗੈਸ ਇਸੇ ਰਸਤੇ ਤੋਂ ਗੁਜ਼ਰਦੇ ਨੇ ਅਤੇ ਇਹਦੇ ਕੁਛ ਬਦਲ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਜਿਸ ਦੇ ਤਹਿਤ UAE ਯੂਨਾਈਟਿਡ ਅਰਬ ਐਮੀਰੇਟਸ ਦੀ ਇੱਕ ਨਵੀਂ ਪਾਈਪਲਾਈਨ ਬਾਰੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। UAE ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਕਿ ਸਾਡੀ ਨਵੀਂ ਕੱਚੇ ਤੇਲ ਦੀ ਪਾਈਪਲਾਈਨ ਜੋ ਕਿ ਸਟੇਟ ਆਫ ਹਾਰਮੂਜ਼ ਨੂੰ ਬਾਈਪਾਸ ਕਰ ਦੇਵੇਗੀ, ਉਸ ਨੂੰ ਵਰਤਣ ਦੀ ਲੋੜ ਨਹੀਂ ਪਵੇਗੀ, ਉਹ 50% ਮੁਕੰਮਲ ਹੋ ਚੁੱਕੀ ਹੈ। ਅਤੇ UAE ਵੱਲੋਂ ਬਿਆਨ ਦਿੱਤਾ ਗਿਆ ਕਿ ਗਲੋਬਲ ਆਇਲ ਫਲੋ ਜਿਹੜੇ ਨੇ ਉਹਨਾਂ ਨੂੰ ਜੇ ਲੜਾਈ ਰੁਕ ਵੀ ਜਾਂਦੀ ਹੈ ਅਤੇ ਸਟੇਟ ਆਫ ਹਾਰਮੂਜ਼ ਖੁੱਲ੍ਹ ਵੀ ਜਾਂਦਾ ਹੈ ਤਾਂ ਇਰਾਨ ਦੀ ਲੜਾਈ ਤੋਂ ਪਹਿਲਾਂ ਵਾਲੀ ਸਥਿਤੀ ਤੱਕ ਲਿਆਉਣ ਲਈ ਜਾਂ ਉਸ ਦੇ 80% ਤੱਕ ਪਹੁੰਚਾਉਣ ਲਈ ਘੱਟੋ ਘੱਟ 4 ਮਹੀਨੇ ਲੱਗਣਗੇ। ਅਤੇ ਇਹ ਜਿਹੜੀ ਪਾਈਪਲਾਈਨ ਦੀ ਉਹ ਗੱਲ ਕਰ ਰਹੇ ਨੇ ਇਹ 2027 ਵਿੱਚ ਮੁਕੰਮਲ ਹੋ ਸਕਦੀ ਹੈ ਅਤੇ ਹੁਣ ਇਸ ਵੇਲੇ 50% ਇਹ ਤਿਆਰ ਹੋ ਚੁੱਕੀ ਹੈ। ਇਰਾਨ ਵੱਲੋਂ ਇਸ ਸਟ੍ਰੇਟ ਆਫ ਹਾਰਮੂਜ਼ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤਿਆ ਗਿਆ ਜਿਸ ਨਾਲ ਦੁਨੀਆ ਭਰ ਦੇ ਵਿੱਚ ਗਲੋਬਲ ਆਇਲ ਅਤੇ ਗੈਸ ਸਪਲਾਈਜ਼ ਜਿਹੜੀਆਂ ਸੀ ਉਹ ਸਾਰੀਆਂ ਉਥਲ ਪੁਥਲ ਹੋ ਗਈਆਂ। ਆਬੂਧਾਬੀ ਮੀਡੀਆ ਆਫਿਸ ਨੇ ਰਿਲੀਜ਼ ਕੀਤਾ ਕਿ ਜਿਹੜੀ ਇਸ ਵੇਲੇ ਮੌਜੂਦ ਜਿਹੜੀ ਨਿਊ ਵੈਸਟ ਈਸਟ ਪਾਈਪਲਾਈਨ ਪ੍ਰੋਜੈਕਟ ਹੈ ਉਹਨਾਂ ਨੂੰ ਕਿਹਾ ਕਿ ਅਸੀਂ ਕੁਛ ਕੰਪਨੀਆਂ ਨਾਲ ਰਲ ਕੇ ਇਸ ਨੂੰ ਫਾਸਟ ਟਰੈਕ ਕਰ ਰਹੇ ਹਾਂ ਕੰਸਟਰਕਸ਼ਨ ਨੂੰ ਕਿ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ। ਪਰ ਇਸ ਵੇਲੇ ਜਿਹੜੀ ਪਾਈਪਲਾਈਨ ਐਗਜ਼ਿਸਟਿੰਗ ਆਬੂਧਾਬੀ ਕਰੂਡ ਆਇਲ ਪਾਈਪਲਾਈਨ ਹੈ ਜਿਸ ਨੂੰ ਐਡਕੋਪ ਕਿਹਾ ਜਾਂਦਾ ਹੈ ਜਿਸ ਵਿੱਚ ਰੋਜ਼ ਦੇ 1.8 million ਬੈਰਲ ਰੋਜ਼ ਦੇ ਜਾਂਦੇ ਨੇ ਉਹ UAE ਦੇ ਇਸ ਜਿਹੜਾ ਜਾਂ ਹੋਰਨਾਂ ਮੁਲਕਾਂ ਦੇ ਤੇਲ ਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਕਾਰਗਰ ਸਾਬਤ ਹੋਈ ਹੈ। UAE ਨੂੰ ਗਲਫ ਕੰਟਰੀ ਜਿਨ੍ਹਾਂ ਨੂੰ ਕਿ ਜਿਹਨਾਂ ਜਿੱਥੇ ਕਿ USA ਦੇ ਮਿਲਟਰੀ ਬੇਸ ਨੇ ਉਹਨਾਂ 'ਤੇ ਇਰਾਨ ਵੱਲੋਂ ਲਗਾਤਾਰ ਹਮਲੇ ਕੀਤੇ ਗਏ ਅਤੇ ਸੀਜ਼ ਫਾਇਰ ਜਿਹੜੀ ਕੱਚੀ ਜਿਹੀ ਜੰਗਬੰਦੀ ਜਿਹੜੀ 8 ਅਪ੍ਰੈਲ ਨੂੰ ਹੋਈ ਸੀ ਉਸ ਤੋਂ ਬਾਅਦ ਵੀ ਜਿਹੜਾ ਹਮਲੇ ਇਹ ਬੋਲੇ ਗਏ ਆ। UAE ਦੇ ਉੱਪਰ ਯੂਨਾਈਟਿਡ ਅਰਬ ਐਮੀਰੇਟਸ ਦੇ ਉੱਪਰ ਇੱਕ ਅੰਦਾਜ਼ੇ ਮੁਤਾਬਕ 3000 ਤੋਂ ਵੱਧ ਮਿਜ਼ਾਈਲਾਂ ਅਤੇ ਡਰੋਨ ਸਿਵਿਲੀਅਨ ਸਟਰਕਚਰ ਦੇ ਉੱਪਰ ਦਾਗੇ ਗਏ। ਹਾਲਾਂਕਿ ਇਰਾਨ ਵਾਲੇ ਕਹਿੰਦੇ ਸੀ ਕਿ ਅਸੀਂ ਇਹਨਾਂ ਦੇਸ਼ਾਂ ਵਿੱਚ ਮੌਜੂਦ ਅਮਰੀਕਨ ਟਿਕਾਣਿਆਂ 'ਤੇ ਹੀ ਹਮਲੇ ਕਰ ਰਹੇ ਹਾਂ। ਸੋ ਇਸਨੇ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ ਹੈ ਖਾੜੀ ਦੇ ਮੁਲਕਾਂ ਨੂੰ ਜਿਸ ਵਿੱਚੋਂ ਪ੍ਰਮੁੱਖ ਤੌਰ

ਤੇ ਉਹਨਾਂ ਵੱਲੋਂ ਇੱਕ ਸੇਫ ਮੁਲਕਾਂ ਦੀ ਜੋ ਗੱਲ ਕੀਤੀ ਜਾਂਦੀ ਸੀ ਉਹ ਵੀ ਗੱਲ ਜਿਹੜੀ ਆ ਉਸ ਤੇ ਵੀ ਬਹੁਤ ਸਾਰੇ ਲੋਕ ਸੋਚਣ ਲਈ ਮਜਬੂਰ ਹੋਏ ਨੇ ਕਿ ਵਾਕਿਆ ਹੀ ਸੇਫ ਨੇ ਇਹ ਮੁਲਕ। ਦੂਸਰਾ ਕਿ ਉਹਨਾਂ ਦੇ ਤੇਲ ਤੇ ਗੈਸ ਦੀ ਵਿਕਰੀ ਨਾਲ ਜਿਹੜੀਆਂ ਉਹਨਾਂ ਨੂੰ ਕਮਾਈਆਂ ਹੁੰਦੀਆਂ ਨੇ ਉਹ ਕਿੰਨੇ ਡਿਪੈਂਡੈਂਟ ਨੇ, ਉਹਨਾਂ ਨੂੰ ਕਿੰਨਾ ਇਸ ਸਮੁੰਦਰੀ ਰਸਤੇ ਤੇ ਡਿਪੈਂਡ ਕਰਨਾ ਪੈਂਦਾ ਤੇ ਫਿਰ ਜਾ ਕੇ ਕਿਤੇ ਉਹਨਾਂ ਦਾ ਮੁਲਕ ਜਿਹੜਾ ਹੈ ਜੀ ਉਹ ਦੁਨੀਆਂ ਦੇ ਮਾਰਕੀਟਸ ਤੱਕ ਪਹੁੰਚਦਾ। ਸੋ ਇਹ ਮਾਰਕੀਟ ਸੰਬੰਧੀ ਇਹ ਖਬਰ ਹੈ ਜੀ। ਉੱਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਜੂਦ, ਉਹਨਾਂ ਨੇ ਡੇਵਿਡ ਈਬੀ ਉੱਥੇ ਦੇ ਪ੍ਰੀਮੀਅਰ ਨਾਲ ਵੀ ਗੱਲਾਂ ਬਾਤਾਂ ਕੀਤੀਆਂ। ਚਲਦੀ ਗੱਲਬਾਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਐਨਰਜੀ ਕ੍ਰਾਈਸਿਸ ਹੈ, ਭਾਵ ਤੇਲ ਦੀਆਂ ਤੇ ਗੈਸ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਕੈਨੇਡਾ ਨੂੰ ਇਹ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਕਿਵੇਂ? ਪਾਈਪਲਾਈਨਾਂ ਦੇ ਜ਼ਰੀਏ। ਬਿਜ਼ਨਸ ਆਡੀਅੰਸ ਸੀ ਇੱਕ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦੇ ਵਿੱਚ ਪ੍ਰੀਮੀਅਰ ਡੇਵਿਡ ਈਬੀ ਨਾਲ ਬੈਠਣ ਤੋਂ ਪਹਿਲਾਂ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਜੋ ਦੁਨੀਆ ਭਰ ਵਿੱਚ ਹੋ ਰਿਹਾ ਗਲੋਬਲ ਸ਼ੌਕਸ ਜਿਹੜੇ ਨੇ ਉਹਨਾਂ ਦੇ ਨਾਲ ਬਹੁਤ ਇਹ ਸਵਾਲ ਖੜਾ ਵੱਡਾ ਹੋਇਆ ਕਿ ਐਨਰਜੀ ਜਿਹੜੀ ਆ ਉਹਦੇ ਕੁਝ ਫਾਰਮ ਜਿਹੜੇ ਹੋਰ ਨੇ ਉਹ ਦੂਸਰੇ ਮੁਲਕਾਂ ਤੱਕ ਕਿਵੇਂ ਪਹੁੰਚਾਏ ਜਾਣ। ਤੇ ਉਹ ਕਹਿੰਦੇ ਨੇ ਕਿ ਮਾਰਕਾਰਨੀ ਕਹਿੰਦੇ ਨੇ ਕਿ ਸਾਡੀ ਸਰਕਾਰ ਇਹ ਸਭ ਕੁਝ ਸਪਲਾਈ ਕਰਨ ਲਈ ਤੇਜ਼ੀ ਨਾਲ ਕੰਮ ਕਰਨਾ ਚਾਹੁੰਦੀ ਹੈ ਤੇ ਜੇ ਜਿਹੜਾ ਹੈ ਉਹ ਕਹਿੰਦੇ ਕਿ ਜੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਸਾਡੇ ਇਹਨਾਂ ਪ੍ਰੋਜੈਕਟਾਂ ਦੇ ਰਸਤੇ ਵਿੱਚ ਖੜਦੀ ਹੈ ਤੇ ਇਹਦੀ ਵਿਰੋਧਤਾ ਕਰਦੀ ਹੈ ਤੇ ਅਸੀਂ ਫਿਰ ਇਹ ਜਿਹੜੀ ਸਪੈਂਡਿੰਗ ਹੈ ਜਿਹੜੀ ਅਸੀਂ ਜਿਹੜਾ ਖਰਚਾ ਅਸੀਂ ਪਾਈਪਲਾਈਨਾਂ ਤੇ ਇਨਫਰਾਸਟਰਕਚਰ ਤੇ ਅਲਬਰਟਾ ਬ੍ਰਿਟਿਸ਼ ਕੋਲੰਬੀਆ 'ਚ ਕਰਨਾ ਚਾਹੁੰਦੇ ਇਹ ਫਿਰ ਕਿਤੇ ਹੋਰ ਕਰਾਂਗੇ ਅਸੀਂ ਕਿਉਂਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ। ਮਾਰਕ ਕਾਰਨੀ ਨੇ ਇਸ ਪ੍ਰੋਜੈਕਟ ਅਪਰੂਵਲਸ ਨੂੰ ਫਾਸਟ ਟਰੈਕ ਕਰਨ ਦੀ ਗੱਲ ਕੀਤੀ ਹੈ, ਕਲੀਨ ਐਨਰਜੀ ਪਾਲਿਸੀਜ਼ ਦੀ ਗੱਲ ਕੀਤੀ ਹੈ ਜਿਸ ਵਿੱਚ ਅਲਬਰਟਾ ਦੇ ਨਾਲ ਕਾਰਬਨ ਪ੍ਰਾਈਸਿੰਗ ਤੇ ਉਹਨਾਂ ਨੇ ਹਸਤਾਖਰ ਕੀਤੇ ਨੇ ਕਿ ਉਹਨੂੰ ਲੋਅ ਕਰ ਦੇਣਾ। ਸੋ ਬ੍ਰਿਟਿਸ਼ ਕੋਲੰਬੀਆ ਦੇ ਨਾਲ ਜੋ ਚੱਲ ਰਿਹਾ ਉਸ 'ਤੇ ਉਹਨਾਂ ਨੂੰ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਿਆ। ਡੇਵਿਡ ਈਬੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜਿਹੜੇ ਨੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜੋ ਮਾਰਕ ਕਾਰਨੀ ਨੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਸਾਈਨ ਕੀਤਾ ਉਹਦੇ ਵੀ ਵਿਰੋਧ ਵਿੱਚ ਬੋਲੇ। ਈਬੀ ਨੇ ਇਹ ਗੱਲ ਕੀਤੀ ਸੀ ਕੱਲ੍ਹ ਕਿ ਪ੍ਰਾਈਮ ਮਿਨਿਸਟਰ ਸਾਡੇ ਸਮਿਥ ਨੂੰ, ਡੈਨੀਅਲ ਸਮਿਥ ਨੂੰ ਰਿਵਾਰਡ ਕਰ ਰਹੇ ਨੇ, ਉਹਨਾਂ ਨੂੰ ਗੱਫਾ ਦੇ ਰਹੇ ਨੇ ਵਾਧੂ ਤੇ ਜਿਨ੍ਹਾਂ ਨੂੰ ਉਹ ਸੈਪਰੇਟਿਸਟ ਪ੍ਰੀਮੀਅਰ ਕਹਿੰਦੇ ਨੇ ਡੇਵਿਡ ਈਬੀ ਤੇ ਉਹਨਾਂ ਦਾ ਬੈਡ ਬਿਹੇਵੀਅਰ ਹੈ ਤੇ ਕਿਉਂਕਿ ਉਹਨਾਂ ਨੇ ਇੰਡਸਟਰੀਅਲ ਕਾਰਬਨ ਟੈਕਸ ਰਜੀਮ ਜਿਹੜਾ ਹੈ ਉਸਨੂੰ ਜਿਹੜਾ ਹੈ ਉਹਨੂੰ ਉੱਚਿਆ ਕੀਤਾ, ਉਹਨੂੰ ਮਜ਼ਬੂਤ ਕੀਤਾ, ਟਵੀਕ ਕੀਤਾ ਤੇ ਉਹਨਾਂ ਦਾ ਜਿਹੜੀ ਪੁਸ਼ ਹੈ ਪਾਈਪਲਾਈਨ ਵੈਸਟ ਸਮੁੰਦਰੀ ਕਿਨਾਰੇ ਤੱਕ ਪੱਛਮ ਵੱਲ ਨੂੰ ਉਹ ਦਿਖਾਉਂਦੀ ਹੈ ਕਿ ਕਿਸ ਬੈਡ ਬਿਹੇਵੀਅਰ ਨਾਲ ਇਹ ਕੰਮ ਕਰਨਾ ਚਾਹੁੰਦੇ ਨੇ। ਈਬੀ ਜਿਹੜੇ ਨੇ ਉਹ ਆਇਲ ਇਨਫਰਾਸਟਰਕਚਰ ਜਿਹੜਾ ਹੈ ਉੱਤਰੀ ਬੀਸੀ ਦੇ ਵਿੱਚ ਉਸ ਦੇ ਵਿਰੋਧ ਵਿੱਚ ਨੇ ਤੇ ਉਹ ਇਸ ਚੀਜ਼ ਨੂੰ ਲੈ ਕੇ ਕਿੰਨੀ ਕੁ ਵਿਰੋਧਤਾ ਕਰਨਗੇ ਇਸ ਦਾ ਅੰਦਾਜ਼ਾ ਮਾਰਕ ਕਾਰਨੀ ਨੂੰ ਵੀ ਹੈ ਕਿ ਓਪੋਜੀਸ਼ਨ ਸਰਕਾਰ ਵੱਲੋਂ ਹੀ ਨਹੀਂ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਕੁਛ ਫਸਟ ਨੇਸ਼ਨ ਵੱਲੋਂ ਵੀ, ਫਸਟ ਨੇਸ਼ਨ ਜਿਹੜੇ ਇੰਡੀਜਨਸ ਭਾਈਚਾਰਾ ਉਹਨਾਂ ਵੱਲੋਂ ਵੀ ਹੋਵੇਗੀ ਤੇ ਕਲਾਈਮੇਟ ਦੇ ਜਿਹੜੇ ਕਾਰਕੁਨ ਨੇ, ਵਾਤਾਵਰਨ ਕਾਰਕੁਨ ਨੇ ਉਹਨਾਂ ਵੱਲੋਂ ਵੀ ਹੋਵੇਗੀ। ਵੈਨਕੂਵਰ ਦੀ ਆਡੀਅੰਸ ਨੂੰ ਮਾਰਕ ਕਾਰਨੀ ਨੇ ਦੱਸਿਆ ਕਿ ਪਾਈਪਲਾਈਨ ਤਦ ਹੀ ਬਣੇਗੀ ਜੇ ਪਾਥਵੇ ਜਿਹੜੇ ਨੇ ਕਾਰਬਨ ਕੈਪਚਰ ਤੇ ਸਟੋਰੇਜ ਸਿਸਟਮ ਜਿਹੜੇ ਨੇ ਉਹ ਪ੍ਰੋਪਰ ਬਣਾਏ ਜਾਣ ਤੇ ਐਮਿਸ਼ਨ ਜਿਹੜੇ ਨੇ ਘੱਟ ਕੀਤੇ ਜਾਣ। ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਬ੍ਰਿਟਿਸ਼ ਦ ਗਵਰਨਮੈਂਟ ਆਫ ਬ੍ਰਿਟਿਸ਼ ਕੋਲੰਬੀਆ ਹੈਜ਼ ਟੂ ਐਗਰੀ ਟੂ ਪਾਈਪਲਾਈਨ ਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੂੰ ਸਹਿਮਤ ਹੋਣਾ ਹੀ ਪਏਗਾ ਤੇ ਪਰ ਉਹਨਾਂ ਨੇ ਅੱਜ ਜਿਹੜੀ ਗੱਲ ਕੀਤੀ ਉਸ ਵਿੱਚ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨੂੰ ਆਰਥਿਕ ਤੇ ਇਕਨੋਮਿਕ ਤੇ ਫਾਈਨੈਂਸ਼ੀਅਲ ਬੈਨੀਫਿਟ ਜਿਹੜੇ ਨੇ ਇਸ ਪਾਈਪਲਾਈਨਾਂ ਤੋਂ ਮਿਲਣਗੇ ਤੇ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਕੋਈ ਕਿਸੇ ਚੀਜ਼ 'ਤੇ ਅੱਗੇ ਵਧਣਾ ਚਾਹੀਦਾ, ਖਾਮਖਾ ਵਿਰੋਧਤਾ ਨਹੀਂ ਕਰਨੀ ਚਾਹੀਦੀ। ਸੋ ਮਾਰਕ ਕਾਰਨੀ ਪੂਰਾ ਜ਼ੋਰ ਲਾ ਰਹੇ ਨੇ ਜੀ ਇਸ ਵੇਲੇ ਤੇ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਡੋਂਟ ਵਾਂਟ ਟੂ ਹੀਅਰ ਵਟ ਪੀਪਲ ਆਰ ਅਗੇਂਸਟ। ਵੈਨਕੂਵਰ ਆਡੀਅੰਸ ਨੂੰ ਪਾਈਪਲਾਈਨ ਦੇ ਕ੍ਰਿਟੀਸਿਜ਼ਮ ਤੋਂ ਬਾਅਦ

0: ਬਾਅਦ ਉਹਨਾਂ ਨੇ ਇਹ ਲਫ਼ਜ਼ ਵਰਤੇ ਨੇ ਜੀ। ਤੇਲ ਗੈਸ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਇੱਕ ਸਵਾਲ ਦਾ ਸਮਾਂ ਵੀ ਹੋ ਗਿਆ, ਸਵਾਲ ਵੀ ਸਾਂਝਾ ਕਰੀਏ ਤੇ ਸਰੋਤਿਆਂ ਨਾਲ ਗੱਲਬਾਤ ਵੀ ਕਰੀਏ, ਤੇ ਕਿਉਂ ਨਾ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ ਤੇ ਬ੍ਰੇਕ ਤੋਂ ਬਾਅਦ ਪਰਤ ਕੇ ਖਬਰਾਂ ਤੇ ਚਰਚਾ ਕਰਾਂਗੇ। ਫਿਰ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਆਪਣੇ ਘਰ ਦਾ ਦੂਜਾ ਨਾਂ ਆ ਸਕੂਲ, ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ, ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
4: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
5: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
4: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
5: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ। ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋ

0: ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
2: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
1: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ
3: 4 ਸਾਰੀਆਂ ਖਬਰਾਂ ਬਾਕੀ ਨੇ ਦੂਸਰੇ ਹਿੱਸੇ ਵਿਚ ਇਕ ਵਿਸ਼ੇਸ਼ ਗੱਲਬਾਤ ਜਿਹੜੀ ਹੈ ਪੰਜਾਬ ਦੇ ਹਾਲਾਤਾਂ ਸੰਬੰਧੀ ਇਕ ਵਾਰਤਾਲਾਪ ਉਹ ਪੇਸ਼ ਕਰਾਂਗੇ ਅਸੀਂ ਤੁਸੀਂ ਸੁਣਦੇ ਰਹਿਣਾ ਪੱਤਰਕਾਰ ਹਮੀਰ ਸਿੰਘ ਜੋ ਕਿ ਤਾਜ਼ਾ ਘਟਨਾਵਾਂ ਤੇ ਬਹੁਤ ਵਧੀਆ ਤਰੀਕੇ ਨਾਲ ਚਰਚਾ ਕਰਦੇ ਨੇ ਜੀ ਸੋ ਉਹ ਪ੍ਰੋਗਰਾਮ ਅਜੇ ਬਾਕੀ ਹੈ ਕੁਛ ਖਬਰਾਂ ਤੇ ਲੇਕਿਨ ਹੁਣ ਜ਼ਰਾ ਸਰੋਤਿਆਂ ਨਾਲ ਵੀ ਗੱਲਬਾਤ ਕਰ ਲਈਏ ਤੇ ਜਿਸ ਦੇ ਤਹਿਤ ਅਸੀਂ ਸਵਾਲ ਜਿਹੜਾ ਹੈ ਜੀ ਪੁੱਛਣਾ ਸਵਾਲ ਜਿਹੜਾ ਇੱਕ ਡਾਲਰ ਦਾ ਸਿੱਕਾ ਹੈ ਜੀ ਇੱਕ ਡਾਲਰ ਦਾ ਸਿੱਕਾ ਕੁਆਇਨ ਹੈ ਉਸਨੂੰ ਲੂਨੀ ਕਿਉਂ ਕਹਿੰਦੇ ਨੇ ਇੱਕ ਡਾਲਰ ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ ਹੈ 403-902-1323 403-902-1323 ਇੱਕ ਡਾਲਰ ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ ਹੈ ਇਸ ਨੰਬਰ ਤੇ ਕਾਲ ਕਰਕੇ ਜਵਾਬ ਦੇ ਦਿਓ ਨਾਮ ਆਪਣਾ ਲਿਖਾ ਦਿਓ ਫੋਨ ਦੇ 4 ਡਿਜਿਟ ਲਿਖਾ ਦਿਓ ਤੇ ਸਵਾਲ ਦਾ ਜਵਾਬ ਦੇ ਦਿਓ ਤੇ ਜੇ ਤੁਸੀਂ ਲਿਖ ਕੇ ਭੇਜਣਾ ਹੈ ਤੇ ਵਟਸਐਪ ਤੇ ਤੁਸੀਂ ਸਾਡੇ ਤੇ ਇਸੇ ਨੰਬਰ ਤੇ 403-902-1323 ਤੇ ਭੇਜ ਦਿਓ 403-902-1323 ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸੂਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਅਸੀਂ ਤੁਹਾਨੂੰ ਦੇਵਾਂਗੇ ਫੋਨ ਨੰਬਰ ਹੈ 587-832-1208 587-832-1208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਦੀ ਹੈ ਫੋਨ 825-760-9783 8257600983 ਵਾਈ ਵਾਈ ਸੀ ਹੋਮ ਕੇਅਰ ਮਰਸੀਰੀਜ਼ ਬੈਂਸ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ 403-903-7657 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਨੇ ਫੋਨ ਨੰਬਰ ਹੈ ਜੀ 403-404-3500 403-404-3500 ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਮਦਰ ਇੰਡੀਆ ਰੈਸਟੋਰੈਂਟ ਜੋ ਕਿ ਸਾਡੇ ਪ੍ਰੋਗਰਾਮ ਦੇ ਸਪੋਂਸਰ ਨੇ ਜੀ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਮਦਰ ਇੰਡੀਆ ਰੈਸਟੋਰੈਂਟ ਤੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਦਾ ਸਵਾਲ ਪੁੱਛਿਆ ਉਸ ਦੇ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਗਿਫਟ ਕਾਰਡ ਦਿੱਤੇ ਜਾਣਗੇ 4 ਗਿਫਟ ਕਾਰਡ ਦੇਵਾਂਗੇ ਵੱਖਰੇ ਵੱਖਰੇ ਸਰੋਤਿਆਂ ਨੂੰ ਸਾਡੇ ਕੋਲ ਕਾਲਰ ਨੇ ਜੀ ਸੁਰ ਸਿੰਘ ਰੇਡੀਓ
4: ਹੈਲੋ
3: ਜੀ
4: ਗੱਲ ਕੁਆਇਨ ਹੈ ਨਾ ਇਹਦੇ ਉੱਤੇ ਲੂਨ ਦੀ ਫੋਟੋ ਬਣੀ ਹੋਈ ਹੈ ਲੂਨ ਇੱਕ ਬਤਖ ਵਾਲਾ ਜਾਨਵਰ ਹੁੰਦਾ ਉਹਦੀ ਫੋਟੋ ਬਣੀ ਉਹਦੇ ਕਰਕੇ ਲੂਨ ਨਹੀਂ ਕਹਿੰਦੇ
3: ਫੋਨ ਦੇ 4 ਡਿਜਿਟ ਬੋਲੋ ਜੀ ਆਪਣੇ
5: ਲੋਨ ਬਰਡ ਤੋਂ ਇਹਦਾ ਨਾਂ ਰੱਖਦੇ ਜਿਹੜਾ ਨੇਟਿਵ

4739213323 4039021323 4039021323 ਇੱਕ ਡਾਲਰ ਕੋਇਨ ਨੂੰ ਲੂਨੀ ਕਿਉਂ ਕਹਿੰਦੇ ਨੇ ਅਸੀਂ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤੁਹਾਡੇ ਕੋਲ ਇੱਕ ਜਵਾਬ ਆਇਆ ਜਿਹੜਾ ਸਾਡੇ ਸਰੋਤੇ ਉਹ ਲਿਖ ਰਹੇ ਨੇ ਜਿਹੜਾ ਬਾਅਦ ਵਿੱਚ ਪੜ੍ਹਨ ਦੋ ਚਾਰ ਸਵਾਲ ਜਿਹੜੇ ਜਵਾਬ ਨੇ ਇਕੱਠੇ ਹੋ ਜਾਣ ਜਿਹੜਾ ਵਟਸਐਪ 'ਤੇ ਅਤੇ ਫਿਰ ਅਸੀਂ ਉਹ ਸਾਂਝੇ ਕਰਾਂਗੇ ਤੁਸੀਂ ਲਿਖ ਕੇ ਭੇਜੀ ਜਾਓ ਨਹੀਂ ਤਾਂ ਕਾਲ ਕਰ ਲਓ ਸਿੱਧੀ ਕੋਈ ਹੋਰ ਵੀ ਗੱਲਬਾਤ ਸਾਡੇ ਨਾਲ ਕਰਨੀ ਚਾਹੁੰਦੇ ਹੋ ਅਤੇ ਕਿਸੇ ਵੀ ਖਬਰ 'ਤੇ ਵੀ ਤੁਸੀਂ ਕੋਈ ਮਾੜੀ ਮੋਟੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਕਰ ਲਿਆ ਕਰੋ ਕੋਈ ਚੱਕਰ ਨਹੀਂ ਸਾਡੇ ਕੋਲ ਓਪਨ ਹੈ ਬਸ ਜਿਹੜਾ ਇਹ ਆ ਕਿ ਅਸੀਂ ਜ਼ਾਬਤੇ ਦਾ ਖਿਆਲ ਰੱਖਣਾ ਹੁੰਦਾ ਹੋਰ ਤਾਂ ਕੋਈ ਗੱਲ ਨਹੀਂ ਸਿਆਣੇ ਨੇ ਸਾਡੇ ਸੁਣਨ ਵਾਲੇ ਖਬਰਾਂ ਅਸੀਂ ਸ਼ੇਅਰ ਕਰਦੇ ਹਾਂ ਆਪ ਜੀ ਨੂੰ ਪਤਾ ਹੈ ਕਿ ਫੀਫਾ ਦਾ ਵਿਸ਼ਵ ਕੱਪ ਹੋ ਰਿਹਾ ਮੈਕਸੀਕੋ ਸਿਟੀ ਵਿੱਚ ਇਸਦੀ 11 ਜੂਨ ਨੂੰ ਸ਼ੁਰੂਆਤ ਹੋ ਰਹੀ ਹੈ ਦਿਨ ਬਹੁਤ ਘੱਟ ਰਹਿ ਗਏ ਨੇ ਤਿੰਨ ਮੁਲਕ ਰਲਾ ਕੇ ਜਿਹੜੇ ਨੇ ਇਹ ਵਰਲਡ ਕੱਪ ਕਰਵਾ ਰਹੇ ਨੇ ਯੂ ਐੱਸ ਏ ਕੈਨੇਡਾ ਅਤੇ ਮੈਕਸੀਕੋ ਬਹੁਤੀਆਂ ਗੇਮਸ ਯੂ ਐੱਸ ਏ ਵਿੱਚ ਹੋਣਗੀਆਂ ਔਰ ਕੈਨੇਡਾ ਦੇ ਵਿੱਚ ਵੀ ਕੁਛ ਗੇਮ ਹੋ ਰਹੀਆਂ ਨੇ ਜਿਹਦੇ ਵਿੱਚ 13 ਮੈਚ ਕੈਨੇਡਾ ਦੀ ਧਰਤੀ 'ਤੇ ਹੋਣਗੇ 6 ਮੈਚ ਟੋਰੋਂਟੋ ਵਿੱਚ ਅਤੇ 7 ਵੈਨਕੂਵਰ ਵਿੱਚ ਹੋਣਗੇ ਫੀਫਾ ਵਰਲਡ ਕੱਪ ਜੋ ਫੁੱਟਬਾਲ ਦਾ ਜਿਸ ਨੂੰ ਅਸੀਂ ਸੌਕਰ ਕਹਿ ਦਿੰਦੇ ਹਾਂ ਫੁੱਟਬਾਲ ਦਾ ਵਿਸ਼ਵ ਕੱਪ ਹੈ ਇਹ ਦੁਨੀਆ ਦਾ ਦੂਸਰਾ ਵੱਡਾ ਖੇਡ ਮੇਲਾ ਹੁੰਦਾ ਹੈ ਸਮਰ ਓਲੰਪਿਕ ਤੋਂ ਬਾਅਦ ਅਤੇ ਇਹਦੇ ਵਿੱਚ ਬਹੁਤ ਖਰਚਾ ਵੀ ਹੁੰਦਾ ਹੈ ਅਤੇ ਇਸ ਨੂੰ ਕੁਆਲੀਫਾਈ ਕਰਨ ਲਈ ਬਹੁਤ ਜਦੋ ਜਹਿਦ ਕਰਨੀ ਪੈਂਦੀ ਹੈ ਬਹੁਤ ਸਾਰੇ ਮੁਲਕਾਂ ਨੂੰ ਅਤੇ ਵਿਸ਼ਵ ਦੇ ਜਿਹੜੇ ਟੌਪ ਦੇ ਮੁਲਕ ਨੇ ਇਹਦੇ ਵਿੱਚ ਹਿੱਸਾ ਲੈਂਦੇ ਨੇ ਅਤੇ ਇਹ ਸ਼ੁਰੂ ਹੋਣ ਜਾ ਰਿਹਾ ਕੁਛ ਅਤੇ ਮੈਂ ਦੱਸਿਆ 11 ਜੂਨ ਨੂੰ ਮੈਕਸੀਕੋ ਸਿਟੀ ਦੇ ਵਿੱਚ ਹੈ ਤਕਰੀਬਨ 20 ਕੁ ਦਿਨ ਹੀ ਬਾਕੀ ਨੇ ਕਹਿ ਲਓ ਅਤੇ ਅਸੀਂ ਇਹਦੇ 'ਤੇ ਜਿਹੜੀ ਇਨਫੋਰਮੇਸ਼ਨ ਆਪ ਜੀ ਨੂੰ ਦੇਣਾ ਚਾਹੁੰਦੇ ਹਾਂ ਕਿ ਕੈਨੇਡਾ ਵਿੱਚ 13 ਵਰਲਡ ਕੱਪ ਦੇ ਜਿਹੜੇ ਮੈਚ ਹੋਣਗੇ ਉਹਨਾਂ 'ਤੇ $1 ਬਿਲੀਅਨ ਦਾ ਖਰਚਾ ਆਵੇਗਾ 1 ਬਿਲੀਅਨ ਹੋਸਟ ਕਰਨ ਦਾ ਸਿਟੀ ਆਫ ਟੋਰੋਂਟੋ ਵੱਲੋਂ 6 ਮੈਚਾਂ ਵਾਸਤੇ 380 ਮਿਲੀਅਨ ਰਾਖਵੇਂ ਰੱਖੇ ਗਏ ਨੇ ਅਤੇ ਪਾਰਲੀਮੈਂਟਰੀ ਬਜਟ ਆਫਿਸ ਨੇ ਇਹ ਜਾਣਕਾਰੀ ਦਿੱਤੀ ਹੈ ਫੈਡਰਲ ਬਜਟ ਵਾਚ ਡੌਗ ਨੇ ਐਸਟੀਮੇਟ ਕੀਤਾ ਕਿ ਕੈਨੇਡਾ ਵੱਲੋਂ 1.066 ਮਿਲੀਅਨ ਭਾਵ 1,066 ਮਿਲੀਅਨ ਡਾਲਰ ਜਿਹੜੇ ਨੇ ਉਹ 13 ਗੇਮਾਂ ਕਰਵਾਉਣ ਲਈ ਖਰਚੇ ਜਾਣਗੇ ਬਹੁਤ ਵੱਡੀ ਰਕਮ ਹੈ ਜੀ ਸੋ 82 ਮਿਲੀਅਨ ਹਰ ਇੱਕ ਗੇਮ ਦਾ ਖਰਚਾ ਹੋ ਰਿਹਾ ਅਤੇ ਇਸ ਲਈ ਪ੍ਰੋਵਿੰਸ ਵੱਲੋਂ ਜ਼ਿਆਦਾ ਖਰਚੇ ਜਾਣਗੇ ਅਤੇ ਫੈਡਰਲ ਸਰਕਾਰ ਇਸ ਕੰਮ ਲਈ ਤਕਰੀਬਨ ਅੱਧੇ ਤੋਂ ਥੋੜ੍ਹਾ ਜਿਹਾ ਘੱਟ ਟੋਟਲ ਦਾ 473 ਮਿਲੀਅਨ ਸਰਕਾਰ ਫੈਡਰਲ ਸਰਕਾਰ ਦੇਵੇਗੀ ਅਤੇ ਬਾਕੀ ਸਰਕਾਰ ਦੇ ਹੋਰ ਹਿੱਸੇ ਕੋਈ ਸਿਟੀ ਵੱਲੋਂ ਕੋਈ ਕਿਤਿਓਂ ਕੁ ਹੋਵੇਗਾ ਇਹ ਜਿਹੜੇ ਐਸਟੀਮੇਟ ਨੇ ਇਹ ਸਰਕਾਰ ਦੇ ਇਹਦੇ ਆਏ ਨੇ ਕਿ 82 ਮਿਲੀਅਨ ਹਰ ਗੇਮ 'ਤੇ ਖਰਚ ਹੋਣਾ ਅਤੇ ਕੈਨੇਡਾ ਦੀਆਂ ਕੋਸਟ ਜਿਹੜੀਆਂ ਨੇ ਪਿਛਲੇ ਟੂਰਨਾਮੈਂਟ ਦੇ ਵਿੱਚ ਜਿਹੜੇ ਖਰਚੇ ਹੋਏ ਨੇ ਉਹਨਾਂ ਦੇ ਬਰਾਬਰ ਹੀ ਦੱਸੇ ਜਾ ਰਹੇ ਨੇ ਇੱਕ ਬਰਾਬਰ ਦਾ ਜਦੋਂ ਐਨਾਲਿਸਿਸ ਕੀਤਾ ਗਿਆ ਤਾਂ ਰੂਸ ਵੱਲੋਂ ਹਰ ਗੇਮ 'ਤੇ ਪਿਛਲੇ ਵਾਰੀ 2018 ਦੇ ਵਿੱਚ ਤਕਰੀਬਨ 79 ਮਿਲੀਅਨ ਇੱਕ ਗੇਮ ਦਾ ਖਰਚਿਆ ਗਿਆ ਬ੍ਰਾਜ਼ੀਲ ਵੱਲੋਂ 90 ਮਿਲੀਅਨ ਦੋ ਹਰ ਗੇਮ ਦਾ 2014 ਵਿੱਚ ਖਰਚਿਆ ਗਿਆ ਅਤੇ ਟੋਟਲ ਜਿਹੜਾ ਕੈਨੇਡੀਅਨ ਬਜਟ ਪਰ ਗੇਮ ਹੈ ਉਹ ਯੂ ਐੱਸ ਫੰਡਸ ਦੇ ਵਿੱਚ ਤਕਰੀਬਨ 59.6 ਮਿਲੀਅਨ ਬਣੇਗਾ ਪਾਰਲੀਮੈਂਟਰੀ ਬਜਟ ਆਫਿਸਰ ਦੀ ਰਿਪੋਰਟ ਦੇ ਮੁਤਾਬਕ ਸਕਿਉਰਟੀ ਕੋਸਟ 'ਤੇ ਫੈਡਰਲ ਸਰਕਾਰ ਖਰਚਾ ਕਰ ਰਹੀ ਹੈ ਤਕਰੀਬਨ 79 ਮਿਲੀਅਨ ਸਕਿਉਰਟੀ ਸਕਰੀਨਿੰਗ 'ਤੇ 3.4 ਮਿਲੀਅਨ ਏਅਰਪੋਰਟਸ 'ਤੇ ਬਾਰਡਰ ਸਕਿਉਰਟੀ ਦੇ 4.3 ਮਿਲੀਅਨ ਅਤੇ ਪ੍ਰੈਪਰੇਸ਼ਨ ਕਰਨ ਲਈ ਵਰਲਡ ਕੱਪ ਦੀ ਜਿਹੜਾ ਹੈ $3.6 ਮਿਲੀਅਨ ਜਿਹੜੇ ਨੇ ਉਹ ਖਰਚੇ ਜਾ ਰਹੇ ਨੇ ਸਿਟੀ ਆਫ ਟੋਰੋਂਟੋ ਵਾਲੇ ਸਿਟੀ ਆਫ ਵੈਨਕੂਵਰ ਵਾਲੇ ਆਪਣੇ ਤੌਰ 'ਤੇ ਹਿੱਸਾ ਪਾ ਰਹੇ ਨੇ ਟੋਰੋਂਟੋ ਵਾਲੇ 380 ਮਿਲੀਅਨ ਸਿਟੀ ਵੱਲੋਂ ਦੇਣਗੇ ਸਿਟੀ ਆਫ ਵੈਨਕੂਵਰ ਵਾਲੇ 578 ਮਿਲੀਅਨ 7 ਗੇਮਾਂ ਲਈ ਖਰਚਣਗੇ ਤਾਂ ਇਹਦੇ ਵਿੱਚ ਓਪਰੇਟਿੰਗ ਕੋਸਟ ਜਿਹੜੇ ਨੇ ਉਹਦੇ ਵਿੱਚ
ਐਮਰਜੈਂਸੀ ਮੈਨੇਜਮੈਂਟ, ਪੁਲਿਸ ਸਰਵਿਸਿਜ਼, ਪੈਰਾਮੈਡ

0: ਸਾਰਿਆਂ ਨੂੰ ਪੱਬਾਂ ਭਾਰ ਰੱਖਣਾ ਹੋਵੇਗਾ ਤੇ ਫਿਰ ਜਾ ਕੇ ਇਹ ਵਰਲਡ ਕੱਪ ਜਿਹੜਾ ਹੈ ਜੀ ਕਿਸੇ ਸਿਰੇ ਚੜੇਗਾ। ਮੈਂ ਇਹਦਾ ਸਵਾਲ ਰਿਪੀਟ ਕਰ ਦੇਵਾਂ ਕਿ ਕੈਨੇਡਾ ਦੇ ਇੱਕ ਡਾਲਰ ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ ਹੈ? ਕੈਨੇਡਾ ਦੇ ਇੱਕ ਡਾਲਰ ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ ਜੀ? ਰੇਡੀਓ ਸਰਸੰਗਮ, ਹੈਲੋ ਜੀ।
1: ਹਾਂਜੀ ਗੁਰਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸੁਣਦੇ ਤਾਂ ਤੁਹਾਡੇ ਰਾਹ ਚ ਆਏ, ਘਰ ਹੁਣ ਉਪੜੇ ਆ
0: ਜੀ,
1: ਤੇ ਹੁਣ ਮੈਂ ਤੁਹਾਡਾ ਸਵਾਲ ਦਾ ਜਵਾਬ ਦੇਣ ਲੱਗੀ ਆ। ਓਹਨੂੰ ਕਹਿੰਦੇ ਜੀ ਲੋਨ, ਉਹ ਇੱਕ ਜਾਨਵਰ ਆ, ਓਹਦਾ ਨਾਂ ਵਾਟਰ ਫਾਵਲ, ਓਹਦੇ ਕਰਕੇ ਲੂਨੀ ਕਹਿੰਦੇ ਆ, ਤੇ ਇੱਕ ਪਾਸੇ ਡਾਲਰ ਦੇ ਉਹ ਹੁੰਦਾ ਤੇ ਇੱਕ ਪਾਸੇ ਦੂਸਰੀ ਫੁੱਟ ਹੁੰਦੀ ਆ।
0: ਤੁਹਾਡੇ ਫੋਨ ਦੇ ਚਾਰ ਡਿਜਿਟ ਜੀ?
1: ਹਾਂਜੀ 6559। ਇਹਨੂੰ ਲੋਨ ਉਦਾਂ ਕਹਿੰਦੇ ਆ ਤੇ ਉਸ ਕਰਕੇ ਲੂਨੀ ਆ, ਤੇ ਉਦੋਂ ਵਾਟਰ ਫਾਵਲੇ ਦਾ ਅਸਲੀ ਇਹ ਹੁੰਦਾ ਜਾਨਵਰ।
0: ਬਹੁਤ ਮਿਹਰਬਾਨੀ ਜੀ, ਕਾਲ ਕਰ ਲਈ, ਠੀਕ ਹੈ ਜੀ, ਥੈਂਕ ਯੂ।
1: ਹਾਂਜੀ ਅਸੀਂ ਤਾਂ ਅੱਜ ਗੁਰਦੁਆਰੇ ਗਏ ਸੀ ਮੱਥਾ ਟੇਕਣ, ਜਦੋਂ ਤੁਹਾਡਾ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਅਸੀਂ ਤੁਰੇ ਸੀ ਉੱਥੋਂ, ਤੇ ਹੁਣ ਘਰ ਉੱਪੜੇ ਅੱਧਾ ਘੰਟਾ ਲੱਗ ਜਾਂਦਾ।
0: ਠੀਕ ਹੈ ਜੀ, ਠੀਕ ਹੈ, ਬਹੁਤ ਸ਼ੁਕਰੀਆ।
1: ਹਾਂਜੀ ਤੇ ਤੁਹਾਡੀਆਂ ਜਿਹੜੀਆਂ ਖਬਰਾਂ ਇਹ ਤਾਂ ਸੁਣੀ ਦੀਆਂ, ਜਿਹੜਾ ਤੁਹਾਡਾ 5:30 ਆਉਂਦਾ ਜਿੱਦਾਂ ਕੱਲ ਆਪਣੇ ਡਾਕਟਰ ਪਿਆਰੇ ਲਾਲ ਦਾ ਸੀ, ਬਹੁਤ ਸੋਹਣਾ, ਸਾਰੇ ਦੱਸਦੇ ਆ, ਜਿਹੜਾ ਵੀ ਪ੍ਰੋਗਰਾਮ ਹੁੰਦਾ ਸਾਰਾ ਸੁਣੀਦਾ ਜੀ, ਵਧੀਆ ਹੁੰਦਾ।
0: ਠੀਕ ਹੈ ਜੀ, ਠੀਕ ਹੈ, ਬਹੁਤ ਧੰਨਵਾਦ,
1: ਥੈਂਕ ਯੂ,
0: ਥੈਂਕ ਯੂ ਜੀ। ਕਾਲ ਕਰ ਸਕਦੇ ਹੋ ਤੁਸੀਂ ਕਿ ਇੱਕ ਡਾਲਰ ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ? ਸਾਨੂੰ ਆਨਲਾਈਨ ਕੁਛ ਜਵਾਬ ਆਏ ਨੇ। ਰਜਿੰਦਰ ਹੋਰੀ ਜਵਾਬ ਦਿੰਦੇ ਨੇ ਜੀ ਕਿ ਦ ਲੂਨ ਬਰਡ, ਇਹ ਉਹਦੀ ਫੋਟੋ, ਬਿਕੋਜ਼ ਆਫ ਦ ਲੂਨ ਬਰਡ ਪਿਕਚਰ ਔਨ ਇਟ, ਇਹ ਜਵਾਬ ਦਿੰਦੇ ਨੇ। 1769 ਉਹਨਾਂ ਦੇ ਫੋਨ ਦੇ ਚਾਰ ਡਿਜਿਟ ਨੇ। ਮਨਜੀਤ ਹੋਰੀ ਜਵਾਬ ਦਿੰਦੇ ਨੇ ਬਿਕੋਜ਼ ਇਟ ਹੈਜ਼ ਏ ਪਿਕਚਰ ਆਫ ਲੂਨ ਔਨ ਇਟ, ਇਹਨਾਂ ਦੇ ਚਾਰ ਡਿਜਿਟ ਨੇ 4733। ਰਾਜਨ ਹੋਰੀ ਜਵਾਬ ਦਿੰਦੇ ਨੇ ਜੀ ਬਿਕੋਜ਼ ਆਫ ਲੂਨ ਬਰਡ, ਇਹਨਾਂ ਲਿਖਿਆ ਉਹਨਾਂ ਨੇ, ਫੋਨ ਦੇ ਚਾਰ ਡਿਜਿਟ 4797। ਹੋਰ ਕੋਈ ਸਰੋਤੇ ਅਗਰ ਕਾਲ ਕਰਨਾ ਚਾਹੁੰਦੇ ਨੇ ਤਾਂ ਕਾਲ ਕਰ ਲਓ, ਅਸੀਂ ਜ਼ਰੂਰੀ ਨਹੀਂ ਕਿ ਜਦੋਂ ਸਾਡੇ ਕੋਲ ਪਹਿਲੇ 4 ਕਲਰ ਪੂਰੇ ਹੋ ਗਏ, ਅਸੀਂ ਨਵੇਂ ਨਵੇਂ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਨੂੰ ਵੀ ਅਸੀਂ ਚਾਂਸ ਦਿੰਦੇ ਹਾਂ ਕਿ ਉਹ ਵੀ ਕਾਲ ਕਰਕੇ ਅਗਰ ਉਹ ਸਹੀ ਜਵਾਬ ਦੇਣ ਤਾਂ ਅਸੀਂ ਕੰਸਿਡਰ ਕਰ ਸਕਦੇ ਹਾਂ ਜੀ। ਸੋ ਰੇਡੀਓ ਸੁਰਸੰਗਮ 94.7 FM ਤੇ ਜੀ, ਪਹਿਲੀ ਸਟੇਸ਼ਨ ID ਦੀ ਬ੍ਰੇਕ ਤੋਂ ਪਹਿਲਾਂ ਅਸੀਂ ਇੱਕ ਦੋ ਖਬਰਾਂ ਹੋਰ ਸਾਂਝੀਆਂ ਕਰ ਲਈਏ। ਮੈਕਸੀਕਨ ਕਾਰਟਲ ਹੈਲਜ਼ ਏਂਜਲ ਤੇ ਉਹਨਾਂ ਦੇ ਸਾਥੀਆਂ ਦਾ ਵੱਡਾ ਗਰੋਹ ਜਿਹੜਾ ਫੜਿਆ ਗਿਆ ਕੈਨੇਡਾ ਦੇ ਵਿੱਚ। ਵਿਨੀਪੈਗ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 33 ਜਣੇ ਗ੍ਰਿਫਤਾਰ ਹੋਏ ਨੇ ਤੇ $37 million ਦੀ ਡਰੱਗ ਫੜੀ ਗਈ ਹੈ। ਇਹ ਵਿਨੀਪੈਗ ਪੁਲਿਸ ਕਹਿੰਦੀ ਹੈ 37.2 million ਦੀ ਕੋਕੇਨ, ਮੈਥ ਤੇ ਫੈਂਟਾਨੈਲ ਫੜੇ ਗਏ ਨੇ। ਤੇ ਮੈਨੀਟੋਬਾ ਦੀ ਹਿਸਟਰੀ ਦੇ ਵਿੱਚ ਵਿਨੀਪੈਗ ਪੁਲਿਸ ਦੇ ਦੱਸਣ ਮੁਤਾਬਕ ਇੱਕ ਸਭ ਤੋਂ ਵੱਡੀ ਫੜੀ ਗਈ ਨਸ਼ਿਆਂ ਦੀ ਖੇਪ ਹੈ। ਜਿਹੜੇ ਫੜੇ ਗਏ ਨੇ ਉਹਨਾਂ ਵਿੱਚ ਆਰਗੇਨਾਈਜ਼ਡ ਕ੍ਰਾਈਮ ਜੋ ਕੈਨੇਡਾ ਦੇ ਵਿੱਚ ਹੈ, ਜਿਹਦੇ ਵਿੱਚ ਹੈਲਸ ਏਂਜਲ ਨੇ, ਵੁਲਫ ਪੈਕ ਅਲਾਇੰਸ ਹੈ, ਮੈਕਸੀਕਨ ਕਾਰਟਲ ਦੇ ਲੋਕ ਸ਼ਾਮਲ ਨੇ। ਕੁਲੈਕਟਿਵਲੀ ਇਹਨਾਂ 33 ਲੋਕਾਂ ਤੇ 174 ਮੁਜਰਮਾਨਾ ਦੋਸ਼ ਲਾਏ ਗਏ ਨੇ, ਡਰੱਗ ਟ੍ਰੈਫਿਕਿੰਗ ਨਾਲ ਸੰਬੰਧਿਤ, ਜੁਰਮ ਦੀ ਦੁਨੀਆ ਨਾਲ ਸੰਬੰਧਿਤ, ਸਾਜ਼ਿਸ਼ਾਂ ਦੇ ਸੰਬੰਧਿਤ। ਇਨਵੈਸਟੀਗੇਟਰ ਨੇ 14 ਬੰਦੂਕਾਂ, ਜਿਨ੍ਹਾਂ ਵਿੱਚੋਂ 12 ਹੈਂਡਗਨ ਤੇ 1 ਕਾਰਬਾਈਨ ਤੇ 1 ਸ਼ਾਰਟਗਨ ਹੈ, ਉਹ ਵੀ ਬਰਾਮਦ ਕੀਤੀ ਹੈ। ਤਕਰੀਬਨ $8,25,000 ਕੈਸ਼ ਦੇ ਵਿੱਚ ਬਰਾਮਦ ਕੀਤਾ ਹੈ ਤੇ 13.5 ਲੱਖ ਗੈਰ ਕਾਨੂੰਨੀ ਸਿਗਰਟਾਂ ਬਰਾਮਦ ਕੀਤੀਆਂ ਨੇ। ਟੋਟਲ 525 ਕਿਲੋ ਕੰਟਰੋਲ ਸਬਸਟਾਂਸ ਫੜਿਆ ਗਿਆ, ਜ਼ਿਆਦਾ ਕਰਕੇ ਇਹਨਾਂ ਵਿੱਚੋਂ ਵਿਨੀਪੈਗ 'ਚ ਪਿਛਲੇ ਮਹੀਨੇ ਫੜਿਆ ਗਿਆ ਅਤੇ ਉਸ ਤੋਂ ਕੁਛ ਸਮਾਂ ਪਹਿਲਾਂ ਡਰੱਗ ਜਿਹੜੇ ਨੇ ਵੌਨ ਓਨਟੇਰੀਓ ਦੇ ਵਿੱਚ ਫੜੇ ਗਏ ਸੀ। ਇੰਟਰ ਪ੍ਰੋਵਿੰਸ਼ੀਅਲ ਇਨਵੈਸਟੀਗੇਸ਼ਨ ਭਾਵ ਕਈ ਸੂਬਿਆਂ ਦੀ ਪੁਲਿਸ ਨੇ ਰਲ ਕੇ

ਲਾਂਚ ਕੀਤੀ। ਪ੍ਰੋਜੈਕਟ ਪਿਊਮਾ ਲਾਂਚ ਕੀਤਾ ਗਿਆ ਮਈ 2024 ਦੇ ਵਿੱਚ। ਇਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਜੋ ਕਿ ਵੱਡੀ ਮਾਤਰਾ ਦੇ ਵਿੱਚ ਡਰੱਗਸ ਜਿਹੜੇ ਨੇ ਉਹ ਮੁਲਕ ਦੇ ਵਿੱਚ ਅੰਦਰ ਲਿਆਉਂਦੇ ਨੇ ਅਤੇ ਫਿਰ ਇਹਨਾਂ ਨੂੰ ਜ਼ਿਆਦਾ ਕਰਕੇ ਨੌਰਥ ਵੈਸਟ ਅੰਟੇਰੀਓ ਅਤੇ ਮੈਨੀਟੋਬਾ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਂਦਾ ਸੀ। ਜੋ ਫੜਿਆ ਗਿਆ ਉਸ ਵਿੱਚੋਂ 349 ਕਿਲੋ ਮੈਥਮਫੈਟਾਮਾਈਨ ਹੈ ਜਿਸ ਦੀ ਕੀਮਤ ਤਕਰੀਬਨ 17 ਮਿਲੀਅਨ ਹੈ। 175 ਕਿਲੋ ਕੋਕੀਨ ਹੈ ਜਿਸ ਦੀ ਕੀਮਤ ਤਕਰੀਬਨ 17.5 ਮਿਲੀਅਨ ਹੈ ਅਤੇ 11.25 ਕਿਲੋ ਜਿਹੜੀ ਫੈਂਟਨਾਈਲ ਹੈ ਜਿਸ ਦੀ ਕੀਮਤ 2.7 ਮਿਲੀਅਨ ਦੱਸੀ ਗਈ ਹੈ। ਸੋ ਡਰੱਗਸ ਜਿਹੜੇ ਨੇ ਜੀ ਉਹ ਕਹਿੰਦੇ ਕਿ ਇੰਪੋਰਟ ਕੀਤੇ ਗਏ USA ਤੋਂ ਕਮਰਸ਼ਲ ਟਰਾਂਸਪੋਰਟ ਟਰੱਕਾਂ ਦੇ ਵਿੱਚ, ਫਿਰ ਉਹਨਾਂ ਨੂੰ ਅਲਬਰਟਾ ਅਤੇ ਅੰਟੇਰੀਓ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ। ਅਲਟੀਮੇਟਲੀ ਇਹ ਮੈਨੀਟੋਬਾ ਨੂੰ ਜਾਂਦੇ ਸੀ ਅਤੇ ਬਹੁਤ ਤਰੀਕਿਆਂ ਨਾਲ ਪਹੁੰਚਾਏ ਜਾਂਦੇ ਸੀ ਜਿਹਦੇ ਵਿੱਚ ਮੇਲ ਅਤੇ ਕੋਰੀਅਰ ਸੇਵਾਵਾਂ ਵੀ ਵਰਤੀਆਂ ਗਈਆਂ, ਕਮਰਸ਼ਲ ਟਰਾਂਸਪੋਰਟ ਗੱਡੀਆਂ ਵਰਤੀਆਂ ਗਈਆਂ। ਪ੍ਰਾਈਵੇਟ ਗੱਡੀਆਂ ਜਿਨ੍ਹਾਂ ਦੇ ਵਿੱਚ ਹਿਡਨ ਕੰਪਾਰਟਮੈਂਟ ਲੱਗੇ ਹੁੰਦੇ ਸੀ ਉਹਨਾਂ ਦੇ ਜ਼ਰੀਏ ਵੀ ਇਹ ਨਸ਼ੇ ਜਿਹੜੇ ਸੀ ਪਹੁੰਚਾਏ ਗਏ ਥਾਂ ਤਾਂ ਹੀ। ਸੋ ਇਨਵੈਸਟੀਗੇਸ਼ਨ ਜਿਹੜੀ ਹੈ ਇਹਦੇ ਵਿੱਚ ਚਾਰਜਸ ਅਤੇ ਹੋਰ ਸਾਰਾ ਕੁਛ ਅਜੇ ਕੋਰਟ ਦੇ ਸਾਹਮਣੇ ਹੈ ਅਤੇ ਇਹ ਕੌਣ ਕੌਣ ਲੋਕ ਨੇ ਇਹਨਾਂ ਦੇ ਬਾਰੇ ਅਜੇ ਸਪੈਸੀਫਿਕਲੀ ਜਾਣਕਾਰੀ ਨਹੀਂ ਦਿੱਤੀ ਗਈ, ਪਰ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਫੜੇ ਗਏ ਨੇ ਉਹਨਾਂ ਵਿੱਚੋਂ ਕਈ ਤਾਂ ਗੁਨਾਹ ਕਬੂਲ ਵੀ ਕਰ ਗਏ ਨੇ ਅਤੇ ਉਹਨਾਂ ਦੇ ਜਿਹੜੇ ਨੇ 3 ਤੋਂ 16 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਜਾ ਸਕਦੀ ਹੈ। ਸੋ ਡਰੱਗ ਟਰੇਡ ਦੇ ਬਾਰੇ ਪੁਲਿਸ ਨੇ ਫਿਰ ਲੋਕਾਂ ਨੂੰ ਸਾਵਧਾਨ ਕੀਤਾ ਕਿ ਡਰੱਗ ਟਰੇਡ ਲੀਵਸ ਪਾਥ ਆਫ ਰੈਕੇਜ, ਡਰੱਗ ਟਰੇਡ ਜਿਹੜਾ ਵਪਾਰ ਹੈ ਜੀ ਇਹ ਪਿੱਛੇ ਤਬਾਹੀ ਦਾ ਮੰਜ਼ਰ ਛੱਡ ਜਾਂਦਾ ਹੈ। ਸੋ ਯਾਦ ਕਰਾਇਆ ਜਾ ਰਿਹਾ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ। ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਵਿੱਚ ਇੱਕ ਸਟੇਸ਼ਨ ਆਈ ਡੀ ਦੀ ਬ੍ਰੇਕ ਹੋਵੇਗੀ ਕੁਝ ਪਲਾਂ ਦੇ ਵਿੱਚ, ਉਸ ਤੋਂ ਬਾਅਦ ਖਬਰਾਂ ਹੈਗੀਆਂ ਨੇ। ਖਬਰਾਂ ਤੋਂ ਬਾਅਦ ਇੱਕ ਗੱਲਬਾਤ, ਮਾਹਿਰਾਨਾ ਗੱਲਬਾਤ ਪੱਤਰਕਾਰ ਹਮੀਰ ਸਿੰਘ ਦੇ ਮੂੰਹੋਂ ਸੁਣਾਂਗੇ ਪੰਜਾਬ ਦੇ ਕੁਝ ਹਾਲਾਤਾਂ ਦੇ ਬਾਰੇ। ਨਾਲ ਦੀ ਨਾਲ ਅਸੀਂ ਗੱਲ ਜਿਹੜੀ ਹੈ ਜੀ ਖਬਰਾਂ ਦੀ ਵੀ ਕਰਦੇ ਹਾਂ ਅਤੇ 8 ਵਜੇ ਦੱਸਦੀ ਹੈ ਕਿ ਜਲਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ ਰਸ਼ ਆਵਰ ਵਿਦ ਜਲਾਲ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਮੁਲਾਕਾਤ ਹੋਵੇਗੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਬਾਕੀ ਨੇ, ਚੀਨ ਦੇ ਪ੍ਰੈਜੀਡੈਂਟ ਰੂਸ ਦੇ ਪ੍ਰੈਜੀਡੈਂਟ ਚਾਈਨਾ ਗਏ ਨੇ ਅਤੇ ਉੱਥੇ ਕਿਹੋ ਜਿਹਾ ਸਵਾਗਤ ਹੋਇਆ। ਅਲਬਰਟਾ ਵਾਲਿਆਂ ਨੇ ਵੈਲਕਮ ਸਾਈਨ ਜਿਹੜੇ ਨੇ ਉਹਨਾਂ 'ਤੇ ਜਗ੍ਹਾ 'ਤੇ ਵਾਈਲਡ ਰੋਜ਼ ਕੰਟਰੀ ਨੂੰ ਹਟਾ ਕੇ ਸਟਰੋਂਗ ਐਂਡ ਫਰੀ ਲਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹਨਾਂ ਸਾਈਨਸ ਲਾਉਣ 'ਤੇ ਕਿੰਨਾ ਖਰਚਾ ਆਵੇਗਾ, ਵਾਈਲਡ ਰੋਜ਼ ਕੰਟਰੀ ਦੀ ਜਗ੍ਹਾ 'ਤੇ ਸਟਰੋਂਗ ਐਂਡ ਫਰੀ ਲਿਖਣ ਨੂੰ ਕਿੰਨਾ ਖਰਚਾ ਆ ਰਿਹਾ। ਅਤੇ ਫੇਸਬੁੱਕ, ਮੈਟਾ ਅਤੇ ਵਟਸਐਪ ਦੀ ਪੇਰੈਂਟ ਕੰਪਨੀ ਮੈਟਾ ਵੱਲੋਂ ਦੁਨੀਆ ਭਰ ਦੇ ਵਿੱਚ 8,000 ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਨੇ, ਇਹ ਕੀ ਕਾਰਨ ਬਣਿਆ ਜੀ? ਖਬਰਾਂ ਕੁਛ ਹੋਰ ਵੀ ਹੈਗੀਆਂ ਨੇ, ਉਹ ਵੀ ਆਪ ਜੀ ਨਾਲ ਸ਼ੇਅਰ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਅਤੇ ਇੱਕ ਸਟੇਸ਼ਨ ਆਈ ਡੀ ਦੀ ਬ੍ਰੇਕ ਦਾ ਸਮਾਂ ਹੈ ਅਤੇ ਇਸ ਤੋਂ ਬਾਅਦ ਸਵਾਲ ਜਿਹੜਾ ਅਸੀਂ ਪੁੱਛਿਆ ਗਿਆ ਉਹਦਾ ਜਵਾਬ ਲੈਣਾ ਸਰੋਤਿਆ ਪਾਸਿਓਂ ਜਾਰੀ ਰੱਖਾਂਗੇ ਅਤੇ ਅਗਲੇ 20 ਮਿੰਟਾਂ ਦੇ ਵਿੱਚ ਅਸੀਂ ਵਿਨਰ ਜਿਹੜੇ ਨੇ ਅੱਜ ਦੇ ਐਲਾਨ ਦੇਣੇ ਨੇ। ਸਵਾਲ ਅੱਜ ਦਾ ਤੁਸੀਂ ਨੋਟ ਕਰ ਲਓ ਕਿ $1 ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ, $1 ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ ਹੈ? 403-902-1323 ਇਸ ਨੰਬਰ 'ਤੇ ਸਿੱਧੀ ਕਾਲ ਕਰਕੇ ਜਵਾਬ ਦੇ ਦਿਓ, ਚਾਹੇ ਤੁਸੀਂ ਇਸ ਨੰਬਰ 'ਤੇ ਵਟਸਐਪ 'ਤੇ ਲਿਖ ਕੇ ਮੈਸੇਜ ਭੇਜ ਦਿਓ ਕਿ $1 ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ ਹੈ ਜੀ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ genesisland.com ਤੇ ਜਾਓ
1: 94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ sursangam.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ

ਵਧੀਆ ਡੀਲ ਲੈ ਦੇਣਗੇ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਨ ਇੰਸ਼ੋਰੈਂਸ ਕਰਦੇ ਨੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ 403-304-3500। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲਦੇ ਨੇ ਮਦਰ ਇੰਡੀਆ ਰੈਸਟੋਰੈਂਟ ਵਾਲੇ। ਫੋਨ ਨੰਬਰ ਹੈ 403-461-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ, ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ ਦੋ ਪਾਸਪੋਰਟ ਫੋਟੋ ਆਪ ਜੀ ਨੂੰ ਬਣਾ ਦੇਣਗੇ, ਫੈਮਿਲੀ ਫੋਟੋ ਤੇ ਬੱਚਿਆਂ ਦੀਆਂ ਫੋਟੋ। ਇਹ ਵੀ ਤੇ ਈਵੈਂਟ ਦੇ ਵਿੱਚ ਫੋਟੋਗ੍ਰਾਫੀ ਅਗਰ ਤੁਸੀਂ ਕਰਵਾਉਣੀ ਹੋਵੇ, ਤੁਸੀਂ ਕੋਈ ਬਰਥਡੇ ਪਾਰਟੀ ਹੈ ਜਾਂ ਕੁਛ ਹੋਰ ਹੈ, ਤੁਸੀਂ ਉਹਨਾਂ ਕੋਲੋਂ ਕਰਵਾ ਸਕਦੇ ਹੋ ਜੀ, ਕਵਰੇਜ ਕਰਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ, ਸਵਾਨਾ ਬਾਜ਼ਾਰ। ਫੋਨ ਨੰਬਰ 403-947-0060 ਹੈ ਜੀ ਉਹਨਾਂ ਦਾ ਫੋਨ ਨੰਬਰ। ਤੇ ਪ੍ਰੋਗਰਾਮ ਨੂੰ ਤੋੜਦੇ ਹਾਂ ਜੀ ਅੱਗੇ। ਸਵਾਲ ਜਿਹੜਾ ਸੀ ਜੀ ਪੁੱਛਿਆ ਹੋਇਆ ਕਿ ਕੈਨੇਡਾ ਦੇ ਵਿੱਚ $1 ਦੇ ਸਿੱਕੇ ਤੇ ਸਿੱਕੇ ਨੂੰ ਜੋ ਲੂਨੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ? ਕੈਨੇਡਾ ਦੇ ਵਿੱਚ $1 ਦੇ ਸਿੱਕੇ ਨੂੰ ਲੂਨੀ ਕਿਉਂ ਕਿਹਾ ਜਾਂਦਾ ਹੈ? ਇਹਦੇ ਲਈ ਸਾਡੇ ਕੋਲ ਕੁਛ ਸਵਾਲ ਆਏ ਹੋਏ ਨੇ। ਅਮਰੀਕ ਸਿੰਘ ਕਹਿੰਦੇ ਨੇ ਕਿ ਪੰਜਾਬੀ ਵਿੱਚ ਲਿਖਿਆ ਉਹਨਾਂ ਨੇ ਕਿ ਲੂਨ ਬਰਡ, ਲੂਨ ਪੰਛੀ ਦੀ ਫੋਟੋ ਹੈ ਜੀ, ਲੂਨ ਪੰਛੀ ਦੀ ਫੋਟੋ ਹੈ। ਅਤੇ ਫੋਨ ਦੇ 4 ਡਿਜਿਟ ਨੇ ਜੀ 18-11। ਭੁਪਿੰਦਰ ਪਰਾੜ ਹੁਣੀ ਲਿਖਦੇ ਨੇ ਲੂਨ ਬਰਡ ਪਿਕਚਰ ਔਨ ਲੂਨੀ। ਫੋਨ ਦੇ 4 ਡਿਜਿਟ 6791। ਹੋਰ ਵੀ ਕੋਈ ਸਰੋਤੇ ਜਵਾਬ ਦੇਣਾ ਚਾਹੁੰਦੇ ਨੇ ਤੇ ਸਾਨੂੰ ਤੁਸੀਂ ਕਾਲ ਕਰ ਲਓ ਤੇ ਅਸੀਂ ਤੁਹਾਨੂੰ ਡਰਾਅ ਦੇ ਵਿੱਚ ਸ਼ਾਮਿਲ ਕਰ ਦੇਵਾਂਗੇ। ਮਦਰ ਇੰਡੀਆ ਰੈਸਟੋਰੈਂਟ ਵੱਲੋਂ ਤੁਹਾਨੂੰ ਗਿਫਟ ਕਾਰਡ ਜਿਹੜਾ ਹੈ ਦਿੱਤਾ ਜਾਵੇਗਾ। ਖਬਰਾਂ ਵੱਲ ਚੱਲਦੇ ਹਾਂ। ਵਲਾਦੀਮੀਰ ਪੁਤਿਨ ਰਸ਼ੀਆ ਦੇ ਪ੍ਰੈਜੀਡੈਂਟ ਚਾਈਨਾ ਪਹੁੰਚੇ ਤੇ ਚਾਈਨੀਜ਼ ਲੀਡਰ ਸ਼ੀ ਜਿਨਪਿੰਗ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਦੋਵਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਸਹਿਯੋਗ ਦੇ ਸੰਬੰਧਾਂ ਦੇ ਸੋਹਲੇ ਗਾਏ ਤੇ ਐਨਰਜੀ ਟ੍ਰੇਡ ਨੂੰ, ਤੇਲ ਤੇ ਗੈਸ ਦੇ ਵਪਾਰ ਨੂੰ ਹੋਰ ਵਧਾਉਣ ਦੀ ਗੱਲ ਕੀਤੀ ਹੈ। ਬੀਜਿੰਗ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ। US ਪ੍ਰੈਜੀਡੈਂਟ ਡੋਨਲਡ ਟਰੰਪ ਦੇ ਚਾਈਨਾ ਵਿਜ਼ਿਟ ਤੋਂ ਤੁਰੰਤ ਬਾਅਦ ਰੂਸ ਦੇ ਪ੍ਰੈਜੀਡੈਂਟ ਵਲਾਦੀਮੀਰ ਪੁਤਿਨ ਉੱਥੇ ਪਹੁੰਚੇ। ਪੁਤਿਨ ਤੇ ਸ਼ੀ ਜਿਨਪਿੰਗ ਵੱਲੋਂ 40 ਤੋਂ ਵੱਧ ਜਿਹੜੇ ਨੇ ਸਹਿਯੋਗ ਦੇ ਸਮਝੌਤੇ ਜਿਹੜੇ ਸੀ ਉਹਨਾਂ 'ਤੇ ਸਾਈਨ ਕੀਤੇ ਗਏ। ਵਪਾਰ, ਤਕਨੋਲੋਜੀ, ਮੀਡੀਆ ਐਕਸਚੇਂਜ, ਆਪਣੇ ਵੱਧਦੇ ਹੋਏ ਵਪਾਰ 'ਤੇ ਉਹਨਾਂ ਨੇ ਹੋਰ ਧਿਆਨ ਕੇਂਦਰਿਤ ਕੀਤਾ, ਖਾਸ ਤੌਰ 'ਤੇ ਆਇਲ ਅਤੇ ਨੈਚੁਰਲ ਗੈਸ ਦੇ ਵਿੱਚ ਅਤੇ ਇੰਟਰਨੈਸ਼ਨਲ ਰਿਲੇਸ਼ਨ ਦੇ ਸੰਬੰਧ ਵਿੱਚ ਆਪਣੇ ਆਪ ਨੂੰ ਇੱਕ ਦੂਜੇ ਦੇ ਸਹਿਯੋਗੀ ਵੀ ਐਲਾਨਿਆ। ਇਸ ਤੋਂ ਬਾਅਦ ਚੀਨ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਇਤਿਹਾਸਿਕ ਪੱਧਰ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ ਨੇ ਇਤਿਹਾਸਿਕ ਇਤਿਹਾਸ ਵਿੱਚ। ਅਤੇ ਸਾਈਨਿੰਗ ਸੈਰਾਮਨੀ ਤੋਂ ਬਾਅਦ ਡੈਲੀਗੇਸ਼ਨ ਅਤੇ ਜਰਨਲਿਸਟ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਗੱਲਬਾਤ ਕੀਤੀ। ਦੋਵਾਂ ਸਾਈਡਾਂ ਨੇ ਫਰੈਂਡਸ਼ਿਪ ਟ੍ਰੀਟੀ ਜਿਹੜੀ 2001 ਦੇ ਵਿੱਚ ਜਿਹੜੀ ਸਾਈਨ ਕੀਤੀ ਗਈ ਸੀ ਉਸ ਨੂੰ ਵੀ ਵਧਾਉਣ 'ਤੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਹੈ ਜੀ। ਚੀਨ ਅਤੇ ਰੂਸ ਦੇ ਇਹਨਾਂ ਸੰਬੰਧਾਂ ਦੇ ਬਾਰੇ ਪੁਤਿਨ ਨੇ ਇਹ ਗੱਲ ਦੱਸੀ ਕਿ ਡਰਾਈਵਿੰਗ ਫੋਰਸ ਜਿਹੜੀ ਹੈ ਇਕਨੋਮਿਕ ਕੋਆਪਰੇਸ਼ਨ ਹੋਵੇਗੀ ਅਤੇ ਰਸ਼ੀਅਨ ਚਾਈਨੀਜ਼ ਕੋਲੈਬਰੇਸ਼ਨ ਦੇ ਵਿੱਚ ਐਨਰਜੀ ਸੈਕਟਰ ਜਿਹੜਾ ਹੈ ਇਸ ਵਿੱਚ ਸਭ ਤੋਂ ਅਹਿਮ ਹੋਵੇਗਾ, ਕਿਉਂਕਿ ਚਾਈਨਾ ਨੂੰ ਬਹੁਤ ਜ਼ਿਆਦਾ ਤੇਲ ਅਤੇ ਗੈਸ ਦੀ ਲੋੜ ਹੈ ਅਤੇ ਜੋ ਮਿਡਲ ਈਸਟ ਦੇ ਵਿੱਚ ਜੋ ਇਸ ਵੇਲੇ ਹਾਲਾਤ ਬਣੇ ਨੇ ਉਸ ਨਾਲ ਚਾਈਨਾ ਜਿਹੜਾ ਹੈ ਉਹ ਰੂਸ ਤੋਂ ਖੁੱਲ੍ਹ ਕੇ ਤੇਲ ਅਤੇ ਗੈਸ ਖਰੀਦ ਸਕੇਗਾ ਇਸ ਸਮਝੌਤੇ ਦੇ ਮੁਤਾਬਕ। ਚੀਨ ਦੇ ਪ੍ਰੈਜੀਡੈਂਟ ਨੇ ਵੀ ਜਿਹੜੇ ਸੀ ਮਿਡਲ ਈਸਟ ਦੇ ਵਿੱਚ ਜੋ ਇਸ ਵੇਲੇ ਰੌਲਾ ਰੱਪਾ ਪਿਆ ਹੋਇਆ ਉਸ ਨੂੰ ਖਤਮ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ। ਯੂਨੀਲੈਟਰਲਿਜ਼ਮ ਅਤੇ ਉਹਨਾਂ ਨੇ ਰਿਪੀਟਲੀ ਜਿਹੜਾ ਸੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਅਤੇ US ਐਕਸ਼ਨ 'ਤੇ ਉਹਨਾਂ ਨੇ ਅਸਿੱਧੇ ਤੌਰ 'ਤੇ ਹਮਲੇ ਵੀ ਕੀਤੇ। ਸੋ ਯੂਕਰੇਨ ਦੀ ਇਨਵੇਸ਼ਨ ਤੋਂ ਬਾਅਦ, ਯੂਕਰੇਨ ਦੇ ਹਮਲੇ ਤੋਂ ਬਾਅਦ ਰੂਸ ਅਤੇ ਚਾਈਨਾ ਦਾ ਬਹੁਤ ਵੱਡਾ ਟ੍ਰੇਡਿੰਗ ਪਾਰਟਨਰ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਬਣ ਗਏ ਨੇ ਅਤੇ ਚਾਈਨਾ ਜਿਹੜਾ ਹੈ ਰੂਸ ਦਾ ਇਸ ਵੇਲੇ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ 2022 ਦੇ ਹਮਲੇ ਤੋਂ ਬਾਅਦ। ਬੀਜਿੰਗ ਵਾਰ ਵਾਰ ਇਹ ਕਹਿੰਦੇ ਨੇ ਕਿ

ਇਸ ਝਗੜੇ ਦੇ ਵਿੱਚ ਅਸੀਂ ਨਿਊਟਰਲ ਹਾਂ, ਜਦਕਿ ਰਸ਼ੀਆ ਦੇ ਨਾਲ ਉਹਨਾਂ ਦੇ ਵਪਾਰਕ ਸੰਬੰਧ ਜਿਹੜੇ ਨੇ ਹੋਰ ਮਜ਼ਬੂਤ ਹੋਏ ਨੇ। ਚਾਈਨਾ ਰੂਸ ਦੇ ਤੇਲ ਅਤੇ ਗੈਸ ਸਪਲਾਈ ਦਾ ਸਭ ਤੋਂ ਵੱਡਾ ਕਸਟਮਰ ਹੈ ਅਤੇ ਮਾਸਕੋ ਵੱਲੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਇਸ ਦੇ ਨਾਲ ਡਿਮਾਂਡ ਜਿਹੜੀ ਹੈ ਰੂਸ ਦੇ ਤੇਲ ਦੀ ਹੋਰ ਜ਼ਿਆਦਾ ਵਧੇਗੀ। ਸੋ ਰੂਸ ਦਾ ਤੇਲ ਐਕਸਪੋਰਟ ਜਿੰਨਾ ਚਾਈਨਾ ਨੂੰ ਜਾ ਰਿਹਾ ਹੈ ਉਹ 2026 ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਨਾਲੋਂ 35% ਹੋਰ ਜ਼ਿਆਦਾ ਵੱਧ ਗਿਆ। ਰਸ਼ੀਆ ਵੱਲੋਂ ਚੀਨ ਨੂੰ ਬਹੁਤ ਵੱਡੇ ਪੱਧਰ 'ਤੇ ਨੈਚੁਰਲ ਗੈਸ ਵੀ ਵੇਚੀ ਜਾਂਦੀ ਹੈ। ਸੋ ਪੁਤਿਨ ਜਿਹੜੇ ਸੀ ਉਹ ਉਹਨਾਂ ਨੇ ਸ਼ੀ ਨੂੰ ਰਸ਼ੀਆ ਦੇ ਵਿੱਚ 2027 ਵਿੱਚ ਆਉਣ ਨੂੰ ਕਿਹਾ ਅਤੇ ਕਿਹਾ ਕਿ ਉਹ ਏਸ਼ੀਆ ਪੈਸਿਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਜੋ ਨਵੰਬਰ ਦੇ ਵਿੱਚ ਜੋ ਚਾਈਨਾ 'ਚ ਹੋਵੇਗਾ ਉਸ ਵਿੱਚ ਵੀ ਹਿੱਸਾ ਲੈਣਗੇ। ਦੋਵਾਂ ਲੀਡਰਾਂ ਨੇ ਇੱਕ ਦੂਸਰੇ ਨੂੰ ਬਹੁਤ ਗਰਮਜੋਸ਼ੀ ਨਾਲ ਉਹਨਾਂ ਨੇ ਜਿਹੜਾ ਮਿਲਣ ਦੀ ਜਿਹੜਾ ਲੋਕਾਂ ਦੇ ਸਾਹਮਣੇ ਘੱਟੋ ਘੱਟ ਦਿਖਾਇਆ ਕਿ ਬਹੁਤ ਗਰਮਜੋਸ਼ੀ ਨਾਲ ਇੱਕ ਦੂਸਰੇ ਨੂੰ ਪਿਆਰ ਨਾਲ ਮਿਲਦੇ ਨੇ ਅਤੇ ਮਾਈ ਡੀਅਰ ਫਰੈਂਡ ਕਹਿ ਕੇ ਜਿਹੜਾ ਸੀ ਉਹਨਾਂ ਨੂੰ ਸੰਬੋਧਨ ਕੀਤਾ ਜੀ। ਏਬੋਲਾ ਦੇ ਕੇਸ ਈਸਟ ਅਫਰੀਕਾ ਦੇ ਵਿੱਚੋਂ ਸਾਹਮਣੇ ਆ ਰਹੇ ਨੇ, ਅਜੇ ਵੀ ਆ ਰਹੇ ਨੇ। ਇੱਧਰ ਕੈਨੇਡਾ ਦੇ ਵਿੱਚ ਕਈ ਜਗ੍ਹਾ 'ਤੇ ਜਿਹੜੇ ਨੇ ਏਬੋਲਾ ਦੇ ਕੇਸ ਜਿਹੜੇ ਨੇ, ਕੁਛ ਲੋਕ ਜੋ ਈਸਟ ਅਫਰੀਕਾ ਤੋਂ ਟਰੈਵਲ ਕਰਕੇ ਆਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ, ਟੈਸਟਿੰਗ ਕੀਤੀ ਜਾ ਰਹੀ ਹੈ। ਓਨਟੇਰੀਓ ਹੈਲਥ ਅਫੀਸ਼ਲਸ ਨੇ ਦੱਸਿਆ ਕਿ ਇੱਕ ਪੇਸ਼ੈਂਟ ਜਿਹੜਾ ਹੈ ਉਸਨੂੰ ਹਸਪਤਾਲ ਦੇ ਵਿੱਚ ਇਸ ਏਬੋਲਾ ਵਾਇਰਸ ਤੋਂ ਇਨਫੈਕਸ਼ਸ ਡਿਜ਼ੀਜ਼ ਨਾਲ ਜਿਹੜਾ ਪੀੜਿਤ ਲੱਗਦਾ ਹੈ ਪਾਇਆ ਗਿਆ, ਕਿਉਂਕਿ ਉਹ ਈਸਟ ਅਫਰੀਕਾ ਜਾ ਕੇ ਆਇਆ। ਇੱਕ ਸਟੇਟਮੈਂਟ ਦੇ ਵਿੱਚ ਓਨਟੇਰੀਓ ਮਿਨਿਸਟਰੀ ਆਫ ਹੈਲਥ ਨੇ ਕਿਹਾ ਕਿ ਅਸੀਂ ਸਾਵਧਾਨੀ ਦੇ ਤੌਰ 'ਤੇ ਇੱਥੇ ਜਿਹੜਾ ਕਲੀਨਿਕਲ ਪ੍ਰੋਟੋਕੋਲ ਹੈ ਉਸਨੂੰ ਫੋਲੋ ਕਰ ਰਹੇ ਹਾਂ। ਅਤੇ ਉੱਧਰ WHO ਡਾਇਰੈਕਟਰ ਜਨਰਲ ਟੈਡਰੋਸ ਐਂਡਨੋਮ ਨੇ ਕਿਹਾ ਕਿ ਕਈ ਫੈਕਟਰ ਹੈਗੇ ਨੇ ਕਿ ਜਿਨ੍ਹਾਂ ਦੇ ਨਾਲ ਸਾਨੂੰ ਚਿੰਤਾ ਹੋ ਰਹੀ ਹੈ ਕਿ ਇਹ ਵਾਇਰਸ ਹੋਰ ਜ਼ਿਆਦਾ ਫੈਲ ਸਕਦਾ ਹੈ। ਇਸ ਵੇਲੇ ਦੁਨੀਆ ਭਰ ਦੇ ਵਿੱਚ ਕਨਫਰਮਡ ਜਿਹੜੇ ਏਬੋਲਾ ਕੇਸਿਸ ਨੇ ਉਹਨਾਂ ਦੇ 600 ਕੇਸ ਨੇ, ਜਿਨ੍ਹਾਂ ਵਿੱਚੋਂ 39 ਸ਼ੱਕੀ ਮੌਤਾਂ ਹੋ ਚੁੱਕੀਆਂ ਨੇ ਅਤੇ ਇਹ ਨੰਬਰ ਜਿਹੜੇ ਨੇ ਵੱਧ ਰਹੇ ਨੇ। ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਸਭ ਤੋਂ ਜ਼ਿਆਦਾ ਇਸਨੇ ਹਿੱਟ ਕੀਤਾ ਹੈ। ਵਰਲਡ ਹੈਲਥ ਔਰਗਨਾਈਜੇਸ਼ਨ ਨੇ ਡਿਕਲੇਅਰ ਕੀਤਾ ਕਿ ਏਬੋਲਾ ਡਿਜ਼ੀਜ਼ ਜਿਹੜੀ ਹੈ ਰੇਅਰ ਵਾਇਰਸ ਹੁੰਦਾ ਕੋਂਗੋ ਅਤੇ ਯੁਗਾਂਡਾ ਦੇ ਵਿੱਚ, ਉਸਦੇ ਕਰਕੇ ਇਸ ਨੂੰ ਉੱਥੇ ਮੇਜਰ ਪਬਲਿਕ ਹੈਲਥ ਐਮਰਜੈਂਸੀ ਐਲਾਨਿਆ ਗਿਆ ਹੈ ਅਤੇ ਬਹੁਤ ਨਜ਼ਦੀਕ ਤੋਂ ਨਿਗਾਹ ਰੱਖੀ ਜਾ ਰਹੀ ਹੈ ਜੀ। ਮੈਟਾ ਕੰਪਨੀ ਜਿਸ 'ਤੇ ਕਿ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਇਹਨਾਂ ਦੇ ਪਲੇਟਫਾਰਮ ਨੇ ਜੀ, ਦੁਨੀਆ ਭਰ ਦੇ ਵਿੱਚ 8,000 ਨੌਕਰੀਆਂ ਜਿਹੜੀਆਂ ਨੇ ਉਹ ਉਹਨਾਂ ਨੇ ਆਪਣੀਆਂ ਖਤਮ ਕਰ ਦਿੱਤੀਆਂ ਨੇ ਅਤੇ 6,000 ਹੋਰ ਲੋਕਾਂ ਨੂੰ ਉਹ ਜੋ ਉਹਨਾਂ ਨੇ ਭਰਤੀ ਕਰਨ ਦਾ ਪਲਾਨ ਬਣਾਇਆ ਸੀ ਉਹ ਪਲਾਨ ਵੀ ਰੋਕ ਦਿੱਤਾ ਹੈ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਸਭ ਕੁਛ ਜਿਹੜਾ ਹੈ ਉਹ ਕੰਮ ਕਰ ਰਹੀ ਹੈ। ਮੈਟਾ ਨੇ ਵੇਵ ਆਫ ਜਿਹੜੀ ਲੇ ਆਫ ਦੀ ਚਲਾਈ ਹੈ, ਇਹਦੇ ਨਾਲ ਦੁਨੀਆ ਭਰ ਦੇ ਵਿੱਚ ਜਿੰਨੀ ਉਹਨਾਂ ਦੀ ਫੋਰਸ ਹੈ ਉਸਦਾ 10% ਜਿਹੜਾ ਨੌਕਰੀਆਂ ਖਤਮ ਕਰ ਰਹੇ ਨੇ। ਇਹ ਅੱਜ ਸ਼ੁਰੂ ਕਰਕੇ ਔਰ ਇਸ ਦੇ ਵਿੱਚ 3 ਲਹਿਰਾਂ ਜਿਹੜੀਆਂ ਚਲਾਈਆਂ ਜਾਣਗੀਆਂ, ਰਾਈਟਰ ਦੇ ਦੱਸਣ ਦੇ ਮੁਤਾਬਕ ਇਹ ਖਬਰ ਆਈ ਹੈ ਜੀ। ਅਤੇ ਵਰਕਰ ਜਿਹੜੇ ਨੇ ਇਹਨਾਂ ਵਿੱਚ ਹੈਗੇ ਨੇ ਕੰਪਨੀ ਦੀ ਇੰਟੈਗ੍ਰਿਟੀ ਟੀਮ 'ਤੇ ਨੇ, ਕੁਛ ਜੋ ਮਲੇਸ਼ੀਅਸ ਕੰਟੈਂਟ ਅਤੇ ਹੇਟ ਸਪੀਚ ਨੂੰ ਜੋ ਫਿਲਟਰ ਆਊਟ ਕਰਦੇ ਨੇ, ਨਾਲ ਦੀ ਨਾਲ ਮੈਂਬਰ ਆਫ ਦ ਕੰਪਨੀ ਦੇ ਸਾਈਬਰ ਸਕਿਉਰਿਟੀ ਟੀਮ ਅਤੇ ਕੰਟੈਂਟ ਡਿਜ਼ਾਈਨ ਡਿਵੀਜ਼ਨ ਹੈ ਉਹ ਵੀ ਮੈਂਬਰ ਹੈਗੇ ਨੇ ਜਿਹੜੇ ਕਿ, ਅਤੇ ਨਾਲ ਦੀ ਨਾਲ ਕਈ ਜਗ੍ਹਾ 'ਤੇ ਦੁਨੀਆ ਭਰ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਨਾਲ ਲੇਅ ਆਫ ਕੀਤੇ ਜਾ ਰਹੇ ਨੇ। ਯੂਨਾਈਟਿਡ ਸਟੇਟਸ ਵਿੱਚ ਜਿਹੜੇ ਵਰਕਰ ਲੇਅ ਆਫ ਕੀਤੇ ਜਾ ਰਹੇ ਨੇ ਮੇਟਾ ਵੱਲੋਂ, ਉਹਨਾਂ ਨੂੰ 16 ਹਫ਼ਤਿਆਂ ਦੀ ਸੈਵਰੈਂਸ ਪੇ ਦਿੱਤੀ ਜਾ ਰਹੀ ਹੈ, ਨਾਲ 2 ਵੀਕ ਜਿਹੜੇ ਨੇ ਹਰ ਸਾਲ ਦੇ ਜਿੰਨੇ ਸਾਲ ਉਹ ਰਹੇ ਹੋਣ ਉਹ ਵੀ ਜਿਹੜੇ ਨੇ ਐਕਸਟਰਾ ਦਿੱਤੇ ਜਾ ਰਹੇ ਹਨ ਅਤੇ ਮੈਟਾ ਵੱਲੋਂ ਕਨਫਰਮ ਕੀਤਾ ਗਿਆ। ਕੱਟ ਦੇ ਮੁਤਾਬਕ ਜਿਹੜੀ ਪੇਰੈਂਟ ਕੰਪਨੀ ਇਹ ਜੋ ਜਿਵੇਂ ਪਹਿਲਾਂ ਦੱਸਿਆ ਵਟਸਐਪ, ਫੇਸਬੁੱਕ ਅਤੇ ਇੰਸਟਾ ਹੈ, ਇਹ 6,000 ਲੋਕਾਂ ਨੂੰ ਹੋਰ ਭਰਤੀ ਕਰਨ ਦਾ ਅਤੇ 7,000 ਲੋਕਾਂ ਨੂੰ ਸ਼ਿਫਟ ਕਰਨ ਦਾ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸੀਗਾ ਜੀ ਉਹ ਵੀ ਪਲਾਨ ਕੈਂਸਲ ਕਰ ਰਹੀ ਹੈ। ਇਹ ਕਟੌਤੀ ਉਸ ਵੇਲੇ ਆਈ ਹੈ ਕਿ ਮਾਰਕ ਜ਼ਕਰਬਰਗ ਦੀ ਜਿਹੜੀ ਲੀਡ ਕੀਤੀ ਜਾ ਰਹੀ ਕੰਪਨੀ ਹੈ ਇਸ ਵਿੱਚ ਇਹਦੀ ਇੰਟੈਗ੍ਰਿਟੀ ਜਿਹੜੀ ਘੱਟ ਹੋ ਰਹੀ ਹੈ ਅਤੇ AI ਟਰੈਕਿੰਗ ਪ੍ਰੋਗਰਾਮ ਜਿਹੜਾ ਵਰਕਰਸ ਲਈ ਹੈ ਕਿ ਮੈਟਾ ਜਿਹੜੇ ਨੇ ਆਪਣੇ AI ਮਾਡਲ ਟ੍ਰੇਨ ਕਰ ਰਹੀ ਹੈ। ਸੋ ਇਸ ਮੁਤਾਬਕ ਇੱਕ ਵਾਲ ਸਟ੍ਰੀਟ ਜਰਨਲ ਨੇ ਰਿਪੋਰਟ

ਛਾਪੀ ਸੀ ਜਿਸ ਮੁਤਾਬਕ 1500 ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਕੰਪਨੀ ਉਹਨਾਂ ਦੇ ਡਾਟੇ ਨਾ ਕਲੈਕਟ ਕਰੇ ਸੋ ਕੰਪਨੀਆਂ ਸਟਰਗਲ ਕਰ ਰਹੀਆਂ ਨੇ ਤੇ ਨੌਕਰੀਆਂ ਖਾ ਰਹੀ ਹੈ AI ਜ਼ਕਰਬਰਗ ਜੋ ਕਿ ਦੁਨੀਆਂ ਦਾ 6ਵਾਂ ਸਭ ਤੋਂ ਅਮੀਰ ਵਿਅਕਤੀ ਹੈ ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਮੁਤਾਬਕ ਉਹ ਜਿਹੜਾ ਹੈ ਇਨਵੈਸਟ ਕਰਨ ਲਈ ਰਾਜ਼ੀ ਆ ਜੇ ਪਰ ਉਹ AI ਡਿਵੈਲਪਮੈਂਟ ਤੇ ਬਹੁਤਾ ਧਿਆਨ ਕਰ ਰਿਹਾ ਹਾਲ ਦੀ ਘੜੀ ਸੋ ਕੁਛ ਸਰਵੇ ਰੀਸੈਂਟਲੀ ਉਹਨਾਂ ਦੇ ਵਿੱਚ ਪਤਾ ਲੱਗਾ ਸੀ ਕਿ AI ਦੇ ਜਿਹੜੇ ਡਰਿਵਨ ਲੇ ਆਫ ਜਿਹੜੀਆਂ ਹੈਗੀਆਂ ਨੇ ਉਹ ਬੇਸਿਕਲੀ ਕਾਫੀ ਜ਼ਿਆਦਾ ਹੋ ਗਈਆਂ ਨੇ ਤੇ ਵੱਡੀਆਂ ਵੱਡੀਆਂ ਕੰਪਨੀਆਂ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਲੇ ਆਫ ਕਰ ਰਹੀਆਂ ਨੇ ਤੇ ਮੋਟੇ ਮੋਟੇ ਇਹ ਕਹਿ ਲਓ ਕਿ ਹਰ ਮਹੀਨੇ 16,000 ਜਿਹੜੀਆਂ ਖਾਸ ਖਾਸ ਨੌਕਰੀਆਂ ਨੇ ਜੋ ਹਾਈਟੈਕ ਨੌਕਰੀਆਂ ਨੇ ਸਕਿੱਲਡ ਜੋਬਸ ਨੇ ਉਹ ਜਾ ਰਹੀਆਂ ਨੇ AI ਦੇ ਕਰਕੇ ਉਹ ਖਤਮ ਹੋ ਰਹੀਆਂ ਨੇ ਔਰ ਇੱਕ ਹੋਰ ਕੰਪਨੀ ਹੈ ਜੋ ਇਸ ਤਰ੍ਹਾਂ ਦੀ ਟੈਕਨੋਲੋਜੀ ਕੰਪਨੀ ਹੈ ਸਿਸਕੋ ਉਹਨਾਂ ਵੱਲੋਂ 4,000 ਜਿਹੜਾ ਕਾਮਿਆਂ ਦੀ ਇਸੇ ਤਰ੍ਹਾਂ ਵੱਡੀ ਵੇਵ ਦੇ ਵਿੱਚ ਛੰਟੀ ਕਰ ਦਿੱਤੀ ਗਈ ਸੀ ਅਲਬਰਟਾ ਸਰਕਾਰ ਵੱਲੋਂ ਵਾਇਲਡ ਰੋਜ਼ ਕੰਟਰੀ ਜਿਹੜਾ ਹੈ ਜੀ ਇਹ ਨਾਰਾ ਹੌਲੀ ਹੌਲੀ ਫੇਜ਼ ਆਊਟ ਕੀਤਾ ਜਾ ਰਿਹਾ ਹੈ ਤੇ ਵੈਲਕਮ ਸਾਈਨ ਜਿਹੜੇ ਨੇ ਉਹ ਹੁਣ ਉਹਨਾਂ ਦੀ ਜਗ੍ਹਾ ਤੇ ਵੀ ਸਟਰੋਂਗ ਐਂਡ ਫਰੀ ਲਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਲਾਇਸੈਂਸ ਪਲੇਟਾਂ ਦੇ ਵਿੱਚ ਨਵਾਂ ਸਟਰੋਂਗ ਐਂਡ ਫਰੀ ਮੋਟੋ ਵੀ ਲਿਖਿਆ ਜਾ ਰਿਹਾ ਤੇ ਕੁਛ ਨਵੇਂ ਡਿਜ਼ਾਈਨ ਜਿਹੜੇ ਨੇ ਬੈਂਫ ਦੇ ਮੋਰੇਨ ਲੇਕ ਤੇ ਹੋਰ ਚੀਜ਼ਾਂ ਤੇ ਜਿਹੜੇ ਨੇ ਅਲਬਰਟਾ ਨੇ ਤੇ ਡਿਜ਼ਾਈਨ ਤੇ ਜਿਹੜੇ ਹੱਕ ਜਿਹੜੇ ਜਿਹਨਾਂ ਦੇ ਹੱਕ ਜਿਹਨਾਂ ਦੇ ਹੱਕ ਵਿੱਚ ਕੈਨੇਡੀਅਨਾਂ ਨੇ ਵੋਟ ਪਾਈ ਸੀ ਸੋ ਅਲਬਰਟਾ ਦਾ ਮੋਟੋ ਜਿਹੜਾ ਕਿ ਫੋਰਟਿਸ ਐਟ ਲੈਬਰ ਹੈ ਲਾਤੀਨੀ ਭਾਸ਼ਾ ਦੇ ਵਿੱਚ ਹੈ ਇਹਦਾ ਮਤਲਬ ਹੈ ਸਟਰੋਂਗ ਐਂਡ ਫਰੀ ਇਸ ਵੇਲੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦਾ ਮੋਟੋ ਜਦੋਂ 2017 ਵਿੱਚ ਪਹਿਲੀ ਵਾਰ ਇਸਟੈਬਲਿਸ਼ ਕੀਤੀ ਗਈ ਸਟਰੋਂਗ ਐਂਡ ਫਰੀ ਜਿਹੜਾ ਇੰਗਲਿਸ਼ ਦੇ ਵਿੱਚ ਹੈ ਸੋ ਸਟਰੋਂਗ ਐਂਡ ਫਰੀ ਹੋਵੇਗਾ ਜੀ ਹਰ ਜਗ੍ਹਾ 'ਤੇ ਜਿਹੜੇ ਸਾਈਨ ਨੇ ਜੀ ਵੈਲਕਮ ਸਾਈਨ ਅਲਬਰਟਾ ਦੇ ਜਿੱਥੇ ਜਿੱਥੇ ਵੀ ਹੈਗੇ ਨੇ ਜਦੋਂ ਅਲਬਰਟਾ ਦੇ ਬਾਰਡਰ 'ਤੇ ਤੁਸੀਂ ਐਂਟਰ ਕਰਦੇ ਹੋ ਅਤੇ ਉੱਥੇ ਜਿਹੜੇ ਸਾਈਨ ਨੇ ਉਹਨਾਂ 'ਤੇ ਬਦਲਣ ਦਾ ਅਤੇ ਹੋਰ ਜਿਹੜੇ ਸਾਈਨ ਕਿਤੇ ਲੱਗੇ ਹੋਏ ਨੇ ਉਹਨਾਂ ਨੂੰ ਬਦਲਣ ਦਾ ਖਰਚਾ $35,00,000 ਆ ਰਿਹਾ 3.5 million ਆ ਰਿਹਾ ਸੋ ਮੋਟੇ ਤੌਰ 'ਤੇ ਪ੍ਰੋਮਿਸ ਮੈਨੂੰ ਦੱਸਿਆ ਗਿਆ ਕਿ 22 ਸਾਈਨ ਨੇ ਬਾਰਡਰ ਦੇ ਉਹਨਾਂ ਨੂੰ ਰਿਪਲੇਸ ਕੀਤਾ ਜਾਵੇਗਾ ਬ੍ਰਿਟਿਸ਼ ਕੋਲੰਬੀਆ ਸਸਕੈਚੂਨ ਮੋਂਟੈਨਾ ਨੌਰਥ ਵੈਸਟ ਟੈਰੀਟਰੀਜ਼ 'ਤੇ $3.5 million ਜਿਹੜਾ ਹੈ ਖਰਚਿਆ ਜਾਵੇਗਾ ਓਰੀਜਨਲ ਸਾਈਨ ਜਿਹੜੇ ਨੇ 40 ਸਾਲਾਂ ਤੋਂ ਲੱਗੇ ਹੋਏ ਨੇ ਉੱਥੇ ਲਿਖਿਆ ਹੈ ਵੈਲਕਮ ਟੂ ਅਲਬਰਟਾ ਵਾਇਲਡ ਰੋਜ਼ ਕੰਟਰੀ ਵਾਇਲਡ ਰੋਜ਼ ਜੋ ਕਿ ਪ੍ਰੋਵਿੰਸ ਦਾ ਫਲੋਵਰ ਹੈ 1930 ਤੋਂ ਲੈ ਕੇ ਇਸ ਨਵੇਂ ਸਾਈਨ 'ਤੇ ਹੈ ਉਹ ਲੇਕਿਨ ਉਸਦਾ ਨਾਮ ਨਹੀਂ ਹੈ ਸੋ ਇਹ ਜਿਹੜਾ ਹੈ ਟਰਾਂਸਪੋਰਟੇਸ਼ਨ ਮਿਨਿਸਟਰ ਡੇਵਿਨ ਡਰੀਸ਼ਨ ਨੇ ਅਨਾਊਂਸ ਕੀਤੀਆਂ ਸੀ ਚੇਂਜਿਸ ਉਹਨਾਂ ਨੇ ਕਿਹਾ ਸੀ ਕਿ ਸਟਰੋਂਗ ਐਂਡ ਫਰੀ ਜਿਹੜਾ ਇਹਨੂੰ ਇਨਕਲੂਡ ਨਹੀਂ ਕੀਤਾ ਜਾਵੇਗਾ ਉਦੋਂ ਨਹੀਂ ਸੀ ਕਿਹਾ ਪਰ ਇਹ ਵੈਲਕਮ ਮੈਸੇਜ ਹੋਵੇਗਾ ਸੋ ਅਲਬਰਟਾ ਵਾਸੀਆਂ ਨੂੰ ਨਵੇਂ ਸਾਈਨ ਜਿਹੜੇ ਨੇ ਅਲਬਰਟਾ ਵਿੱਚ ਆਉਣ 'ਤੇ ਤੁਹਾਡਾ ਸਵਾਗਤ ਕਰਨਗੇ ਸੋ ਸਰਕਾਰ ਇੱਧਰ ਨੂੰ ਕਾਫੀ ਖਰਚ ਰਹੀ ਅਤੇ ਦੂਸਰੇ ਪਾਸੇ ਕੁਛ ਕੱਚਿਆਂ ਦੇ ਉੱਪਰ ਕੀਤੇ ਜਾ ਰਹੇ ਖਰਚੇ ਜਿਹੜੇ ਨੇ ਸਰਕਾਰ ਨੂੰ ਚੁੱਪ ਰਹੇ ਨੇ ਅੱਗੇ ਚੱਲਦੇ ਹਾਂ ਜੀ ਖਬਰਾਂ ਕੁਛ ਹੋਰ ਹੈਗੀਆਂ ਨੇ ਅਤੇ ਜਿਹਦੇ ਵਿੱਚ ਡਾਕਟਰਾਂ ਨੇ ਇਹ ਮੰਨਦੇ ਨੇ ਡਾਕਟਰ ਕਿ 25% ਚਾਂਸ ਹੈ ਕਿ ਫਰੀਜ਼ ਕਰਕੇ ਰੱਖਿਆ ਹੋਇਆ ਬ੍ਰੇਨ ਜਾਂ ਬੋਡੀ ਉਸਨੂੰ ਭਵਿੱਖ ਦੇ ਵਿੱਚ ਰਿਵਾਈਵ ਕੀਤਾ ਜਾ ਸਕਦਾ ਹੈ ਸੋ ਇਹ ਕੁਛ ਖੋਜਾਂ ਜਿਹੜੀਆਂ ਨੇ ਇੱਕ ਜਨਰਲ ਹੈ ਮੈਡੀਕਲ ਜਨਰਲ PLOS ਉਹਦੇ ਵਿੱਚ ਜਿਹੜੀਆਂ ਨੇ ਛਪੀਆਂ ਨੇ ਤੋ ਇਹਨੂੰ ਕਹਿੰਦੇ ਕਿ ਜਦੋਂ 196°C -196 ਤੇ ਕਿਸੇ ਚੀਜ਼ ਨੂੰ ਫਰੋਜ਼ ਕੀਤਾ ਜਾਵੇ ਜਾਂ ਲਿਕੁਇਡ ਨਾਈਟ੍ਰੋਜਨ ਦੇ ਵਿੱਚ ਰੱਖਿਆ ਜਾਵੇ ਤੇ ਇਹਨਾਂ ਨੂੰ 25% ਚਾਂਸ ਹੈਗੇ ਨੇ ਕਿ ਦੁਬਾਰਾ ਜਿਹੜਾ ਰਿਵਾਈਵ ਕੀਤਾ ਜਾ ਸਕੇ ਰਿਸਰਚ ਸਟੱਡੀ ਲਈ ਰਿਸਰਚਰ ਨੇ ਸਰਵੇ ਕੀਤੇ 334 USA ਦੇ ਫਿਜੀਸ਼ੀਅਨ 150 ਪ੍ਰਾਇਮਰੀ ਕੇਅਰ ਡਾਕਟਰ ਤੇ 184 ਹੋਰ ਸਪੈਸ਼ਲਿਸਟ ਸੀ ਦਿਮਾਗ ਦੇ ਤੇ ਇੰਟੈਂਸਿਵ ਕੇਅਰ ਦੇ ਤੇ ਕੁਛ ਐਨਸਥੀਸੀਆ ਦੇ ਡਾਕਟਰ ਤੇ ਇਹਨਾਂ ਸਾਰਿਆਂ ਤੇ ਸਰਵੇ ਕਰਕੇ ਸਭ ਚੀਜ਼ ਨੂੰ ਜਿਹੜਾ ਹੈ ਇਹ ਤੱਤ ਕੱਢਿਆ ਗਿਆ ਹਾਲਾਂਕਿ ਬਹੁਤ ਬਰੀਕੀ ਦੀ ਖਬਰ ਅਜੇ ਤੱਕ ਡਿਟੇਲ ਵਿੱਚ ਨਹੀਂ ਹੈ ਇਹ ਸਿਰਫ ਇਹ ਕਹਿ ਲਓ ਕਿ ਅਜੇ ਉਪਰੀ ਜਿਹੀ ਖਬਰ ਹੈ ਟੈਸਲਾ ਦਾ ਸਾਈਬਰ ਟਰੱਕ ਜਿਸ ਦੀ ਸ਼ਕਲ ਸੂਰਤ ਨੂੰ ਲੈ ਕੇ ਬਹੁਤ ਸਾਰੇ ਲੋਕ ਮਜ਼ਾਕ ਵੀ ਬਣਾਉਂਦੇ ਰਹਿੰਦੇ ਨੇ ਲੇਕਿਨ ਬੜੀ ਮਹਿੰਗੀ ਗੱਡੀ ਹੈ ਬੜੀ ਹਾਈਟੈਕ ਗੱਡੀ ਹੈ ਟੈਸਲਾ ਕੰਪਨੀ ਦਾ ਸਾਈਬਰ ਟਰੱਕ ਜਿਹੜਾ ਹੈ ਇੱਕ

0: ਯੂਐਸਏ ਦੀ ਟੈਕਸਸ ਸਟੇਟ ਦੇ ਵਿੱਚ ਗ੍ਰੇਪ ਵਾਈਨ ਲੇਕ ਤੇ ਪੁਲਿਸ ਨੂੰ ਸੱਦਿਆ ਗਿਆ। ਗ੍ਰੇਪ ਵਾਈਨ ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਬੰਦਾ ਅਸੀਂ ਫੜ ਲਿਆ ਕਿਉਂਕਿ ਆਪਣਾ ਸਾਈਬਰ ਟਰੱਕ ਲੈ ਕੇ ਲੇਕ ਦੇ ਵਿੱਚ ਵੜ ਗਿਆ ਅਤੇ ਉਸਦਾ ਵੇਡ ਮੋਡ ਜਿਹੜਾ ਹੈ ਉਹ ਚੈੱਕ ਕਰਨਾ ਚਾਹੁੰਦਾ ਸੀ। ਵੇਡ ਮੋਡ ਜਿਹੜਾ ਹੈ ਜੀ, ਸਾਈਬਰ ਟਰੱਕ ਨੂੰ ਕੁਛ ਪਾਣੀ ਦੇ ਵਿੱਚੋਂ ਲੰਘਣ ਲਈ ਜਾਂ ਰਿਵਰ ਜਾਂ ਕ੍ਰੀਕ ਦੇ ਵਿੱਚੋਂ ਜਿੱਥੇ ਕਿ 32 ਇੰਚ ਤੱਕ ਪਾਣੀ ਹੋਵੇ, ਇਹ ਉਹਦੇ ਆਨਲਾਈਨ ਮੈਨੂਅਲ ਦੇ ਮੁਤਾਬਕ ਦੱਸਿਆ ਜਾਂ 32 ਇੰਚ ਪਾਣੀ ਹੋਵੇ ਤਾਂ ਉਸ ਵਿੱਚੋਂ ਦੀ ਲੰਘ ਸਕਦਾ। ਇੱਕ ਨੇ ਡਰਾਈਵਰ ਸਾਹਿਬ ਜੀ ਲੇਕ ਦੇ ਵਿੱਚ ਲੈ ਕੇ ਵੜ ਗਿਆ, ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਲੇਕ ਦਾ ਜਿਹੜਾ ਸੈਕਸ਼ਨ ਬੰਦ ਹੋਇਆ ਸੀ ਉੱਥੇ ਲੈ ਕੇ ਵੜ ਗਿਆ ਅਤੇ ਹੋਰ ਵਾਟਰ ਸੇਫਟੀ ਇਕੁਪਮੈਂਟ ਵਾਇਓਲੇਸ਼ਨ ਅਤੇ ਅੱਧੀ ਡੁੱਬੀ ਗੱਡੀ ਜਿਹੜੀ ਆ ਉਸਨੂੰ ਜਿਹੜਾ ਅਸੀਂ ਲੇਕ ਦੇ ਵਿੱਚੋਂ ਕੱਢਿਆ ਗਿਆ ਅਤੇ ਹੁਣ ਉਹਦੇ ਕੇਸ ਚੱਲੇਗਾ ਜੋ ਉਸਨੇ ਕੰਮ ਕੀਤਾ ਜਾਂਦਾ ਹੈ। ਸੋ ਇਲੈਕਟ੍ਰਿਕ ਪਿਕਅਪ ਟਰੱਕ ਜਿਹੜਾ ਹੈ ਜੀ ਟੈਸਲਾ ਕੰਪਨੀ ਦਾ, ਇਹ ਲੈ ਕੇ ਉਹ ਵਿੱਚ ਵੜ ਗਿਆ ਜੀ ਲੇਕ ਦੇ। ਇੱਕ ਖਬਰ ਹੋਰ, ਬ੍ਰਿਟਿਸ਼ ਕੋਲੰਬੀਆ ਦੀ ਇੱਕ ਔਰਤ ਜਿਸ ਦੀ ਕਿ ਇੰਗੇਜਮੈਂਟ ਰਿੰਗ ਸੀਗੀ ਜੀ, ਅਤੇ ਜਦੋਂ ਤੋੜ ਵਿਛੋੜਾ ਹੋ ਗਿਆ ਜੋੜੇ ਦਾ ਅਤੇ ਉਸ ਤੋਂ ਬਾਅਦ ਕੋਰਟ ਕੇਸ ਚੱਲਿਆ, ਲੇਕਿਨ ਟ੍ਰਿਬਿਊਨਲ ਨੇ ਇਹ ਫੈਸਲਾ ਸੁਣਾਇਆ ਕਿ ਉਹ ਔਰਤ ਜਿਹੜੀ ਹੈ ਆਪਣੇ ਸਾਬਕਾ ਮੰਗੇਤਰ ਨੂੰ $5,000 ਜਿਹੜਾ ਉਹ ਦੇਵੇ ਕਿਉਂਕਿ ਜਿਹੜੀ ਇੰਗੇਜਮੈਂਟ ਰਿੰਗ ਜਿਹੜੀ ਹੈ ਉਸਨੇ ਗਵਾ ਦਿੱਤੀ ਹੈ। ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ ਨੇ March 2020 ਦੇ ਕੇਸ ਅਤੇ ਮੈਰਿਜ ਪ੍ਰਪੋਜ਼ਲ ਦੇ ਵਿੱਚ ਜਿਸ ਵਿੱਚ ਐਪਲੀਕੈਂਟ ਜਿਹੜਾ ਹੈ ਉਹਨੇ ਦੱਸਿਆ ਕਿ ਆਪਣੇ ਪਾਰਟਨਰ ਨੂੰ ਮੈਂ ਇੱਕ ਇੰਗੇਜਮੈਂਟ ਰਿੰਗ ਦਿੱਤੀ ਸੀ ਜਿਸ ਦੀ ਕੀਮਤ $4,859 ਸੀ ਅਤੇ ਜਦੋਂ 2 ਸਾਲਾਂ ਬਾਅਦ ਰਿਸ਼ਤਾ ਖਤਮ ਹੋ ਗਿਆ ਅਤੇ ਉਹਨੂੰ ਕਿਹਾ ਕਿ ਭਾਈ ਸਾਡੀ ਮੁੰਦਰੀ ਮੋੜ ਦੇ ਅਤੇ ਜਾਂ ਮੈਨੂੰ ਪੈਸੇ ਦੇ ਦੇ, ਉਹ ਪੰਜਾਬੀ ਦਾ ਗੀਤ ਵੀ ਹੈ ਨਾ ਕੁਛ ਇਸ ਤਰ੍ਹਾਂ ਦਾ, ਅਤੇ ਉਹ ਜਿਹੜਾ ਕਹਿੰਦੇ ਜੀ ਉਹਨੇ ਕਿਹਾ ਕਿ ਮੈਨੂੰ ਲੱਭਦੀ ਨਹੀਂ ਹੁਣ, ਅਤੇ ਫਿਰ ਇਹ ਵੀ ਕਿਹਾ ਕਿ ਉਹ ਤਾਂ ਤੁਸੀਂ ਮੈਨੂੰ ਗਿਫਟ ਦਿੱਤਾ ਸੀ। ਲੇਕਿਨ ਜਦੋਂ ਹੁਣ ਟ੍ਰਿਬਿਊਨਲ ਦੇ ਕੋਲ ਇਹ ਗੱਲ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਆਰਗੂਮੈਂਟ ਨਹੀਂ ਚੱਲਣਾ ਅਤੇ ਤੁਸੀਂ $5,000 ਤੋਂ ਬਾਅਦ ਮੋੜੋ, ਜੋ ਹੁਣ ਹੋਰ ਵੀ ਖਰਚੇ ਹੋਏ ਨੇ ਉਹ ਵੀ ਮੋੜ ਦਿਓ ਜੀ। ਸੋ ਇਸ ਤਰ੍ਹਾਂ ਹੋ ਜਾਂਦਾ। ਅੱਜ ਦੇ ਪ੍ਰੋਗਰਾਮ ਦੇ ਵਿਨਰ ਨੇ ਜੀ ਰਜਿੰਦਰ, ਜਿਹਨਾਂ ਦੇ ਫੋਨ ਦੇ ਚਾਰ ਡਿਜਿਟ ਨੇ 1769, ਅਤੇ ਰਾਜਨ ਹੋਰਾਂ ਦੇ ਜਿਹਨਾਂ ਦੇ ਹੈਗੇ ਨੇ ਜੀ 4797, ਭੁਪਿੰਦਰ ਬਰਾੜ ਹੁਣੀ 6791, ਅਤੇ ਅਮਰੀਕ ਲਿਖਿਆ ਜੀ ਉਹਨਾਂ ਨੇ 1811। ਇਹ ਸਾਰੇ ਚਾਰ ਅੱਜ ਦੇ ਵਿਨਰ ਨੇ ਜੀ। ਅਤੇ ਲੂਨ ਬਿਲਕੁਲ ਸਹੀ ਸਾਡੇ ਸਰੋਤੇ ਨੇ ਜਵਾਬ ਦਿੱਤਾ, ਲੂਨ ਬਰਡ ਹੈ, ਦ ਕਾਮਨ ਲੂਨ ਵੀ ਇਹਨੂੰ ਕਿਹਾ ਜਾਂਦਾ, ਟੈਕਨੀਕਲ ਨੇਮ ਇਸਦਾ ਵੈਸੇ ਹੋਰ ਹੁੰਦਾ। ਇਹ ਬਰਡ ਦੀ ਜਿਹੜੀ ਫੋਟੋ ਹੁੰਦੀ ਹੈ ਜੀ $1 ਦੇ ਸਿੱਕੇ 'ਤੇ, ਇਸ ਨੂੰ ਇਸਦੇ ਕਰਕੇ ਜਿਹੜਾ ਹੈ ਕਾਮਨ ਲੂਨ ਜਿਹੜਾ ਹੈ ਬਰਡ ਦੀ ਫੋਟੋ ਹੋਣ ਕਰਕੇ ਬਤਕ ਵਰਗਾ ਇੱਕ ਪੰਛੀ ਹੈ। ਸੋ ਇਹ ਗਾਵੇਰੀਆ ਇਮਰ ਇਸਦਾ ਨਾਮ ਹੈ ਜੀ, ਗਾਵੀਆ ਇਮਰ ਇਸਦਾ ਤਕਨੀਕੀ ਨਾਮ ਇਹ ਕਹਿ ਲਓ। ਸੋ ਇੱਕ ਵੱਡੇ ਵੱਡੇ ਪਰਿਵਾਰ ਕਈ ਤਰ੍ਹਾਂ ਦੀ ਸਪੀਸੀਜ਼ ਨੇ, ਉਹਨਾਂ ਵਿੱਚੋਂ ਇੱਕ ਹੈ ਜੀ ਉਹ। ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਹੁਣ ਗੱਲਬਾਤ ਪੇਸ਼ ਕਰਦੇ ਹਾਂ ਪੱਤਰਕਾਰ ਹਮੀਰ ਸਿੰਘ ਹੋਣਾ ਦੇ ਨਾਲ, ਉਮੀਦ ਕਰਦੇ ਹਾਂ ਕਿ ਤੁਸੀਂ ਉਹ ਪਸੰਦ ਕਰੋਗੇ। ਆਓ ਗੱਲਬਾਤ ਸੁਣਦੇ ਹਾਂ ਜੀ।
1: ਆਮ ਆਦਮੀ ਪਾਰਟੀ ਦੀ ਕੱਲ ਲੁਧਿਆਣੇ ਬੈਠਕ ਸੀ, ਲੁਧਿਆਣੇ ਬੁਲਾਈ ਬੈਠਕ ਦੇ ਵਿੱਚ ਅਜਿਹਾ ਕੀ ਹੋਇਆ ਕਿ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਪੰਜਾਬ ਪ੍ਰਗਟ ਹੋਣਾ ਪੈ ਗਿਆ? ਕੀ ਕੁਛ ਵਾਪਰਿਆ ਅਜਿਹਾ ਕੀ ਹੈ ਕਿ ਜਿਹਦੇ ਕਾਰਨ ਕੇਜਰੀਵਾਲ ਨੂੰ ਭੱਜਣਾ ਪੈ ਗਿਆ ਤੁਰੰਤ ਪੰਜਾਬ? ਅੱਜ ਜ਼ਿਆਦਾ ਗੱਲਾਂ ਨਹੀਂ ਕਰਾਂਗੇ, ਸਿੱਧੇ ਇਹਦੇ ਤੇ ਜਾਵਾਂਗੇ, ਜਾਣਨਾ ਚਾਹਵਾਂਗੇ ਕਿ ਆਖਰ ਕੀ ਹੋਇਆ, ਕੀ ਕੋਈ ਪੈਰ ਲਾਉਂਦਾ ਪੈਰ ਅੜਾਉਂਦਾ ਨਜ਼ਰ ਆ ਰਹੇ? ਚਲੋ ਵੈਸੇ ਅੱਜ ਖਬਰਾਂ ਹੈਗੀਆਂ ਨੇ ਕਿ ਮਨਪ੍ਰੀਤ ਤਿਆਲੀ ਨੇ ਅਸਤੀਫਾ ਦਿੱਤਾ ਭੁਨਤ ਰਜੀਤ ਤੋਂ, ਉਹ ਅਸਤੀਫਾ ਪ੍ਰਵਾਨ ਵੀ ਹੋ ਗਿਆ। SGPC ਨੇ ਬੇਅਦਬੀ ਰੋਕੂ ਕਾਨੂੰਨ ਦੇ ਮਾਮਲੇ ਦੇ ਵਿੱਚ 31 ਮਈ ਨੂੰ ਬਾਬਾ ਬਕਾਲਾ ਵਿਖੇ ਵੱਡਾ ਇਕੱਠ ਵੀ ਸੱਦ ਲਿਆ, ਤੇ ਇੱਧਰ ਵਿਜੀਲੈਂਸ ਨੇ ਉੱਤੇ ਵਿਜੀਲੈਂਸ ਨੇ ਅੱਜ ਰੇਡ ਕਰਤੀ ਸਾਬਕਾ CMD ਦੇ ਸਣੇ ਕੁਝ ਦੇ ਉੱਤੇ, ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ 3 ਬੰਦਿਆਂ ਨੂੰ। ਚਲੋ ਇਹ ਗੱਲਾਂ ਤਾਂ ਆਪਾਂ ਕਰਾਂਗੇ, ਪਰ ਅੱਜ ਸਿੱਧੇ ਮੈਂ ਇਸੇ ਗੱਲ ਤੇ ਜਾਣਾ। ਸਰਦਾਰ ਹਮੀਰ ਸਿੰਘ ਜੀ, ਮਾੜਾ ਜਿਹਾ ਚਾਨਣਾ ਤਾਂ ਪਵਾਓ ਕਿ ਅਜਿਹਾ ਕੀ ਸੀ ਉਸ ਆਮ ਆਦਮੀ ਪਾਰਟੀ ਦੀ ਬੈਠਕ ਦੇ ਵਿੱਚ? ਕੋਈ ਅਲੰਕਾਰ ਨਹੀਂ ਹੈ, ਕੋਈ ਉਹਦੀ ਤਫਸੀਲ ਨਹੀਂ, ਸਿੱਧਾ ਤੁਹਾਤੋਂ ਹੀ ਜਾਣਨਾ ਚਾਹੁੰਦੇ ਹਾਂ ਕਿ ਸਿੱਧੇ ਲੈ ਚਲੋ ਸਾਨੂੰ ਉਸ ਬੈਠਕ ਦੇ ਵਿੱਚ ਕਿ ਆਖਿਰ ਵਾਪਰਿਆ ਕੀ?
2: ਉਸ ਬੈਠਕ ਤੋਂ ਪਹਿਲਾਂ ਉਦੋਂ ਪੁਰਾਣੀ ਬੈਠਕ ਤੋਂ ਸ਼ੁਰੂ ਕਰਦਾ ਮੈਂ ਨਾਲ, ਇੱਕ ਜਲੰਧਰ ਚ ਜਿਹੜੀ ਹੋਈ ਸੀ। ਜਲੰਧਰ ਚ ਜਦੋਂ ਕੱਲੇ ਕੱਲੇ MLA ਨੂੰ ਖੜਾ ਕੇ ਉਹਦੀ ਪਬਲਿਕਲੀ ਇਨਸਲਟ ਕੀਤੀ ਗਈ ਇੱਕ ਲੈਵਲ ਦੇ ਉੱਤੇ, ਮਤਲਬ ਲੋਕ ਸਭ ਦੇ ਸਾਹਮਣੇ, ਔਰ ਉਦੋਂ ਤੋਂ ਹੀ ਅੰਦਰ ਖਾਤੇ ਬਹੁਤ ਵੱਡਾ ਇੱਕ ਗੁਬਾਰ ਪੈਦਾ ਹੋ ਰਿਹਾ। ਵੈਸੇ ਤਾਂ ਇੱਕ ਲੰਮਾ ਪ੍ਰੋਸੈਸ ਚੱਲ ਰਿਹਾ ਦਿੱਲੀ ਵਾਲਿਆਂ ਦੇ

ਦਿਮਾਗ ਕਿ ਮਨੀਸ਼ ਸਿਸੋਦੀਆ ਆ ਗਿਆ, ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ, ਜੋ ਡਿਕਟੇਸ਼ਨ ਉਹ ਦਿੰਦੇ ਨੇ, ਜੋ ਜਿਵੇਂ ਕਰਦੇ ਨੇ। ਹੁਣ ਨਾਲ ਇੱਕ ਤਾਜ਼ੀ ਗੱਲ ਇਹ ਜੁੜ ਗਈ ਕਿ ਜਦੋਂ ਮੈਂਬਰ ਐਮ ਸੀ ਦੀਆਂ ਚੋਣਾਂ ਹੋ ਰਹੀਆਂ ਨੇ, ਇੱਥੇ ਜਿਸ ਢੰਗ ਨਾਲ ਐਮ ਐਲ ਏ ਦੇ ਖਿਲਾਫ਼, ਐਮ ਐਲ ਏ ਜੀ ਨੂੰ ਸਾਈਡ ਤੇ ਛੱਡ ਕੇ ਮਰਮਰਜੀ ਜਿਹੜੀ ਮਨੀਸ਼ ਸਿਸੋਦੀਆ ਉਹਨੇ ਕਰ ਰਹੇ ਨੇ, ਉਹਦੇ ਕਰਕੇ ਵੀ ਬਹੁਤ ਵਿਆਪਕ ਇੱਕ ਨਾਰਾਜ਼ਗੀ ਇਸ ਪੱਧਰ ਦੇ ਉੱਤੇ ਹੈ। ਤੇ ਹੁਣ ਲੁਧਿਆਣੇ ਚ ਮੀਟਿੰਗ ਸੱਦੀ ਇਸੇ ਦੌਰਾਨ, ਇਹ ਦੋ ਗੱਲਾਂ ਦੇ ਦੌਰਾਨ, ਔਰ ਦੋ ਗੱਲਾਂ ਇਹਦੇ ਚ ਇਹ ਨੇ ਕਿ ਇੱਕ ਤਾਂ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਦੋਨੋਂ ਇਕੱਠੇ ਹੋ ਕੇ ਵੀ ਭਗਵੰਤ ਮਾਨ ਦਾ ਉਹਨਾਂ ਨਾਲ ਇੱਕ ਰਾਬਤਾ ਜਿਹੜਾ ਘਟਿਆ ਪਹਿਲਾਂ ਦੇ ਨਾਲੋਂ। ਇਸ ਲੁਧਿਆਣੇ ਦੀ ਮੀਟਿੰਗ ਭਗਵੰਤ ਮਾਨ ਨਹੀਂ ਸੀ ਸ਼ਾਮਲ, ਕੱਲਾ ਮਨੀਸ਼ ਸਿਸੋਦੀਆ ਸੀ ਤੇ ਬਾਕੀ ਸੀ। ਔਰ ਕਿਹਾ ਇਹ ਜਾ ਰਿਹਾ ਕਿ ਭਗਵੰਤ ਮਾਨ ਨੇ ਜਿਹੜੀ ਜਲੰਧਰ ਵਾਲੀ ਮੀਟਿੰਗ ਸੀ ਉੱਥੇ ਕਿਹਾ ਸੀ, ਸਭ ਦੇ ਸਾਹਮਣੇ ਪਬਲਿਕ ਨਹੀਂ ਆਇਆ ਸੀ, ਕਿ ਦਿੱਲੀ ਤੋਂ ਤਾਂ ਕੇਵਲ ਸ਼ਤਾਬਦੀ ਦੀਆਂ ਟਿਕਟਾਂ ਮਿਲਦੀਆਂ ਨੇ, ਟਿਕਟਾਂ ਇੱਥੋਂ ਹੀ ਦੇਣੀਆਂ ਨੇ। ਮੈਂ ਜਿਹੜੇ ਵੀ ਸੱਜਣ ਸੋਚਦੇ ਹੋ, ਇਸ ਲਈ ਆਪਣੇ ਆਪਣੇ ਹਲਕੇ ਤੇ ਜਾ ਕੇ ਕੰਮ ਕਰੋ। ਹੁਣ ਜਿਹੜੇ ਬੌਸ ਬੌਸਾਂ ਦੇ ਬੌਸ ਉੱਪਰ ਤੱਕ ਫਿਰਦੇ ਸੀ, ਉਹ ਅੰਦਰੋਂ ਖੇਲਣ ਹੀ ਸੀ ਕਿ ਇਹ ਕੀ ਕਹਿ ਰਿਹਾ ਬੰਦਾ, ਕਿ ਇਕੱਲੀ ਉੱਥੋਂ ਤਾਂ ਆਹ ਟਿਕਟ ਮਿਲਣੀ ਹੈ। ਉਦੋਂ ਦਾ ਇਹ ਸੈਟਅਪ ਚੱਲਿਆ, ਇਹਨਾਂ ਨੇ ਜਥੇਬੰਦੀ ਤੇ ਪਕੜ ਬਣਾਉਣੀ ਚਾਹੀ। ਹੁਣ ਇਸ ਮੀਟਿੰਗ ਦੇ ਵਿੱਚ ਵੀ ਜਿਹੜੀਆਂ ਗੱਲਾਂ ਐਮ ਐਲ ਏ ਉਹਨਾਂ ਨੇ ਕੀਤੀਆਂ, ਜਦੋਂ ਇੱਕ ਗੱਲਾਂ ਇਸ ਮੀਟਿੰਗ ਚ ਸਟਾਰਟ ਹੋਇਆ ਕੰਮ, ਕੁਝ ਲੋਕਾਂ ਨੇ ਇਹ ਕਿਹਾ ਵੀ ਦੇਖੋ ਤੁਸੀਂ ਜਦੋਂ ਹੁਣ ਐਮ ਐਲ ਏ ਨੂੰ ਨਹੀਂ ਪੁੱਛਦੇ, ਉਹਦੇ ਤੋਂ ਦੂਜੇ ਬੰਦਿਆਂ ਨੂੰ ਟਿਕਟਾਂ ਦੇ ਦਿੰਦੇ ਹੋ, ਤਾਂ ਉਹਦੇ ਨਾਲ ਐਮ ਐਲ ਏ ਦੀ ਵੀ ਵਜੂਦ ਨਹੀਂ ਬਚਦਾ, ਪਾਰਟੀ ਵੀ ਜਿਹੜੇ ਪੁਰਾਣੇ ਵਰਕਰ ਨੇ ਜਿਹੜੇ ਦਰੀਆਂ ਝਾੜਦੇ ਰਹੇ ਨੇ, ਜੇ ਉਹਨਾਂ ਨੂੰ ਨਹੀਂ ਦਿੰਦੇ, ਹੋਰਾਂ ਨੂੰ ਲਿਆ ਕੇ ਟਿਕਟਾਂ ਵੰਡੀ ਜਾ ਰਹੇ ਹੋ, ਤਾਂ ਉਹ ਜਿਹੜਾ ਇੰਤਜ਼ਾਰ ਤਾਂ ਇਸੇ ਲਈ ਕਰਦੇ ਨੇ ਸਾਰਿਆਂ ਨੇ ਐਮ ਐਲ ਏ ਦੀ ਬਣਨਾ, ਵੀ ਚਲੋ ਕੋਈ ਐਮ ਸੀ ਬਣ ਜਾਂਦਾ, ਕੋਈ ਕੁਝ ਬਣ ਜਾਂਦਾ, ਤਾਂ ਉਹਨਾਂ ਤੇ ਮਾੜਾ ਅਸਰ ਪੈਂਦਾ। ਇਹ ਗੱਲਾਂ ਨੋਰਮਲੀ ਡਿਸਕਸ ਹੋ ਰਹੀਆਂ ਸੀ, ਕਿਉਂਕਿ ਬਠਿੰਡੇ ਦੀ ਉਦਾਹਰਨ ਸਾਹਮਣੇ ਸੀ, ਸਮਾਣੇ ਦੀ ਉਦਾਹਰਨ ਸਾਹਮਣੇ ਸੀ, ਔਰ ਇਸੇ ਤਰ੍ਹਾਂ ਹੋਰ ਕਈ ਉਦਾਹਰਨਾਂ ਸਾਹਮਣੇ ਸੀ। ਇੱਕ ਤੁਹਾਡੇ ਸਾਹਮਣੇ ਉਹ ਵੀਡੀਓ ਚੱਲ ਰਹੀ ਹੈ ਜਿਹੜੀ ਫਿਰੋਜ਼ਪੁਰ ਵਾਲੀ, ਰਜਨੀਸ਼ ਦਾਹੀਆ ਐਮ ਐਲ ਏ ਜਿਹੜਾ ਇਹਨਾਂ ਦਾ, ਉਹਦੀ ਆਡੀਓ ਆਪਣੇ ਪਾਰਟੀ ਵਰਕਰਾਂ ਨਾਲ ਹੀ, ਜਦੋਂ ਇਹ ਕਹਿ ਰਿਹਾ ਕਿ ਮਨੀਸ਼ ਸਿਸੋਦੀਆ ਨੇ ਜਿਹੜਾ ਉਹ ਸਿੱਖੋਂ ਹੈ, ਜਿਹੜਾ ਪਹਿਲਾਂ ਪੁਰਾਣਾ ਗੈਂਗਸਟਰ ਹੈ, ਉਹਦੇ ਬੰਦਿਆਂ ਨੂੰ ਇਹ ਟਿਕਟਾਂ ਦੇਤੀਆਂ ਮੁਦਕੀ ਦੇ ਵਿੱਚ, ਵੀ ਉੱਪਰੋਂ ਆਇਆ ਆਰਡਰ ਜੀ, ਪਤਾ ਨੀ ਕੀ ਐਡਜਸਟਮੈਂਟ ਹੋਈ ਆ। ਉਹ ਕਹਿੰਦਾ ਐਮ ਐਲ ਏ ਮੈਂ ਤਾਂ ਪਾਰਟੀ ਦਾ, ਮੈਨੂੰ ਹੁਕਮ ਆਇਆ, ਤੁਸੀਂ ਮੇਰੇ ਤੇ ਕਿਉਂ ਲੜੀ ਜਾ ਰਹੇ ਹੋ, ਮੇਰੇ ਬਸ ਚ ਨਹੀਂ ਰਹੀ ਗੱਲ। ਉਹ ਨਚਾਰੀ ਪ੍ਰਗਟ ਕਰ ਰਹੇ ਆ ਕਿ ਟਿਕਟਾਂ ਉਹਨਾਂ ਨੂੰ ਦੇਤੀਆਂ। ਆ ਜਿਹੜੀ ਰਾਜਪੁਰੇ ਵਾਲੀ ਬੀਬੀ ਹੈ ਐਮ ਐਲ ਏ, ਉਹਦੇ ਚੋਂ ਵੀ 11 ਟਿਕਟਾਂ ਉਹਨੂੰ ਬਿਨਾਂ ਪੁੱਛੇ ਦੂਜਿਆਂ ਨੂੰ ਦੇਤੀਆਂ, ਉਹਨੂੰ ਜਿੰਨੀ ਕੀਤਾ। ਇਹੋ ਜਿਹੀਆਂ ਕਿੰਨੀਆਂ ਚੀਜ਼ਾਂ ਨੇ ਵੱਖ ਵੱਖ ਥਾਵਾਂ ਦੇ ਉੱਤੇ ਜਿੱਥੇ ਹੈ। ਸਮਾਣਾ ਤਾਂ ਖੈਰ ਕਹਿੰਦੇ ਜੋੜੇ ਮੌਜਰਾ ਤਾਂ ਕਈ ਦਿਨਾਂ ਤੋਂ ਬਾਅਦ ਉਦਣ ਰੱਖੜਾ ਜਿੱਦਣ ਸ਼ਾਮਿਲ ਕੀਤਾ ਉਦਣ ਦਿਖਾਈ ਦਿੱਤਾ ਪਬਲਿਕਲੀ, ਸਮਾਣੇ ਜਾਣ ਦੀ ਵੀ ਪ੍ਰੋਬਲਮ ਆ ਰਹੀ ਹੈ। ਉਹ ਕਹਿੰਦਾ ਮੈਂ ਕਿਹੜੇ ਮੂੰਹ ਨਾਲ ਜਾਊਂਗਾ, ਜਦੋਂ ਇੱਕ ਵੀ ਟਿਕਟ ਉਹਦੇ ਕਹੇ ਤੇ ਨਹੀਂ ਦਿੱਤੀ। ਸਿਟਿੰਗ ਐਮ ਐਲ ਏ, ਲੋਕਾਂ ਨੂੰ ਪਤਾ ਲੱਗ ਗਿਆ, ਅਫਸਰਾਂ ਨੂੰ ਵੀ ਪਤਾ ਲੱਗ ਗਿਆ ਇਹ ਬੰਦਾ ਤਾਂ ਗਿਆ, ਹੁਣ ਤਾਂ ਉੱਥੇ ਰੱਖਣੇ ਉਹਨੇ ਨੇ, ਤਾਂ ਉਹਦਾ ਵਜੂਦ ਲਗਭਗ ਮਤਲਬ ਖਤਮ ਵਰਗਾ ਹੁੰਦਾ। ਤੇ ਉਹ ਕਹਿੰਦੇ ਨੇ ਇੱਥੇ ਹੀ ਬੈਠੇ ਨੇ ਤੇ ਜਾਣ ਦੀ ਹਿੰਮਤ ਨਹੀਂ ਕਰ ਪਾ ਰਹੇ, ਡਿਮੋਰਲਾਈਜ਼ ਹੈ ਬਹੁਤ ਬੁਰੀ ਤਰ੍ਹਾਂ। ਹੁਣ ਇਹ ਗੱਲਾਂ ਚੱਲਦੀਆਂ ਦੇ ਦੌਰਾਨ ਜਦੋਂ ਮੀਟਿੰਗ ਖਤਮ ਹੋ ਕੇ ਸਟੇਜ ਤੋਂ ਹੇਠਾਂ ਉਤਰ ਰਹੇ ਸੀ ਮਨੀਸ਼ ਸਿਸੋਦੀਆ ਤੇ ਬਾਕੀ, ਇਸੀ ਗੱਲ ਦੇ ਵਿੱਚ ਨੀਚੇ ਇੱਕ ਗੱਲ ਉਠਾਈ ਜਿਹੜੇ ਕਿਹਾ ਜਾ ਰਿਹਾ ਜਿਹੜੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆ। ਗੁਰਮੀਤ ਸਿੰਘ ਖੁੱਡੀਆ ਨੇ ਇੱਕ ਬਠਿੰਡੇ ਦਾ ਕੇਸ ਉਠਾਉਣਾ ਚਾਹਿਆ ਕਿ ਦੇਖੋ ਉੱਥੇ ਜਿਸ ਢੰਗ ਦੇ ਨਾਲ ਇਹ ਚੀਜ਼ਾਂ ਆਈਆਂ ਨੇ ਇਹਦੇ ਨਾਲ ਮਾੜੀ ਅਸਰ ਪੈ। ਤਾਂ ਕਹਿੰਦੇ ਨੇ ਕਿ ਉਧਰੋਂ ਜਿਹੜਾ ਬੌਸ ਹੁੰਦਾ ਨਾ, ਬੌਸ ਤਾਂ ਸੁਣਨਾ ਹੀ ਨਹੀਂ ਚਾਹੁੰਦਾ ਕਿ ਤੁਹਾਨੂੰ ਕਿਹੜੀ ਅਕਲ ਹੈ। ਉਹ ਕਹਿੰਦੇ ਤੂੰ ਲੰਬੀ ਦਾ ਐਮ ਐਲ ਏ, ਲੰਬੀ ਤੱਕ ਮਹਿਦੂਦ ਰਹਿ, ਤੂੰ ਬਠਿੰਡੇ ਚ ਦਾਖਲ ਕਿਉਂ ਦਿੰਦਾ, ਉਹ ਅਸੀਂ ਦੇਖਾਂਗੇ। ਤਾਂ ਮੰਤਰੀ ਦਾ ਇਹ ਕਹਿਣਾ ਵਾਜਬ ਹੈ ਕਿ ਮੈਂ ਆਫਟਰਆਲ ਬਠਿੰਡੇ ਜ਼ਿਲ੍ਹੇ ਨੂੰ ਜਾਣਦਾ, ਮੇਰਾ ਇੱਕ ਏਰੀਆ ਹੈ, ਮੇਰਾ ਇੱਕ ਸਾਰਾ ਕੁਝ ਹੈ। ਮੰਤਰੀ ਤਾਂ ਵੈਸੇ ਸਟੇਟ ਦਾ ਮੰਤਰੀ ਹੁੰਦਾ, ਉਹ ਲੰਬੀ ਤੱਕ ਹੀ ਕਿਉਂ ਮਹਿਦੂਦ ਹੋਊਗਾ। ਤੇ ਉਹ ਕਹਿੰਦਾ ਅਸੀਂ ਬਹੁਤ ਪੁਰਾਣਾ ਦੇਖਿਆ, ਅਸੀਂ ਦਿੱਲੀ ਚ ਚਲਾਇਆ ਜਿੱਥੇ, ਤੇ ਨਾਲ ਤੂੰ ਤੂੰ ਮੈਂ ਤੱਕ ਹੋਈ, ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਕੁੜੀਆਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਅਸੀਂ ਦੇਖ ਲਿਆ ਤੁਹਾਡਾ ਜਿਹੜਾ ਦਿੱਲੀ ਮਾਡਲ ਹੈ, ਜੇ ਇੰਨਾ ਹੀ ਬੈਟਰ ਦਿੱਲੀ ਮਾਡਲ ਹੁੰਦਾ ਤਾਂ ਦਿੱਲੀ ਚੋਂ ਹਾਰ ਕੇ ਨਾ ਆਉਂਦੇ ਤੁਸੀਂ ਇੱਥੇ ਬੈਠਾ ਕੇ ਸਾਨੂੰ, ਇਸ ਲਈ ਪੰਜਾਬ ਨੂੰ ਪੰਜਾਬ ਦੀ ਤਰ੍ਹਾਂ ਸਮਝਣ ਦਿਓ, ਪੰਜਾਬੀਆਂ ਨੂੰ ਬਿਲਕੁਲ ਦਰਕਨਾਰ ਨਾ ਕਰੋ। ਔਰ ਇਹ ਕਾਫੀ ਹੱਦ ਤੱਕ ਨਾਲ ਹਰ ਬੰਦੇ ਨੂੰ ਫਾਈਲ ਵੀ ਦਿਖਾਉਂਦੇ ਨੇ ਨਾ ਕਿ ਤੇਰੀ ਵੀ ਫਾਈਲ ਹੈ ਉਹਦੀ ਵੀ, ਉਹਨੂੰ ਕਹਿੰਦੇ ਨੇ ਇੱਥੋਂ ਤੱਕ। ਇਹਦੇ ਤਾਂ 150 ਬੰਦਾ ਗਵਾਹ ਹੈ, ਇਹ ਚਾਰ ਬੰਦਿਆਂ ਚ ਗੱਲ ਨਹੀਂ ਹੋ ਰਹੀ, ਇਹਦੇ ਚ ਸਾਰੇ ਐਮ ਐਲ ਏ ਤੇ ਬਾਕੀ ਬੰਦੇ ਜਿਹੜੇ ਪਾਰਟੀ ਦੇ ਮੇਨ ਨੇ ਉਹ ਵੀ ਖੜੇ ਹੋਏ ਨੇ। ਔਰ
ਇੱਥੋਂ ਤੱਕ ਗੱਲ ਜਿਹੜੀ ਗਈ ਹੈ ਕਿ ਉਹਨੇ ਕਿਹਾ ਵੀ ਮੇਰੇ ਖਿਲਾਫ ਕੀ ਹੈ ਦਿਖਾ।

ਦਿਓ ਮੈਨੂੰ ਦੱਸੋ ਮੇਰੇ ਖਿਲਾਫ ਕੀ ਹੈ ਜਾਂ ਤਾਂ ਸਬੂਤ ਦੇ ਦਿਓ ਮੈਨੂੰ ਜੋ ਕਹੋਗੇ ਮੈਂ ਕਰਦਾ ਕਾਫੀ ਗਰਮਾ ਗਰਮੀ ਹੋਈ ਗੱਲ ਤਾਂ ਕੁਝ ਐਮ ਐਲ ਏ ਕਹਿੰਦੇ ਨੇ ਜਿਹਨਾਂ ਦੇ ਵਿੱਚ ਜੋ ਗਜਨ ਮਾਜਰਾ ਵਿੱਚ ਨਾ ਆਉਂਦੇ ਜੇ ਅਮਨ ਅਰੋੜਾ ਜਾਂ ਬਾਕੀ ਨੇ ਗੱਲ ਪ੍ਰਵੋਕੇਸ਼ਨ ਹੱਥੋਂ ਪਾਈ ਤੱਕ ਵੀ ਚਲੀ ਜਾਂਦੀ ਸ਼ਾਇਦ ਜੇਕਰ ਇਸ ਲੈਵਲ ਦੀ ਗੱਲ ਹੋਵੇ ਮਤਲਬ ਇਹ ਪਾਰਟੀ ਦੇ ਵਿੱਚ ਅੰਦਰ ਦਾ ਜਿਹੜਾ ਇੱਕ ਕੁਐਸਚਨ ਹੈ ਇੱਕ ਸੀਨ ਜਿਸ ਲੈਵਲ ਦੇ ਉੱਤੇ ਵਾਪਰ ਰਹੀਆਂ ਘਟਨਾ ਨੇ ਇਹਦੇ ਚੋਂ ਇੱਕ ਗੱਲ ਆ ਰਹੀ ਹੈ ਸਾਹਮਣੇ ਕਿ ਜਿਹੜੇ ਬੰਦਿਆਂ ਨੂੰ ਫ੍ਰੀ ਹੈਂਡ ਅਰਵਿੰਦ ਕੇਜਰੀਵਾਲ ਨੇ ਦਿੱਤਾ ਉਹ ਸਤਿੰਦਰ ਜੈਨ ਹੋਵੇ ਉਹ ਮਨੀਸ਼ ਸਿਸੋਦੀਆ ਹੋਵੇ ਏਦੋਂ ਪਹਿਲਾਂ ਆ ਰਹੇ ਨੇ ਪਹਿਲਾਂ ਇਹ ਝਿਜਕਦੇ ਰਹੇ ਕੋਈ ਨੀ ਬੋਲਿਆ ਇਹਨਾਂ ਦੇ ਵਿੱਚ ਔਰ ਹੁਣ ਐਮ ਐਲ ਏ ਜਿਹੜੇ ਮੈਜੋਰਿਟੀ ਨੇ ਉਹ ਬਹੁਤ ਖੁਸ਼ ਨੇ ਕਿ ਕਿਸੇ ਨੇ ਤਾਂ ਕਿਹਾ ਸਾਡੀ ਗੱਲ ਔਰ ਕਿਹਾ ਇਹ ਹੈ ਜਿਹੜੇ ਨਾਲ ਨਖੜਾ ਐਮ ਐਲ ਏ ਹੈ ਉਹਨੇ ਕਹਿੰਦੇ ਸਾਨੂੰ ਵੀ ਇਹ ਹੈ ਗੁੱਡੀਆਂ ਨੇ ਇਹ ਵੀ ਕਿਹਾ ਕਿ ਮੇਰੇ ਕੋਲ ਤਾਂ ਆ ਕੇ ਤੁਸੀਂ ਕੰਨ ਚ ਬਹੁਤ ਕੁਝ ਕਹਿੰਦੇ ਹੁਣ ਬੋਲੋ ਮਤਲਬ ਮਾਸੂਮ ਬਣ ਕੇ ਕਿਉਂ ਖੜੇ ਹੋ ਮੈਂ ਇੱਕ ਗੱਲ ਸ਼ੁਰੂ ਕਰਤੀ ਤੁਹਾਨੂੰ ਵੀ ਤਾਂ ਗੱਲ ਕਰਨੀ ਚਾਹੀਦੀ ਹੈ ਜਿਹੜੇ ਬਾਕੀ ਬੈਠੇ ਪਰ ਬਾਕੀ ਨੇ ਉੱਡੀ ਦਲੇਰੀ ਨੀ ਦਿਖਾਈ ਕਿ ਨਾਲ ਨਾਲ ਬੋਲ ਪੈਣ ਤੇ ਬਾਕੀ ਆਪੋ ਆਪਣਾ ਜੇ ਸਾਰਾ ਵਿਆਸ ਦੇ ਹੋਣਗੇ ਆਪਦਾ ਦੇਖਦੇ ਹੋਣਗੇ ਜਿਹੜੀਆਂ ਗੱਲਾਂ ਹੁਣ ਜਿਹੜੇ ਸੀਨ ਦੱਸਣ ਵਾਲੇ ਦਰਜਣਾ ਬੰਦੇ ਨੇ ਕੋਈ ਇੱਕ ਨੀ ਇੱਕ ਗੱਲ ਹੋਰ ਵਾਪਰੀ ਆ ਪਹਿਲਾਂ ਦੇ ਮੁਕਾਬਲੇ ਜਿਹੜੇ ਐਮ ਐਲ ਏ ਜਾਂ ਬਾਕੀ ਦੇ ਲੋਕ ਲੀਡਰ ਮੂੰਹ ਨੀ ਸੀ ਖੋਲਦੇ ਅੱਜ ਕੱਲ ਉਹ ਮਤਲਬ ਅੰਦਰੋਂ ਇੰਨੇ ਜ਼ਿਆਦਾ ਦੁਖੀ ਨੇ ਕਿ ਉਹ ਦੱਸਣ ਲੱਗ ਗਏ ਨੇ ਤੇ ਉਹ ਗੱਲਾਂ ਸਾਹਮਣੇ ਆਉਣ ਲੱਗ ਗਈਆਂ ਨੇ ਕਿ ਹਾਂਜੀ ਆਹ ਚੀਜ਼ਾਂ ਹੁੰਦੀਆਂ ਨੇ ਸਾਡੇ ਜਾਂ ਇਸ ਲੈਵਲ ਤੇ ਭਾਵੇਂ ਉਹ ਅਜੇ ਵੀ ਡਰ ਤੇ ਸਹਿਮ ਦਾ ਮਾਹੌਲ ਹੁੰਦਾ ਇਹ ਪਤਾ ਨਾ ਲੱਗ ਜੇ ਕੌਣ ਕਿਹਨੂੰ ਮਿਲਿਆ ਕੌਣ ਕੀ ਕਰ ਰਿਹਾ ਕਿਉਂਕਿ ਇਹਨਾਂ ਨੇ ਬੰਦੇ ਨਾਲ ਲਾਏ ਹੁੰਦੇ ਨੇ ਇਹੋ ਜਿਹੇ ਇਸ ਪੱਧਰ ਦੇ ਉੱਤੇ ਪਰ ਇਹ ਗੱਲ ਹਕੀਕਤ ਹੈ ਕਿ ਉਹ ਸਾਰੇ ਐਮ ਐਲ ਏ ਇਸ ਕਰਕੇ ਇਹਦੀ ਭਾਫ਼ ਨਹੀਂ ਨਿਕਲੀ ਕੱਲ ਦੀ ਮੀਟਿੰਗ ਆ ਕੱਲ ਸ਼ਾਮ ਦੀ ਅੱਜ ਤੱਕ ਖ਼ਬਰ ਨਹੀਂ ਛਪੀ ਕਿਤੇ ਹੁਣ ਤੱਕ ਵੀ ਤਾਂ ਉਹਨਾਂ ਨੂੰ ਲੱਗਿਆ ਵੀ ਕਿਤੇ ਖ਼ਬਰ ਆਈ ਉਹ ਨਹੀਂ ਤੇ ਗੱਲ ਕੁਝ ਨਹੀਂ ਆਈ ਤਾਂ ਕਿੰਨੇ ਹੀ ਬੰਦੇ ਨੇ ਜਿਹੜਿਆਂ ਨੂੰ ਲੱਗਦਾ ਕਿ ਗੱਲ ਤਾਂ ਅੱਗੇ ਆਉਣੀ ਚਾਹੀਦੀ ਆ ਗੱਲ ਕਿਉਂ ਨਹੀਂ ਆ ਰਹੀ ਗੱਲ ਜਿਹੜੀਆਂ ਚੀਜ਼ਾਂ ਇਸ ਪੱਧਰ ਦੇ ਉੱਤੇ ਹੋਈਆਂ ਹੋਣ ਪਬਲਿਕਲੀ ਹੋਈਆਂ ਹੋਣ ਤਾਂ ਪਬਲਿਕ ਦੇ ਇਹਨਾਂ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆ ਕੇ ਹਲਵਾਰੇ ਏਅਰਪੋਰਟ ਤੇ ਉਤਰਦੇ ਨੇ ਤਾਂ ਮੈਨੇਜਮੈਂਟ ਅੰਦਰ ਖਾਤੇ ਇਹ ਚੱਲ ਰਹੀ ਸੀ ਕਹਿੰਦੇ ਨੇ ਕਿ ਕੇਜਰੀਵਾਲ ਨੇ ਮੈਸੇਜ ਭੇਜਿਆ ਭਗਵੰਤ ਮਾਨ ਨੂੰ ਆਪਾਂ ਕਿਤੇ ਵੀ ਮਿਲ ਲੈਂਦੇ ਹਾਂ ਲੱਗੇ ਦੋ ਦਿਨ ਦੀ ਆਏ ਹੈ ਇੱਕ ਹੁਣ ਉਹਨੇ ਕਮਾਂਡ ਆਪਣੇ ਹੱਥ ਚ ਲੈ ਲਈ ਵੀ ਮੈਂ ਸਾਰਿਆਂ ਦੀਆਂ ਗੱਲਾਂ ਗਰੁੱਪਾਂ ਚ ਕੱਲਾ ਆਪ ਸੁਣੂੰਗਾ ਪਰਸਨਲੀ ਦੋ ਗੱਲਾਂ ਚ ਫਰਕ ਹੈ ਬਹੁਤ ਵੱਡਾ ਇਦੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਜਿਹੜਾ ਐਮ ਐਲ ਏ ਜਿਹੜਾ ਮੰਤਰੀ ਕੇਜਰੀਵਾਲ ਨੂੰ ਦਿੱਲੀ ਮਿਲਣ ਜਾਂਦਾ ਸੀ ਉਹਨੇ ਇੱਥੇ ਆ ਕੇ ਨਹੀਂ ਸੁਣਿਆ ਕਿਸੇ ਨੂੰ ਭਲੇ ਤੇ ਪਹਿਲੀ ਵਾਰ ਹੋ ਰਿਹਾ ਕਿ ਕੇਜਰੀਵਾਲ ਇੱਥੇ ਦੋ ਦਿਨ ਰਹਿ ਕੇ ਹੁਣ ਕਹਿੰਦਾ ਮੈਂ ਦੇਖੂੰਗਾ ਕਿਉਂਕਿ ਹੇਠਲੇ ਮੋਹਰੇ ਖਤਮ ਹੋ ਗਏ ਨੇ ਲੱਗਦਾ ਹੇਠਲੇ ਮੋਹਰੇ ਨਹੀਂ ਕੰਮ ਕਰ ਰਹੇ ਉਸ ਪੱਧਰ ਦੇ ਉੱਤੇ ਜਾ ਕੇ ਹੁਣ ਇੱਥੇ ਆ ਕੇ ਗੱਲਾਂ ਸੁਣਨੀਆਂ ਪੈਣਗੀਆਂ ਕਹਿੰਦੇ ਨੇ ਉਹ ਇੰਡਸਟਰੀ ਦਸਤਾਰ ਨੂੰ ਵੀ ਆਪਣੀ ਆਪ ਮਿਲੂਗਾ ਕੋਸ਼ਿਸ਼ ਕਰੂਗਾ ਲੁਧਿਆਣੇ ਦੇ ਵਿੱਚ ਤੇ ਬਾਕੀ ਨੇ ਵੀ ਤੇ ਅੱਜ ਚੀਫ ਮਿਨਿਸਟਰ ਭਗਵੰਤ ਮਾਨ ਉੱਥੇ ਚਲੇ ਵੀ ਗਏ ਗੱਲ ਵੀ ਹੋਈ ਹੈ ਇਹਨਾਂ ਦੀ ਆਪਸ ਦੇ ਵਿੱਚ ਹੁਣ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਲੋਕ ਗੱਲ ਕਹਿੰਦੇ ਨੇ ਸੁਰਜੀਤ ਰੱਖਣੇ ਨੂੰ ਵੀ ਅਰਵਿੰਦ ਕੇਜਰੀਵਾਲ ਜਾਂ ਬਾਕੀ ਦਾ ਕੋਈ ਬਹੁਤਾ ਰੋਲ ਨਹੀਂ ਹੈ ਨਾ ਜਾਂ ਮਨੀਸ਼ ਸਿਸੋਦੀਆ ਭਗਵੰਤ ਮਾਨ ਨੇ ਇੰਡੀਪੈਂਡੈਂਟਲੀ ਆਪਣੇ ਤਰੀਕੇ ਨਾਲ ਸ਼ਾਮਿਲ ਕੀਤਾ ਸਮਾਣੇ ਦੇ ਵਿੱਚ ਜਾ ਕੇ ਜਿਹੜੇ ਲੋਕਲ ਬੰਦੇ ਸੀ ਮੈਜੋਰਿਟੀ ਉਹਦੇ ਚ ਜੇਕਰ ਤੁਸੀਂ ਜਿਹੜੀਆਂ ਇਹ ਚੀਜ਼ਾਂ ਦੇਖਦੇ ਕੀ ਇਹ ਹੁਣ ਦਿੱਲੀ ਵਰਸਜ ਪੰਜਾਬ ਕੋਈ ਗੱਲ ਲੀਕ ਮੋਟੀ ਹੁੰਦੀ ਜਾ ਰਹੀ ਹੈ ਔਰ ਮੋਟੀ ਕੇਵਲ ਇੰਨੇ ਤੱਕ ਹੀ ਹੁੰਦੀ ਜਾ ਰਹੀ ਹੈ ਕਿ ਦੁਬਾਰਾ ਇਹਨੇ ਇਹ ਆਪ ਸੋਚਣ ਲੱਗ ਗਏ ਕਿ ਪੰਜਾਬ ਦਾ ਪ੍ਰਾਈਡ ਹੈ ਜਾਂ ਕੋਈ ਹੋਰ ਫੋਰਸ ਵੀ ਹੈ ਜਿਹੜੀ ਇਹਨਾਂ ਨੂੰ ਮੋਟੀਵੇਟ ਕਰ ਰਹੀ ਹੈ ਕਿ ਤੁਸੀਂ ਇੱਧਰ ਨਾਲ ਸਟੈਂਡ ਲਓ ਦਿੱਲੀ ਛੱਡ ਦਿਓ ਤੇ ਦਿੱਲੀ ਦਿੱਲੀ ਦੁੱਲੀ ਦੇ ਕੋਈ ਮਤਲਬ ਨਹੀਂ ਹੁਣ ਤੁਹਾਡੇ ਨਾਲ ਪੰਜਾਬੀ ਜਿਹੜਾ ਪਹਿਲਾਂ ਤੋਂ ਲੋਚਦੇ ਆ ਰਹੇ ਨੇ ਜਿਹੜੇ 4 ਸਾਲ ਤੋਂ ਵੱਧ ਭਗਵੰਤ ਮਾਨ ਦੀ ਅਗਵਾਈ ਚ ਸਰਕਾਰ ਚੱਲੀ ਜਿਹਨੇ ਦਿੱਲੀ ਨੂੰ ਦਿੱਲੀ ਦੇ ਬੰਦਿਆਂ ਨੂੰ ਸਾਰੇ ਫੈਸਲੇ ਲੈਣ ਦਿੱਤੇ ਇਹਦੇ ਕਰਕੇ ਆਮ ਆਦਮੀ ਪਾਰਟੀ ਦਾ ਗਰਾਫ ਨੀਚੇ ਗਿਆ ਤੇ ਉਹ ਪਸੰਦ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ ਪੰਜਾਬੀਆਂ ਨੂੰ ਹੁਣ ਇਹ ਗੱਲ ਅਗਲੀ ਹੈ ਜਦੋਂ ਬੰਦੇ ਬੋਲਣ ਲੱਗ ਜਾਣ ਇਹ ਇੱਕ ਗੱਲ ਨਹੀਂ ਪਹਿਲਾਂ ਹਰਮੀਤ ਸਿੰਘ ਪਠਾਣ ਮਾਜਰਾ ਉਹਨੇ ਦਿੱਲੀ ਵਾਲਿਆਂ ਤੇ ਤਵਾ ਲਾਇਆ ਜਦੋਂ ਉਹ ਗਿਆ ਇੱਥੇ ਕਿ ਉਹਨਾਂ ਨੇ ਮੇਰਾ ਕੁਝ ਨਹੀਂ ਕਰਨ ਦਿੱਤਾ ਤੇ ਫਿਰ ਤਵਾ ਜਿਹੜਾ ਕੁੰਵਰ ਵਿਜੇ ਪ੍ਰਤਾਪ ਸੀ ਉਹਨੇ ਵੀ ਕਿਹਾ ਕਿ ਉੱਪਰ ਤੱਕ ਇਹ ਬੰਦਿਆਂ ਨੇ ਕੀ ਕੀਤਾ ਕਿਵੇਂ ਲੁੱਟ ਕੇ ਲਗੇ ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਨੇ ਹੁਣ ਜਿਹੜੇ ਐਮ ਐਲ ਏ ਬੋਲ ਰਹੇ ਨੇ ਹੋਰ ਉਹ ਵੀ ਇਹੀ ਬੋਲ ਰਹੇ ਨੇ ਕਿ ਸਾਰਾ ਕੁਝ ਤਾਂ ਉਹਨਾਂ ਦੇ ਕੰਟਰੋਲ ਦੇ ਵਿੱਚ ਇਹ ਗੱਲਾਂ ਨੇ ਇਹਦਾ ਮਤਲਬ ਬੋਲਣ ਵਾਲਿਆਂ ਦੀ ਤਾਦਾਦ ਹੌਲੀ ਹੌਲੀ ਚਾਹੇ ਦੇਰ ਨਾਲ ਹੀ ਸਹੀ ਵਧੂਗੀ ਉਹ ਚੀਜ਼ਾਂ ਸਾਹਮਣੇ ਆਉਣਗੀਆਂ ਜਿਹੜੀਆਂ ਚੀਜ਼ਾਂ ਸ਼ਾਇਦ ਛੁੱਪੀਆਂ ਰਹੀਆਂ ਨੇ ਡੰਡੇ ਦੇ ਜ਼ੋਰ ਡਰ ਦੇ ਜ਼ੋਰ ਜਾਂ ਜਿੰਨੀਆਂ ਵੀ ਅੰਦਰ ਖਾਤੇ ਕਮਜ਼ੋਰੀਆਂ ਨੇ ਪੈਸਾ ਬਣਾਉਣ ਵਾਲੇ ਬੰਦਿਆਂ ਦੀਆਂ ਉਹਨਾਂ ਦੇ ਜ਼ੋਰ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨੂੰ ਦੇਖਣ ਦੀ ਲੋੜ ਹੈ ਖੈਰ ਔਰ ਇੱਕ ਗੱਲ ਜ਼ਰੂਰ ਹੈ ਕਿ ਹੁਣ ਇਹਦੇ ਕਰਕੇ ਲੋਕ

0: ਇਹਨਾਂ ਨੂੰ ਚੰਗਾ ਸਮਝਣਗੇ ਜਾਂ ਬੋਲ ਰਹੇ ਨੇ ਜਾਂ ਜਿਹੜੇ ਨਹੀਂ ਰਹਿਣਾ ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਹੀ ਹੈ ਕਿਵੇਂ ਪੰਜਾਬ ਦੇ ਲੋਕ ਰਹਿਣਗੇ ਉਹ ਲੰਘਣ ਪਰ ਇੱਕ ਜਿਹੜਾ ਚੈਲ ਜਿਹੜਾ ਉੱਪਰਲੀ ਤਾਕਤ ਦਾ ਹਾਈਕਮਾਂਡ ਕਲਚਰ ਦੀ ਇੱਕ ਜਕੜ ਹੈ ਉਹਨੂੰ ਚੁਣੌਤੀ ਜ਼ਰੂਰ ਸਟਾਰਟ ਹੋ ਗਈ ਹੈ ਪੰਜਾਬ ਦੀ ਇਹਨਾਂ ਦੀ ਪਾਰਟੀ ਦੇ ਅੰਦਰੋਂ
1: ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਕੁਛ ਅੰਦਰ ਵਾਪਰਿਆ ਉਹ ਪੂਰਾ ਦ੍ਰਿਸ਼ ਵੀ ਉਹਨਾਂ ਨੇ ਸਾਡੇ ਰੱਖਤਾ ਤੇ ਉਹਦਾ ਕੀ ਅਸਰ ਹੋ ਸਕਦਾ ਹੈ ਕਿੱਧਰ ਨੂੰ ਰੁੱਖ ਹੋ ਸਕਦਾ ਉਹਦੇ ਵੀ ਸੰਕੇਤ ਦਿੱਤੇ ਨੇ ਤੁਸੀਂ ਸਮੁੱਚੀ ਉਮਰ ਰਾਜਨੀਤੀ ਕੀਤੀ ਹੈ ਪੱਤਰਕਾਰੀ ਦੇ ਦਰਮਿਆਨ ਸਾਰਾ ਵਰਤਾਰਾ ਦੇਖਿਆ ਉਹਨੂੰ ਉਸ ਤਰੀਕੇ ਨਾਲ ਕਿ ਰਾਜਨੀਤੀ ਚ ਕੀ ਹੁੰਦਾ ਹੁਣ ਇਹਨੂੰ ਕੀ ਪਾਰਟੀ ਦੇ ਅੰਦਰ ਦਰੁਸਤ ਕਰਨ ਦੀ ਕਾਰਵਾਈ ਵਜੋਂ ਦੇਖੀਏ ਕਿ ਇਹਨੂੰ ਬਾਗੀ ਸੁਰ ਵਜੋਂ ਦੇਖੀਏ ਕਿ ਹੁਣ ਦਿੱਲੀ ਵਾਲੇ ਪਰੇ ਤੇ ਪੰਜਾਬ ਵਾਲੀ ਪਾਰਟੀ ਚਲਾਉਣਗੇ ਜਾਂ ਕਿਸੇ ਹੋਰ ਰਾਜਨੀਤਿਕ ਧਿਰ ਦੇ ਢਾਹੇ ਚੜ ਕੇ ਇਹ ਬਗਾਵਤ ਹੋ ਰਹੀ ਹੈ ਕਿ ਕੋਈ ਨਾ ਉਹ ਸਾਨੂੰ ਪਾਰ ਲਵਾ ਦੇਣਗੇ ਇਸ ਨੂੰ ਤੁਸੀਂ ਕਿਸੇ ਨਜ਼ਰੀਏ ਦੇਖਦੇ ਹੋ ਅਜੇ ਮੁੱਢਲੀ ਸ਼ੁਰੂਆਤ ਹੈ ਅਜੇ 6-7 ਮਹੀਨਿਆਂ ਚ ਕੁਝ ਵੀ ਵਾਪਰਨਾ ਬਹੁਤ ਕੁਝ ਕਿਵੇਂ ਦੇਖਦੇ ਹੋ ਇਹਨੂੰ
2: ਪਹਿਲੀ ਗੱਲ ਤਾਂ ਜਿਹੜਾ ਹੁਣ ਤੱਕ ਦਾ ਐਕਸਪੀਰੀਅੰਸ ਹੈ ਨਾ ਹਾਈ ਕਮਾਂਡ ਦਾ ਸਟੇਟ ਦੇ ਯੂਨਿਟ ਨੂੰ ਕਿਵੇਂ ਉਹ ਮੈਨੇਜ ਕਰਦੇ ਆ ਉਹਦੇ ਨਾਲ ਇਹ ਬਿਲਕੁਲ ਡਿਫਰੈਂਟ ਤੌਰ ਤਰੀਕਾ ਜਿਹੜਾ ਕੇਜਰੀਵਾਲ ਨੇ ਅਪਣਾਇਆ ਇਹ ਸਾਰੇ ਇੱਥੇ ਹੀ ਆ ਕੇ ਡੇਰੇ ਡਾਲ ਜਾਂ ਆਪਣੇ ਬੰਦਿਆਂ ਰਾਹੀਂ ਸਾਰੀ ਪਾਰਟੀ ਨੂੰ ਮੈਨੇਜ ਕਰਨਾ ਚਾਹੁੰਦੇ ਆ ਪਹਿਲਾਂ ਮੋਸਟਲੀ ਇਹ ਹੁੰਦਾ ਰਿਹਾ ਕਾਂਗਰਸ ਵਿੱਚ ਖਾਸ ਕਰਕੇ ਵੀ ਹੁੰਦਾ ਰਿਹਾ ਓਪਨਲੀ ਉਹਦੇ ਜਿੱਦਾਂ ਸੀ ਗਰੁੱਪ ਹੁੰਦਾ ਸੀ ਹਾਈ ਕਮਾਂਡ ਇੱਕ ਗਰੁੱਪ ਨੂੰ ਤਾਕਤ ਦੇਂਦੀ ਸੀ ਜਾਂ ਉਸ ਨੂੰ ਹੱਲਾਸ਼ੇਰੀ ਦੇਂਦੀ ਸੀ ਉਹ ਦੂਜੇ ਗਰੁੱਪ ਨੂੰ ਲਾਹਲੂ ਦਿੰਦਾ ਜਾਂ ਆਪਸ ਬੀਬੀ ਜਾਂ ਇਸ ਕਿਸਮ ਦਾ ਆਪਦੇ ਪੱਖ ਦਾ ਜਿਵੇਂ ਹੁਣ ਫਰਜ਼ ਕੀਤਾ ਆਪਾਂ ਨੇੜੇ ਹੀ ਦੇਖ ਲਓ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਿਆ ਤਾਂ ਉਹ ਨਵਜੋਤ ਸਿੱਧੂ ਤੇ ਹੋਰ ਸਾਰਾ ਇਹ ਬੰਦੇ ਲਾਗੇ ਖੜੇ ਹੋ ਗਏ ਤੇ ਅਹਿਜੀਆਂ ਕੰਡੀਸ਼ਨਾਂ ਕ੍ਰੀਏਟ ਕਰਤੀਆਂ ਵੀ ਉਸ ਨੂੰ ਲਾਹ ਦਿੱਤਾ ਗਿਆ ਉਹਦੀ ਥਾਂ ਝੰਨੇ ਬੁਲਾ ਦਿੱਤਾ ਗਿਆ ਤੇ ਪਾਰਟੀ ਵਿੱਚ ਕੋਈ ਵੱਡੀ MLA ਚ ਮਰਮਰਿੰਗ ਉਸ ਕਿਸਮ ਦਾ ਕੋਈ ਆਪਸ ਵਿੱਚ ਨਹੀਂ ਹੋਇਆ ਇਹ ਡਿਫਰੈਂਟ ਤੌਰ ਤਰੀਕਾ ਜਿਹੜਾ ਹਾਈ ਕਮਾਂਡ ਤੇ ਓਪਰੇਟ ਕਰਨ ਦਾ ਪੰਜਾਬ ਚ ਕੀਤਾ ਇਹਨਾਂ ਨੇ ਇਹ ਆ ਵੀ ਬਾਹਰੋਂ ਆਏ ਸਾਰਿਆਂ ਨੂੰ ਸਾਰੇ ਪੰਜਾਬ ਨੂੰ ਹੀ ਤੁਸੀਂ ਇੱਕ ਤਰੀਕੇ ਦਾ ਨੂੰ ਇਹ ਅਹਿਸਾਸ ਕਰਾ ਰਹੇ ਹੋ ਵੀ ਸਾਡੀ ਮਰਜ਼ੀ ਚਲੋ ਅਸੀਂ ਹਾਈ ਕਮਾਂਡ ਤੁਹਾਡੀ ਕੋਈ ਹੋਂਦ ਨਹੀਂ ਹੈ ਇਹ ਉਹਦੇ ਵਿੱਚ ਹੋਂਦ ਬਰਕਰਾਰ ਰਹਿੰਦੀ ਹੈ ਗਰੁੱਪਾਂ ਚ ਸਾਰਿਆਂ ਦੀ ਜਿਹੜੇ ਉਹ ਇੱਕ ਡਿਫਰੈਂਟ ਓਪਰੇਸ਼ਨ ਹੁੰਦਾ ਇਸ ਕਰਕੇ ਇਹ ਬੜਾ ਆਪਣੇ ਆਪ ਚ ਹੁਣ ਜਿਹੜਾ ਇਹ ਜਿਹੜਾ ਇਹਨਾਂ ਨੇ ਛੇੜ ਲਿਆ ਹੁਣ ਇੱਕ ਤਰ੍ਹਾਂ ਦਾ ਸਿੱਧੇ ਲੈਵਲ ਤੇ ਪੰਜਾਬ MLA ਵਰਸਿਸ ਦਿੱਲੀ ਹਾਈ ਕਮਾਂਡ ਇਹ ਜੇ ਇਹ ਬਣਦਾ ਥੋੜਾ ਜਿਹਾ ਜਿਵੇਂ ਹੁਣ ਉੱਭਰ ਰਿਹਾ ਹੈਗਾ ਜੇ ਇਹ ਬਣ ਗਿਆ ਤਾਂ ਫੇਰ ਹਾਈ ਕਮਾਂਡ ਦੀ ਕਿੰਨਾ ਚਿਰ ਕਿਸੇ ਨੇ ਸੁਣਨੀ ਹੈ ਇਹ ਵਾਧਾ ਜਾਏਗਾ ਥੱਲੇ ਕਿਉਂਕਿ ਲਾਈਨ ਖਿੱਚੀ ਗਈ ਹੈ ਭਾਵੇਂ ਗੁੱਡੀਆਂ ਨੇ ਖਿੱਚਤੀ ਕਿਸੇ ਨੇ ਖਿੱਚਤੀ ਲਾਈਨ ਖਿੱਚੀ ਗਈ ਹੈ ਖੜੀ ਹੋ ਗਈ ਹੈ ਉਹ ਲਾਈਨ ਨੀ ਮਿਟਣੀ ਹੁਣ ਪੱਕੀ ਹੁੰਦੀ ਜਾਊ ਤੇ ਵੱਡੀ ਹੁੰਦੀ ਜਾਊਗੀ ਇਹ ਬਣਨਾ ਹੈ ਇਹੀ ਬਣਨਾ ਪਹਿਲੀ ਗੱਲ ਤਾਂ ਬਿਲਕੁਲ ਉਹ ਖੁੱਡੀਆਂ ਦੀ ਗੱਲ ਠੀਕ ਹੈ ਕਾਫੀ ਹੱਦ ਤੱਕ ਬਠਿੰਡੇ ਉਹਨਾਂ ਨੇ ਉਹਦੀ ਸਟੇਟਮੈਂਟ ਦਿੱਤੀ ਹੈ ਪਰਸੋਂ ਦੇ ਇੰਡੀਅਨ ਐਕਸਪ੍ਰੈਸ ਵਿੱਚ ਉਹਦੀ ਸਾਰਾ ਬਹੁਤ ਵੱਡਾ ਸਟੇਟਮੈਂਟ ਛਪੀ ਹੈ 2-3 ਕਾਲਮ ਦੀ ਵੀ ਪੁੱਛਣਾ ਤਾਂ ਕੀ ਹੈ ਨੇੜੇ ਤੇੜੇ ਵੀ ਉਸਨੂੰ ਕੰਫੀਡੈਂਸ ਕੀ ਲੈਣਾ ਸੀ ਉਹਨੂੰ ਪੁੱਛਿਆ ਹੀ ਨੀ ਉਹਦੇ ਜਵਾਬ ਜਿਹੜੇ ਲੋਕਲ ਲੈਵਲ ਦੇ ਵਿਰੋਧੀ ਵਿਰਾਧੀ ਬੰਦੇ ਹੁੰਦੇ ਆ ਉਹ ਜਗਰੂਪ ਦੇ ਜਿਹੜਾ MLA ਆ ਉਹ ਖੜਾ ਕੀਤੇ ਆ ਉਹਨੇ ਓਪਨਲੀ ਇਹ ਸਾਰੀ ਗੱਲ ਤੇ ਸਟੇਟਮੈਂਟ ਦਿੱਤੀ ਹੈ ਪਹਿਲਾਂ 2 ਸਾਲ ਪਹਿਲਾਂ ਮੇਅਰ ਜਿਹੜਾ ਲਾਇਆ ਉਹ ਵੀ ਉਹ ਜਿਹੜਾ ਉਹਦਾ ਵਿਰੋਧੀ ਸੀ ਉਹਨੂੰ ਕੁਛ ਪਤਾ ਹੀ ਨੀ ਲੱਗਣ ਦਿੱਤਾ ਜਦੋਂ ਮੇਅਰ ਲਾਇਆ ਉਦੋਂ ਵੀ ਉਹਨੇ ਸਟੇਟਮੈਂਟ ਪਬਲਿਕਲੀ ਦਿੱਤੀ ਹੈ ਇਸ ਕਰਕੇ ਗਿਣਤੀ ਵੱਧਦੀ ਹੈ ਥੋੜੇ ਜਿਹੇ ਬੰਦਿਆਂ ਦੀ ਹੈ ਆਪਣਾ ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਜਗਰੂਪ ਤੇ ਇਹੋ ਜਿਹੇ 2-3 ਬੰਦੇ ਸੀ ਜਿਹੜੇ ਬਾਗੀ ਸੁਰ ਚ ਖੜੇ ਸੀ ਓਪਨਲੀ ਪਰ ਉਹਨੇ ਪਠਾਨਮਾਜ ਦੇ ਅੜਗੀ ਤਾਂ ਉਸ ਲੈਵਲ ਦੀ ਗੱਲ ਨਹੀਂ ਸੀ ਕੀਤੀ ਤੇ ਪਰ ਉਹ ਪਾਰਟੀ ਵਿੱਚ ਸੀ ਉਸੇ ਤਰੀਕੇ ਦਾ ਥੋੜਾ ਜਿਹਾ ਪੀਸਫੁਲ ਤਰੀਕੇ ਨਾਲ ਪਰ ਓਪਨ ਸੀ ਸਾਰੀ ਗੱਲ ਦੇ ਵਿੱਚ ਪੋਲੀਟੀਕਲ ਉਸ ਲੈਵਲ ਤੇ ਹੁਣ ਇਹ ਸਾਰੀ ਪੋਲਿਟਿਕਸ ਵੱਧਦੀ ਜਾ ਰਹੀ ਹੈ ਹੁਣ ਘਟੇਗੀ ਨੀ ਲਾਈਨ ਡਿਫਰੈਂਟ ਲੈਵਲ ਤੇ ਖਿੱਚੀ ਗਈ ਹੈ ਇਹ ਇਸ ਕਰਕੇ ਮੇਰੇ ਖਿਆਲ ਦੇ ਮੁਤਾਬਕ ਤੇ ਇਹ ਲੱਗਦਾ ਪਹਿਲੀ ਗੱਲ ਉਹਨਾਂ ਨੇ ਵੀ ਕਮਾਲ ਕਰਤੀ ਸਾਰੀ ਪਾਰਟੀ ਨੂੰ ਤੁਸੀਂ ਇੱਕ ਰਿੰਗ ਵਿੱਚ ਵੀ ਲਗਾਉਣਾ ਉਹ ਸਿੰਬੋਲਿਕ ਹੈ ਵੀ ਤੁਸੀਂ ਬੰਦਿਆਂ ਨੂੰ ਜਿਹੜੀ ਜਲੰਧਰ ਮੀਟਿੰਗ ਦੇ ਵਿੱਚ ਤੁਸੀਂ ਬੰਦਿਆਂ ਨੂੰ ਇੱਕ ਥਾਂ ਕਰਕੇ ਤੇ ਉਹਨਾਂ ਦੀ ਉਹ ਇੱਕ ਟੈਸਟ ਲਿਆ ਵੀ ਤੁਸੀਂ ਸਾਡੇ ਕਿੱਥੋਂ ਤੱਕ ਸਾਡਾ ਕਰ ਸਕਦੇ ਹੋ ਪੁਰਾਣੇ ਵੇਲਿਆਂ ਚ ਗੁਰੂ ਚੇਲੇ ਦੀ ਫਿਰ ਪ੍ਰੀਖਿਆ ਕਰਦਾ ਸੀ ਟੈਸਟ ਕਰਦਾ ਹੁੰਦਾ ਸੀਗਾ ਇਸ ਕਿਸਮ ਦਾ ਟੈਸਟ ਉਹ ਕੀਤਾ ਤੇ ਜਿਹੜਾ ਪੰਜਾਬ ਚ ਚੱਲਣਾ ਨੀ ਟੈਸਟ ਇਹ ਸਾਰੀ ਦੁਨੀਆਂ ਚ ਇਹ ਹੋਇਆ ਵੀ ਡਿਵਾਈਡ ਕਰਕੇ ਤਾਂ ਤੁਸੀਂ ਕਰ ਕੁਰ ਸਕਦੇ ਹੋ ਤੁਸੀਂ ਆਏ ਸਾਰਿਆਂ ਨੂੰ ਇੱਕ ਪਾਸੇ ਕਰਕੇ ਨੀ ਕਰ ਸਕਦੇ ਇੱਕ ਦੂਜੀ ਗੱਲ ਇਹ ਕਦੇ ਨੀ ਹੋਇਆ ਕਿ ਜਿਹੜੇ ਬੰਦੇ ਪਾਰਟੀ ਨਾਲ ਕੰਮ ਕਰਦੇ ਰਹੇ ਦਰੀਆਂ ਚੁੱਕਣ ਵਾਲਿਆਂ ਦੇ ਜਿਹੜਾ ਹੁਣ ਟਰਮ ਚੱਲੀ ਹੈ ਉਹਨਾਂ ਨੂੰ ਤੁਸੀਂ ਪੁੱਛਿਆ ਨੀ ਨੇੜੇ ਤੇੜੇ ਜਿਹੜਾ ਤੁਹਾਡਾ ਦਿੱਲੀ ਤੋਂ

0: ਜਿਵੇਂ ਸਾਰਾ ਕੁਛ ਪਬਲਿਕ ਡੋਮੇਨ ਚ ਆ ਗਿਆ, ਲੋਕਾਂ ਸਾਹਮਣੇ ਆ, ਤੇ ਇਸ ਕਰਕੇ ਇਹ ਰਿਜੈਂਟਮੈਂਟ ਆ ਵੱਧ ਹੀ ਜਾਊ, ਘਟਣ ਦਾ ਤਾਂ ਸਵਾਲ ਹੀ ਨੀ ਪੈਦਾ ਹੁੰਦਾ। ਤੇ ਨਾਲੇ ਹਜੇ ਤਾਂ ਬਹੁਤ ਟਾਈਮ ਪਿਆ, ਇੰਨੇ ਚਿਰ ਤਾਂ ਇਹ ਬਹੁਤ ਜ਼ਿਆਦਾ ਇਸਨੇ ਕਹਿਣਾ ਬਣ ਜਾਣਾ, ਇਹ ਅੱਗ ਨੇ ਬਹੁਤ ਫੈਲ ਜਾਣਾ ਜਿਹੜੀ ਹੁਣ ਸ਼ੁਰੂ ਹੋ ਗਈ ਹੈ, ਤੇ ਇਹ ਫੈਲੇਗੀ ਘਟੇਗੀ ਨੀ। ਘਟੇਗੀ ਕੀ ਹੈ, ਕਿਉਂਕਿ ਕਿਸੇ ਨੂੰ ਤੁਸੀਂ ਹੁਣ ਕੋਈ ਇਹੋ ਜਿਹੇ ਕੋਈ ਫ੍ਰੀ ਵੀ ਤੇ ਕੋਈ ਇਹੋ ਜਿਹਾ ਕੁਛ ਤਾਂ ਦੇ ਨੀ ਸਕਦੇ। ਹੁਣ ਥੋੜੇ ਟਾਈਮ ਚ ਕਿੰਨਾ ਕਿੰਨੀਆਂ ਕੋਈ ਕਿਸੇ ਨੂੰ ਚੰਗੀਆਂ ਪੋਜੀਸ਼ਨਾਂ ਜਾਂ ਮਿਨਿਸਟਰ ਬਣਾ ਲਓਗੇ, ਕੀ ਕਰ ਲਓਗੇ, ਬੰਦੇ ਨੂੰ ਰੋਕੋਗੇ ਕਿਵੇਂ? ਤੇ ਇਸ ਕਰਕੇ ਹੁਣ ਉਹਨਾਂ ਕੋਲੇ ਇਹ ਤਾਂ ਹੈ ਨੀ ਤਰੀਕਾ, ਤੌਰ ਤਰੀਕਾ। ਤੇ ਬਾਕੀ ਇੱਕ ਹੱਦ ਹੁੰਦੀ ਹੈ, ਜਿਸ ਕਿਸਮ ਦਾ ਜਿਹੜਾ ਦਿੱਲੀ ਵਾਲਿਆਂ ਨੇ ਕੀਤਾ, ਤੇ ਜਿਹੜਾ ਇੱਕ ਸੈਂਟੀਮੈਂਟ ਨੂੰ ਨੀ ਸਮਝੇ ਸੀਗੇ ਵੀ ਦਿੱਲੀ ਤੇ ਪੰਜਾਬ ਦਾ ਆਪਸ ਵਿੱਚ ਇੱਕ ਮੈਂਟਲ ਲੈਵਲ ਦਾ ਹਿਸਟੋਰੀਕਲ ਡਿਫਰੈਂਸ ਹੈ ਸਾਰਾ, ਵੈਸੇ ਤਾਂ ਆਦਿ ਕਾਲ ਤੋਂ ਹੀ ਹੈ। ਇਹ ਪੰਜਾਬ ਨੂੰ ਮਲੇਸ਼ੀ ਸਮਝਿਆ ਜਾਂਦਾ ਸੀ ਕਲਚਰ ਲੈਵਲ ਤੇ, ਇਸ ਕਿਸਮ ਦਾ ਹੈ ਸਾਰਾ ਪੁਰਾਣਾ, ਤੇ ਉਹ ਬੜਾ ਸਦੀਆਂ ਤੋਂ ਹੀ ਹੈ ਸਾਰਾ ਗੱਲ। ਤੇ ਉਹ ਹੁਣ ਆ ਸਾਰੀ ਗੱਲ ਨਿੱਕੀ ਜਿਹੀ ਗੱਲ ਫਿਰ ਉਸ ਗੱਲ ਨੂੰ ਸ਼ੁਰੂ ਕਰ ਦਿੰਦੇ, ਨਾ ਇਹ ਖਤਮ ਹੁੰਦਾ ਸਾਰਾ ਕੁਛ, ਉਸੇ ਕਿਸਮ ਦਾ ਸਾਰਾ ਖੜਾ। ਇਸ ਕਰਕੇ ਇਹ ਜਿਹੜਾ ਇਹ ਮੇਰੇ ਮੁਤਾਬਕ ਤਾਂ ਇਹ ਸੁਧ ਸਕਦਾ ਹੈ, ਚੰਗੀ ਗੱਲ ਹੋਈ ਆ ਸਾਰਾ ਕੁਛ। ਅਸੀਂ ਇਸ ਨੂੰ ਪੰਜਾਬ ਵਾਲਿਆਂ ਨੂੰ ਕਮ ਸੇ ਕਮ ਖੁਸ਼ੀ ਮਨਾਉਣੀ ਚਾਹੀਦੀ ਹੈ ਵੀ ਇਹ ਐਡਾ ਮਾੜਾ ਐਕਸਪੀਰੀਅੰਸ ਸੀ ਜਿਹਦੇ ਚ ਡਬਲ ਗੁਲਾਮੀ ਹੋ ਗਈ ਸੀਗੀ ਲੋਕਾਂ ਦੀ, ਸਰਕਾਰ ਦੀ ਗੁਲਾਮੀ ਤੇ ਉਹ ਗਾਹਾਂ ਗੁਲਾਮਾਂ ਦੇ ਗੁਲਾਮ ਆ ਗਏ ਸੀਗੇ ਬਣਾਤੇ ਸੀ, ਤੇ ਇਸ ਕਰਕੇ ਥੋੜਾ ਜਿਹਾ ਤਾਂ ਲੋਕਾਂ ਨੂੰ ਸਾਂਝ ਆਉਣ ਲੱਗਿਆ, ਤੇ ਬੜੀ ਖੁਸ਼ੀ ਆ, ਥੋੜੀ ਜਿਹੀ ਤਸੱਲੀ ਤੇ ਤਸੱਲੀ ਮਹਿਸੂਸ ਕਰਨ ਲੱਗੇ ਆ ਲੋਕ, ਤੇ ਚੰਗੀ ਗੱਲ ਆ, ਹੋਣਾ ਚਾਹੀਦਾ। ਹਾਂਜੀ
1: ਜੀ ਬਿਲਕੁਲ ਸਿੱਧੂ ਸਾਹਿਬ, ਬਿਲਕੁਲ ਤਸੱਲੀ ਦਾ ਮਹਿਸੂਸ ਹੋਣ ਲੱਗੀ ਆ। ਚਲੋ ਸਰਦਾਰ ਅਮੀਰ ਸਿੰਘ ਜੀ, ਕੀ ਇਸੇ ਤਸੱਲੀ ਚੋਂ ਦੇਖੀਏ ਵਿਜੀਲੈਂਸ ਦੀ ਕਾਰਵਾਈ, ਕੀ ਇਹ ਵੀ ਸਰਕਾਰ ਦੇ ਵੱਲੋਂ ਜਾਂ ਭਗਵੰਤ ਮਾਨ ਦੇ ਵੱਲੋਂ ਕੀਤੀ ਪਹਿਲਕਦਮੀ ਵਜੋਂ ਦੇਖੀਏ, ਕਿਉਂ ਉਹ ਆਪਣਾ ਅਕਸ ਹੋਰ ਵੱਡਾ ਕਰਨਾ ਚਾਹੁੰਦੇ? ਵੈਸੇ CBI ਨੇ ਵਿਜੀਲੈਂਸ ਤੇ ਰੇਡ ਕੀਤੀ ਸੀ, ਵਿਜੀਲੈਂਸ ਕਹਿੰਦੀ ਲਓ ਜੀ ਅਸੀਂ ਹੁਣ ਪਾਵਰਕੌਮ ਦੇ ਸਾਬਕਾ ਉਹਦੇ ਤੇ ਚਲੇ ਗਏ ਜੀ CMD ਦੇ ਉੱਤੇ, ਤੇ ਜਿਹੜਾ ਮੌਜੂਦਾ CMD ਹੈ ਉਹਨੂੰ ED ਬੁਲਾਈ ਬੈਠੀ ਹੈ ਕਿ ਆ ਜਾ ਭਾਈ ਤੂੰ ਆਪਣਾ ਹਿਸਾਬ ਦੇ ਦੇ। ਸੋ ਇਹ ਪਾਵਰਕੌਮ ਤੇ ਜਿਹੜਾ ਗ੍ਰਹਿ ਜੀ ਇਹਨੂੰ ਕਿਵੇਂ ਦੇਖੀਏ, ਕਿ ਕੀ ਆ ਸਾਰਾ ਮਾਮਲਾ?
2: ਇਹ ਜਿਹੜਾ ਲੱਗਦਾ ਕਿ ਵਿਜੀਲੈਂਸ ਨੂੰ ਪੋਲੀਟੀਕਲ ਮਾਸਟਰ ਜਿਹਦਾ ਕੋਈ ਅੱਗੋਂ ਸੁਨੇਹਾ ਆਇਆ ਕਿ ਕਿੰਨਾ ਚਿਰ ਬੈਠੇ, ਕਿਉਂਕਿ ਜੇ ਕੇਸ ਨੂੰ ਦੇਖਦੇ ਐਕਚੁਅਲੀ ਕੀ ਹੈ, ਪਹਿਲਾਂ ਤਾਂ ਗੱਲ ਇਹ ਹੈ ਕਿ ਇਹਦੇ ਵਿੱਚ ਤਿੰਨ ਬੰਦੇ ਗ੍ਰਿਫਤਾਰ ਕੀਤੇ ਨੇ ਵੱਡੇ ਬੰਦੇ, ਜਿਹੜੇ KD ਚੌਧਰੀ ਬੜੀ ਦੇਰ CMD ਰਹੇ ਨੇ ਪਾਵਰਕੌਮ ਦੇ, ਲਗਾਤਾਰ ਅਕਾਲੀ ਗੌਰਮੈਂਟ ਸੀਗੀ ਉਸ ਸਮੇਂ, ਫਿਰ ਅਮਰਿੰਦਰ ਸਿੰਘ ਤੱਕ ਆਉਂਦੇ ਆਉਂਦੇ, ਔਰ ਦੂਸਰਾ ਉਦੋਂ ਦਾ ਕੋਈ ਇੱਕ SDO ਜਿਹੜਾ ਮਿਸਟਰ ਪ੍ਰਭਾਕਰ, ਤੇ ਇੱਕ ਜਿਹੜਾ ਅਮਿਤ ਗਰਗ ਜਿਹੜਾ ਕਲੋਨੀ ਕੱਟੀ, ਜਿਹਦੇ ਕਲੋਨੀਆਂ ਕੱਟ ਰਿਹਾ ਸੀ, ਜਿਹੜਾ ਰੀਅਲ ਸਟੇਟ ਬਿਲਡਰ ਹੈ, ਉਹ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਨੇ। ਇਹ ਕੇਸ ਹੈਗਾ 2011 ਤੋਂ ਲੈ ਕੇ 2015 ਦੇ ਦੌਰਾਨ। ਕੇਸ ਕੀ ਹੈ 2011 ਤੋਂ 15 ਦੇ ਦੌਰਾਨ, ਕਿ ਉਹਨੇ ਜਿਹੜਾ ਗਰਗ ਹੈ ਉਹਨੇ ਕਲੋਨੀਆਂ ਕੱਟੀਆਂ ਕਈ ਜਗ੍ਹਾ, ਦਾਮਨੀ ਰਿਜ਼ੋਰਟ ਉਹਦੇ ਚ ਕਲੋਨੀਆਂ ਕੱਟੀਆਂ, ਹੁਣ ਕਲੋਨੀਆਂ ਕੱਟ ਕੇ ਤੇ ਉੱਥੇ ਜਿਹੜੇ ਬਿਜਲੀ ਦੇ ਗ੍ਰਿਡ ਜਾਂ ਟਰਾਂਸਫਰ ਜਿੰਨੀ ਬਿਜਲੀ ਲੋੜ ਸੀ ਤਾਂ ਗ੍ਰਿਡ ਬਣਵਾਉਣਾ ਸੀ, ਗ੍ਰਿਡ ਬਣਵਾਉਣਾ ਸੀ, ਤੇ ਜੇ ਇਹੋ ਜਿਹੇ ਕਲੋਨਾਈਜ਼ਰ ਜਦੋਂ ਕਰਦੇ ਨੇ ਗ੍ਰਿਡ ਦੀ ਲੋੜ ਹੁੰਦੀ ਹੈ ਤਾਂ ਗ੍ਰਿਡ ਦੀ ਕੋਸਟ ਉਹ ਦਿੰਦੇ ਨੇ, ਜਿਹੜਾ ਵੀ ਉਹਦੇ ਤੇ ਲੱਗਦੀ ਹੈ ਜ਼ਮੀਨ ਵੀ ਉਹ ਦਿੰਦੇ ਨੇ ਤੇ ਲਾਗਤ ਵੀ ਇਹ ਦਿੰਦੇ ਨੇ। ਹੋਇਆ ਇਹ ਕਿ ਉਹਨੇ ਮਿਲ ਮਿਲਾ ਕੇ ਕਈ ਲੋਕਾਂ ਨਾਲ, ਜਿਹੜੇ ਬਿਜਲੀ ਬੋਰਡ ਦੇ ਹੇਠਲੇ ਅਧਿਕਾਰੀ ਹੋਣਗੇ ਉੱਪਰ ਤੱਕ, ਜ਼ਮੀਨ ਤਾਂ ਦਿੱਤੀ ਪਰ ਗ੍ਰਿਡ ਪੂਰੀ ਤਰ੍ਹਾਂ, ਜਿਹੜੇ PSPCL ਹੈ 10 ਕਰੋੜ ਰੁਪਈਏ ਲੱਗੇ ਉਹਦੀ ਕੋਸਟ ਉਹਨੇ ਭਰੀ, ਮਤਲਬ ਬਿਲਡਰ ਨੇ ਨੀ ਭਰੀ, ਉਹ ਉਹਦੇ ਚ ਭਰੀ ਗਈ। ਇਸ ਕਰਕੇ ਇਹ ਲੱਗਦਾ ਕਿ ਇਹ ਘਪਲੇ ਦਾ ਇੱਕ ਕੇਸ ਹੈ ਲਗਾਤਾਰ, 2016-17 ਤੋਂ ਇਹ ਅੰਡਰ ਸਰਵੀਲੈਂਸ ਹੈ, ਫਿਰ 2021 ਚ ਆ ਕੇ ਵਿਜੀਲੈਂਸ ਨੂੰ ਜਾਂਚ ਦਿੱਤੀ ਜਾਂਦੀ ਹੈ, ਜਦੋਂ ਚੰਨੀ ਸੀਗਾ ਲਗਭਗ, ਮੇਰੇ ਖਿਆਲ ਚੰਨੀ ਹੋਣਾ ਮਈ ਦੇ ਵਿੱਚ 2021 ਚ, ਕਿਉਂਕਿ ਅਮਰਿੰਦਰ ਸਿੰਘ ਨੂੰ ਲਾ ਕੇ ਚੰਨੀ, ਉਹਨੂੰ ਥੋੜਾ ਹੀ ਟਾਈਮ ਮਿਲਿਆ ਨਾ ਚੰਨੀ ਨੂੰ, ਬਾਅਦ ਦੇ ਵਿੱਚ ਇੰਨੇ ਚੋਣ ਆ ਗਈ, ਔਰ ਹੁਣ ਜਾ ਕੇ ਉਦੋਂ ਬਾਅਦ 25 ਅਪ੍ਰੈਲ ਨੂੰ 2026 ਨੂੰ ਇਹ FIR ਕਰਦੇ ਨੇ। ਕਿੰਨਾ ਲੰਮਾ ਸਮਾਂ ਇੱਕ ਗ੍ਰਿਡ ਇੰਨੇ ਸਮੇਂ ਦੇ ਵਿੱਚ ਕਿਹੜੀ ਅੱਟੀ ਸੱਟੀ ਵਿਜੀਲੈਂਸ ਲਾਉਂਦੀ ਰਹੀ, ਕੀ ਕਰਦੀ ਰਹੀ, ਕੀ ਨਹੀਂ ਕਰਦੀ ਰਹੀ, ਤੇ ਹੁਣ ਉਹ ਬੰਦੇ ਅਰੈਸਟ ਹੋ ਜਾਂਦੇ ਨੇ। ਇਹ 10 ਕਰੋੜ ਦੇ ਪੈਸੇ ਦਾ ਲੈਣ ਦੇਣ ਹੈ ਨਾ, ਜਿਹੜਾ ਵੀ ਉਹਦਾ ਲੱਗ ਗਿਆ ਇਹਦਾ ਨਹੀਂ ਲੱਗਿਆ, ਗੱਲ ਤਾਂ ਇੰਨੀ ਹੋਇਆ, ਇਹਦੇ ਚ ਉਹਨੇ ਸਾਰੇ ਬਜ਼ੁਰਗੀ ਚ ਜਾ ਕੇ

0: 75 ਸਾਲ ਦੇ ਬੰਦੇ ਫੜ ਲਏ ਜਿਹੜੇ ਜਾ ਕੇ ਤੇ ਜਿਹੜੀ ਹਿਰਾਸਤ ਦੇ ਵਿੱਚ ਕੀ ਨਿਕਲੂਗਾ, ਕਿਵੇਂ ਐਕਟ ਹੋਏ, ਤਾਂ ਇਹ ਗੱਲ ਇੰਨਾ ਸਮਾਂ ਕਿਉਂ ਲੱਗ ਗਿਆ ਇਸ ਜਾਂਚ ਨੂੰ? ਦੂਜੀ ਗੱਲ, ਜੇ 25 ਅਪ੍ਰੈਲ ਤੋਂ ਵੀ ਤੁਸੀਂ ਇਹ FIR ਦਰਜ ਕਰਕੇ ਲੱਗੇ ਸੀ, ਹੁਣ ਵੀ ਅੱਜ 20 ਮਈ ਹੋ ਗਈ, ਤਾਂ ਵੀ ਤੁਸੀਂ 25 ਦਿਨ ਕਾਹਦੇ ਲਈ ਲਏ? ਇਹ ਕਿਹੜਾ ਭਗੌੜੇ ਸੀ ਜਾਂ ਕਿਤੇ ਸੀ? ਉਦੋਂ ਤੱਕ ਗ੍ਰਿਫਤਾਰੀ ਕਿਉਂ ਨੀ ਹੋਈ? ਔਰ ਇਹ ਦੋ ਚੀਜ਼ਾਂ ਮਿਲਦੀਆਂ ਨੇ ਆਪਸ ਦੇ ਵਿੱਚ, ਕਿਵੇਂ ਮਿਲਦੀਆਂ ਨੇ? ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਚੰਨੀ ਜਦੋਂ ਆਇਆ ਸੀ, ਚੰਨੀ ਨੇ ਦੋ ਗੱਲਾਂ ਕੀਤੀਆਂ ਜੀ। ਵਿਕਰਮ ਮਜੀਠੀਆ ਦੇ ਖਿਲਾਫ NDPS ਐਕਟ ਦਾ ਜਿਹੜਾ ਮਾਮਲਾ ਸੀ, ਚੰਨੀ ਜਾ ਕੇ ਇਹ FIR ਕਰਕੇ ਗਿਆ ਸੀ, ਜਿਹਨੂੰ ਹੁਣ ਇਹਨਾਂ ਨੇ ਬਾਅਦ ਚੱਕ ਚੁੱਕੀ। ਇਹ ਮਾਮਲਾ ਵੀ ਪੰਜਾਬ ਸਰਕਾਰ, ਇਹ ਵੀ ਸ਼ਾਇਦ ਚੰਨੀ ਨੂੰ ਉਦੋਂ ਵੀ ਲੱਗਦਾ ਹੋਵੇ ਕਿ ਮੈਂ ਅਕਾਲੀਆਂ ਦੇ ਪਾਸੇ ਲਿਜਾਣੀ ਹੈ ਇਹ ਗੱਲ। ਹੁਣ ਕੀ ਹੈ ਇਹ ਜਿਹੜੇ ਵਿਜੀਲੈਂਸ ਐਕਟ ਕਿਵੇਂ ਹੋਈ ਆ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਵਿਕਰਮ ਮਜੀਠੀਆ ਤੇ ਚੀਫ ਮਿਨਿਸਟਰ ਦੇ ਵਿੱਚ ਕਾਫੀ ਤਣਾਤਣੀ ਚੱਲ ਰਹੀ ਹੈ। ਚੀਫ ਮਿਨਿਸਟਰ ਕੁਝ ਬੋਲਦੇ ਨੇ, ਵਿਕਰਮ ਕੁਝ ਬੋਲੀ ਜਾਂਦਾ ਕਿ ਮੈਂ ਤੁਹਾਡੇ ਮੋਢੇ ਚੜ੍ਹ ਕੇ ਨੱਚਦਾ ਸਿਰ ਤੇ, ਉਹਨੂੰ ਕਹਿੰਦਾ ਇਹ ਸਾਲਾ ਹੀ ਹੈ, ਕਹਿੰਦਾ ਬਾਕੀ ਕੁਝ ਨਹੀਂ ਹੈ। ਹੁਣ ਜਿਹੜੇ ਸੋਰਸਜ ਇਹ ਦੱਸ ਰਹੇ ਨੇ ਕਿ ਜਿਹੜੇ ਉਸ ਸਮੇਂ ਦੇ ਵਿੱਚ ਅਕਾਲੀ ਗੌਰਮੈਂਟ ਵੇਲੇ ਜਿਹੜੇ ਉਸ ਪੱਖੋਂ ਬਣ ਰੋਡ ਦਾ ਸਿਸਟਮ ਹੈ, ਉਹਦੇ ਨਾਲ ਇਹ ਗ੍ਰਿਡ ਦਾ ਵੀ ਸਿਸਟਮ ਹੈ, ਤੇ ਕਹਿੰਦੇ ਨੇ ਜਿਹੜੇ ਕੰਪਨੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਕਰਮ ਮਜੀਠੀਆ ਨਾਲ ਸੰਬੰਧਿਤ ਨੇ ਸੋਲਰ ਦੇ ਮਾਮਲੇ ਦੇ ਵਿੱਚ, ਉਹ ਸੋਲਰ ਦੇ ਵਿੱਚ ਕੁਝ ਬੇਨਜ਼ਮੀਆਂ ਕਰਕੇ ਅਲੋਟਮੈਂਟ ਕੀਤੀ ਤੇ ਇਹ ਹੱਥ ਵਿਕਰਮ ਤੱਕ ਪਾਉਣ ਦੇ ਲਈ ਹੈ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਸਾਧਨਾਂ ਤੋਂ ਜ਼ਿਆਦਾ ਪ੍ਰੋਪਰਟੀ ਤੇ NDPS ਦਾ ਜਿਹੜਾ ਐਕਟ ਹੈ, ਇਹ ਦੋ ਐਕਟ ਚ ਕਰਕੇ ਦੇਖ ਲਿਆ ਜਿੰਨਾ ਸਮਾਂ ਜੇਲ ਸੀ ਉਹ ਅੱਗੇ ਹੁਣ ਨਾਤਾ ਚਲਾਣ ਤੇ ਇਸ ਉਹਦੇ ਚ ਹੋ ਰਿਹਾ, NDPS ਐਕਟ ਚ ਕੁਝ ਹੋ ਨਹੀਂ ਰਿਹਾ। ਹੁਣ ਇਹ ਉਧਰ ਨੂੰ ਜਾ ਰਹੀ ਗੱਲ ਲੱਗ ਰਹੀ ਹੈ, ਜਿਹੜੇ ਲੋਕ ਅੰਦਰ ਦੇ ਜਾਣਕਾਰ ਨੇ ਜਿਹੜੇ ਸਾਰੇ ਪਾਸੇ ਦੱਸ ਰਹੇ ਨੇ ਕਿ ਇਹ ਸੂਈ ਵਿਕਰਮ ਮਜੀਠੀਆ ਬਣ ਜਾ ਰਹੀ ਹੈ, ਇਹਨਾਂ ਦੇ ਥਰੂ ਇਹਨਾਂ ਤੋਂ ਪੁੱਛਣਗੇ ਫਿਰ ਕਿਹਨੇ ਕਿਹਾ ਉਦੋਂ, ਕੀ ਕਿਹਾ, ਕੀ ਅੱਗੇ ਉਹ ਸੋਲਰ ਨੂੰ ਕਿਹਨੇ ਦਿੱਤੀ, ਫਿਰ ਬਾਕੀ ਦੀ ਪ੍ਰੋਵਿੰਸ ਉਹਦੇ ਚ ਕੁਝ ਬੇਨਜ਼ਮੀਆਂ ਜਿਹੜੀਆਂ ਵੀ ਕੋਈ ਹੋਣਗੀਆਂ ਉਹਨੂੰ ਕੱਢ ਕੇ ਉਧਰ ਲਿਜਾਣ ਦਾ ਇੱਕ ਗੱਲ ਦਿੰਦੀ ਹੈ। ਇਹਦੇ ਪਿੱਛੇ ਵੀ ਪੋਲਿਟਿਕਸ ਦਾ ਮੇਜਰ ਰੋਲ ਦਿਖਾਈ ਦੇ ਰਿਹਾ।
1: ਸਿੱਧੂ ਸਾਹਿਬ, ਮਸਲਾ ਤਾਂ ਇਹੀ ਹੈ ਕਿ ਆਪਾਂ ਕਿਹੜਾ ਹਥਿਆਰ ਵਰਤ ਸਕਦੇ ਹਾਂ? ਜੇ ਕੇਂਦਰ ਵਾਲੇ ED ਔਰ ਸੀਵੀ ਵਰਤ ਸਕਦੇ ਨੇ, ਕਹਿੰਦੇ ਸਾਡੇ ਕੋਲ ਵਿਜੀਲੈਂਸ ਅਸੀਂ ਵਰਤਦਾ ਲਈਏ, ਜੇ ਹਥਿਆਰ ਪਏ ਹੀ ਰਹਿ ਗਿਆ ਫਿਰ ਫਾਇਦਾ ਕੀ? ਇਸ ਲਈ ਚੋਣਾਂ ਤੋਂ ਪਹਿਲਾਂ ਇਹ ਹਥਿਆਰਾਂ ਦੇ ਟਕਰਾਅ ਦੀ ਲੜਾਈ ਵਜੋਂ ਹੀ ਦੇਖੀਏ ਇਸ ਮਸਲੇ।
2: ਦੇਖੋ ਇਹ ਜਿਹੜਾ ਇਹ ਮਸਲਾ ਇੱਕ ਨਾ ਜਿਹੜਾ ਹੁਣ ਉਠਾਇਆ, ਇਹ ਮਸਲਾ ਤਾਂ ਵੈਸੇ ਐਕਚੁਅਲੀ ਤਾਂ ਅਕਾਲੀ ਦਲ ਦੀ ਗੌਰਮੈਂਟ ਤੋਂ 2017 ਚ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਰਨਾ ਚਾਹੀਦਾ ਸੀ ਸਾਲਵ, ਉਹਨੇ 4-4.5 ਸਾਲ ਚ ਕੁਛ ਨੀ ਕੀਤਾ। ਕਿਉਂ ਨੀ ਕੀਤਾ? ਕਿ ਉਹ ਤਾਂ ਸਮਝੌਤਾ ਹੋ ਗਿਆ ਸੀ ਅਕਾਲੀ ਦਲ ਨਾਲ, ਨਹੀਂ ਇੱਕ ਦੂਜੇ ਦਾ ਕੁਛ ਕਰਨਾ, ਤੇ ਉਹ ਸਮਝੌਤੇ ਦੀ ਨੇ ਇਹ ਕੇਸ ਤਾਂ ਖੜਾ ਹੀ ਹੋਊ, ਸ਼ਾਇਦ ਬੇਗਿੰਗ ਚ ਹੀ ਖੜਾ ਹੋਵੇ, ਉਹਨਾਂ ਨੋਟਿਸ ਚ ਤਾਂ ਹੁੰਦਾ ਹੀ ਆ ਸਾਰਾ, ਫਾਈਲਾਂ ਤਾਂ ਬਣੀਆਂ ਹੁੰਦੀਆਂ, ਤੇ ਉਹ ਫਾਈਲ ਫਿਰ ਕਿਤੇ ਹੁਣ ਫਿਰ ਦੁਬਾਰਾ ਖੋਲ ਲਈ ਗਈ ਹੈ, ਤੇ ਇਹ ਮਸਲਾ ਹੈਗਾ ਜਾਂ ਉਹ ਕਿਸੇ ਪਾਸੇ ਹੋਰ ਪਾਸੇ ਰਲਦਾ ਹੋਊਗਾ, ਤੇ ਕਿਸੇ ਹੋਰ ਵੀ ਅੱਗੇ ਪੋਲੀਟੀਕਲ ਕਿਸੇ ਸਾਈਡ ਤੇ ਉੱਤੇ ਕੋਈ ਜ਼ਿਆਦਾ, ਜਾਂ ਫਿਰ ਇਹ ਹੋਊਗਾ ਵੀ ਕਿਤੇ ਪੈਸੇ ਪੂਸੇ ਦੇਣ ਲੈਣ ਦਾ ਵੀ ਸੰਬੰਧ ਹੋ ਜਾਂਦਾ, ਵੀ ਕੋਈ ਫੰਡ ਦੇਵੇ ਤਾਂ ਕਈ ਕੁਛ ਤੇ ਰਲ ਜਾਂਦੇ ਆ, ਪਰ ਇਹ ਮਸਲਾ ਤੁਰਤ ਇੱਕ ਸਰਕਾਰ ਪਿੱਛੋਂ ਦੂਜੀ ਸਰਕਾਰ ਤੱਕ ਹੋ ਜਾਣਾ ਚਾਹੀਦਾ। ਜਿਹੜਾ ਇੰਨਾ ਲੰਬਾ ਖਿੱਚਿਆ ਗਿਆ ਮਸਲਾ, ਇਹ ਲੱਗਦਾ ਨੀ ਵੀ ਇਹ ਗੱਲ ਠੀਕ ਹੈ, ਤੇ ਬਾਕੀ ਤਾਂ ਵਿਜੀਲੈਂਸ ਵਰਤਦੇ ਆ ਤੇ ਇਹ ਵਰਤਣੀ ਚਾਹੀਦੀ, ਇਹਨਾਂ ਨੂੰ ਵਰਤਦੇ ਆ ਸਾਰੀ ਗੱਲ, ਤੇ ਦੂਜੇ ਪਾਸੇ ਤੁਸੀਂ ED ਵੀ ਵਰਤਦੇ ਹੋ। ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੋਈ ਵੀ ਇਹ ਅਕਾਲੀ ਸਰਕਾਰ ਤੋਂ ਬਾਅਦ ਇੰਨਾ ਜ਼ਿਆਦਾ ਉਹਦਾ ਪਿਛਲਾ ਦੌਰ ਕੰਟਰੋਵਰਸੀਅਲ ਰਿਹਾ ਸਾਰਾ, ਜਿਹੜਾ 2012-17 ਵਾਲਾ ਜਿਹੜਾ ਪੀਰੀਅਡ ਸੀਗਾ, ਪਰ ਉਹਦੇ ਤੇ ਬੇਅਦਬੀ ਓਵਰ ਪਾਵਰ ਕਰ ਗਿਆ। ਬਾਕੀ ਜਿਹੜਾ ਕਰਪਸ਼ਨ ਕੁਰਪਸ਼ਨ ਦੇ ਕੇਸ ਸੀ ਉਹ ਸਾਰੇ ਬਿਲਕੁਲ ਹੀ ਹੈ ਵੀ ਕੋਈ ਗੱਲ ਹੀ ਨੀ ਹੈ, ਜਿਵੇਂ ਕੁਛ ਕੀਤਾ ਹੀ ਨਹੀਂ ਹੁੰਦਾ ਕਿਤੇ ਵੀ, ਬਿਲਕੁਲ ਹੀ ਇੰਨਾ ਸਪਸ਼ਟ ਤੇ ਕਲੀਨ ਗੌਰਮੈਂਟ ਚਲਾਈ ਹੋਵੇ। ਇਸ ਕਿਸਮ ਦਾ ਸਾਰਾ ਇੰਪ੍ਰੈਸ਼ਨ ਹੈ, ਉਹ ਇੰਪ੍ਰੈਸ਼ਨ ਦੇ ਨੂੰ ਦੇਣ ਦੇ ਵਿੱਚ ਜਿਹੜਾ ਵੱਡਾ ਰੋਲ ਸੀ ਉਹ ਕੈਪਟਨ ਅਮਰਿੰਦਰ ਸਿੰਘ ਦਾ ਸੀ, ਤੇ ਇਸ ਕਰਕੇ ਫਿਰ ਉਹ ਗੱਲਾਂ ਤਾਂ ਸਾਰੀਆਂ ਖੜੀਆਂ, ਉਹ ਚੱਕੀਆਂ ਜਾ ਸਕਦੇ ਜਦੋਂ ਮਰਜ਼ੀ ਚੁੱਕ ਲੈਣ, ਤੇ ਉਹ ਵਿਜੀਲੈਂਸ ਕੋਲੇ ਕੇਸ ਹੋਊਗਾ, ਤੇ ਬਾਕੀ ਵਰਤਦੇ ਆ ਸਾਰਾ ਕੁਛ। ਇਹ ਹੁਣ ਵਿਜੀਲੈਂਸ ਵੀ ਤੇ ED ਵੀ ਦੋਨੋਂ ਪੋਲੀਟੀਕਲ ਕੰਮਾਂ ਲਈ ਵਰਤੇ ਜਾ ਰਹੇ ਆ, ਜਿਹੜੀ ਐਡਮਿਨਿਸਟ੍ਰੇਸ਼ਨ ਕਲੀਨ ਹੈ ਜਾਂ ਸਹੀ ਗੌਰਮੈਂਟ ਦੇਣੀ ਆ ਉਹਦੇ ਲਈ ਨੀ ਕੋਈ ਗੱਲਬਾਤ, ਇਹ ਸਾਰਾ ਪੋਲੀਟੀਕਲ ਨੁਕਤਾ ਨਿਗਾਹ ਤੋਂ ਹੀ ਕੀਤਾ ਜਾ ਰਿਹਾ, ਤੇ ਹੁਣ ਕਈ ਵਾਰੀ ਸਾਹਮਣੇ ਨਹੀਂ ਆਉਂਦਾ ਵੀ ਕਿਉਂ ਇੰਨੇ ਚਿਰ ਪਿੱਛੋਂ ਕੇਸ ਚੁੱਕੇ ਆ, ਤੇ ਕੀਤਾ ਇਸੇ ਕਰਕੇ ਜਾ ਰਿਹਾ।
1: ਰਮੇਸ਼ ਸਿੰਘ ਜੀ, ਆਖਿਰ ਮਨਪ੍ਰੀਤ ਤੇ ਅਲੀ ਹੋਰਾਂ ਦਾ ਅਸਤੀਫਾ ਆ ਵੀ ਗਿਆ, ਪ੍ਰਵਾਨ ਵੀ ਹੋ ਗਿਆ, ਵੈਸੇ ਤਾਂ ਇਹ ਹੁਣ ਰਸਮੀ ਕਾਰਵਾਈ ਕਾਫੀ ਦੇਰ ਪਹਿਲਾਂ ਤੋਂ ਉਹਨਾਂ ਦਾ ਨਾਤਾ ਇਧਰੋਂ ਟੁੱਟਿਆ ਹੋਇਆ ਸੀਗਾ, ਤੇ ਪਰ ਫਿਰ ਵੀ ਅੱਜ ਜਿਹੜੀ ਇਹ ਅਗਾਂਹ

0: ਸੀਗੀ ਗੱਲ ਹੁਣ ਕਿਹੜਾ ਰਾਹ ਚੁਣਦੇ ਨਜ਼ਰ ਆ ਰਹੇ ਨੇ ਮਨਪ੍ਰੀਤ ਤਿਆਲੀ ਅੱਗੇ ਕਿਸ ਰਾਹ ਤੇ ਰਾਜਨੀਤੀ ਕਰਦੇ ਨਜ਼ਰ ਆ ਰਹੇ ਨੇ ਕਦੇ ਗੱਲਾਂ ਇੱਧਰ ਨੂੰ ਵੀ ਤੁਰਦੀਆਂ ਆਮ ਆਦਮੀ ਪਾਰਟੀ ਦਾ ਵੀ ਰੋਲਾ ਪੈਂਦਾ ਪਰ ਉਹ ਕੀ ਉਹ ਪੰਥਕ ਰਾਜਨੀਤੀ ਕਰਨਗੇ ਕਿਵੇਂ ਦੇਖਦੇ ਹੋ ਅੱਜ ਇਸ ਕਾਰਵਾਈ
1: ਪੂਰਨ ਸਰ ਜੀ ਤਾਂ ਅਕਾਲੀ ਦਲ ਅਸਲ ਚ ਉਹਦੇ ਚ ਬਣਿਆ ਸੀ ਕਿ ਪੁਰਾਣੀਆਂ ਅਕਾਲੀ ਗੌਰਮੈਂਟਾਂ ਨੇ ਕੀ ਗਲਤ ਕੀਤਾ ਜਿਹਦੇ ਚੋਂ ਬੇਅਦਬੀਆਂ ਦਾ ਸਵਾਲ ਵੀ ਸੀ ਜਿਹ ਚੋਂ ਕਰਪਸ਼ਨ ਵੀ ਸੀ ਬਹੁਤ ਸਾਰੇ ਮਾਮਲਿਆਂ ਦੀ ਆਹ ਵੀ ਵਿਕਰਮ ਮਜੀਠੀਆ ਕੋਲ ਪੇਡਾ ਸੀਗਾ ਜੇ ਪਹਿਲਾਂ ਜਾਂਚ ਕਰਕੇ ਬੰਦਿਆਂ ਨੂੰ ਮੌਕੇ ਮੁਤਾਬਕ ਸਜ਼ਾ ਦਿੰਦੇ ਤਾਂ ਸ਼ਾਇਦ ਮੌਕੇ ਮੁਤਾਬਕ ਹੋ ਵੀ ਜਾਂਦੀ ਹੈ ਤੱਥ ਵੀ ਆ ਜਾਂਦੇ ਨੇ ਸਾਰੇ ਉਹਦੇ ਤਾਂ ਨਹੀਂ ਦਿੱਤੇ ਹੁਣ ਕਿਉਂਕਿ ਪੋਲੀਟੀਸ਼ੀਅਨ ਨੇ ਪੋਲੀਟਿਕਸ ਕਰ ਲਈ ਹੈ ਕਿ ਮੈਂ ਉਹਦੇ ਤੋਂ ਅੱਗੇ ਲੰਘ ਜਾ ਮੈਂ ਕਿਸੇ ਤਰੀਕੇ ਨਾਲ ਉਦੋਂ ਬਾਅਦ ਪੂਰਨ ਸਰ ਜੀ ਤਾਂ ਅਕਾਲੀ ਦਲ ਵੀ ਬਣ ਗਿਆ ਸੁਖਬੀਰ ਬਾਦਲ ਆਪਣੇ ਅਕਾਲੀ ਦਲ ਦੇ ਵਿੱਚ ਹੈ ਪਰ ਉਹ ਅਕਾਲੀ ਦਲ ਵੀ ਚੱਲਿਆ ਨੀ ਬਹੁਤਾ ਸਮਾਂ ਅੰਦਰ ਖਾਤੇ ਹੀ ਆਪਣੇ ਵਿਰੋਧ ਦੇ ਵਿੱਚ ਕਰਕੇ ਦੁਫਾੜ ਹੋ ਰਿਹਾ ਤੇ ਪਹਿਲਾਂ ਸੁਰਜੀਤ ਰੱਖੜਾ ਆਮ ਆਦਮੀ ਪਾਰਟੀ ਚਲੇ ਗਏ ਤੇ ਹੁਣ ਮਨਪ੍ਰੀਤ ਤਿਆਲੀ ਨੇ ਉਸ ਦਿਨ ਜਿਹੜਾ ਪਿੱਛੇ ਇੱਕ ਮੀਟਿੰਗ ਸੀ ਉਦੋਂ ਬਾਅਦ ਲੱਗਦਾ ਸੀ ਕਿ ਮਨਪ੍ਰੀਤ ਤਿਆਲੀ ਨੂੰ ਛੱਡਣਾ ਹੀ ਪਏਗਾ ਉਹਦਾ ਕਾਰਨ ਇਹ ਹੈ ਕਿ ਜਦੋਂ ਇਹ ਗੱਲ ਕਹੀ ਬੀਬੀ ਜਗੀਰ ਕੌਰ ਨੇ ਇੱਕ ਆਪਣਾ ਭਾਸ਼ਣ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਦਿੱਤਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਉਸ ਹੁਕਮਨਾਮੇ ਦੀ ਵਿਆਖਿਆ ਕੀਤੀ ਉਹ ਵਿਆਖਿਆ ਇਹ ਕੀਤੀ ਸੀਗੀ ਕਿ ਜਦੋਂ ਅਕਾਲ ਤਖ਼ਤ ਸਾਹਿਬ ਤੇ ਆ ਗਿਆ ਉਹਨੇ ਪੂਰੀ ਤਨਖਾਹ ਮਤਲਬ ਭੁਗਤ ਲਈ ਤੇ ਉਦੋਂ ਸੇਵਾ ਕਰਕੇ ਤੇ ਸਾਰਾ ਕੁਝ ਹੋ ਗਿਆ ਤਾਂ ਉਦੋਂ ਬਾਅਦ ਉਹਦੇ ਤੇ ਉਹ ਐਲੀਗੇਸ਼ਨ ਨਹੀਂ ਰਹਿ ਜਾਂਦੇ ਜਿਹੜੇ ਪੁਰਾਣੇ ਨੇ ਫਿਰ ਉਹ ਇੱਕ ਨਵੇਂ ਬੰਦੇ ਦੇ ਤੌਰ ਦੇ ਉੱਤੇ ਜਾਂਦਾ ਹੈ ਜੇ ਕੋਈ ਅਧੂਰੀ ਛੱਡ ਕੇ ਜਾਂਦਾ ਹੈ ਜੋ ਕੋਈ ਬਾਅਦ ਚ ਜਾ ਕੇ ਮੁੱਕਰ ਜਾਂਦਾ ਹੈ ਜਾਂ ਬਾਕੀ ਚੀਜ਼ਾਂ ਨੇ ਫਿਰ ਜ਼ਰੂਰ ਉਹਨੂੰ ਦੁਬਾਰਾ ਕਟਹਿਰੇ ਚ ਖੜਾ ਕੀਤਾ ਜਾ ਸਕਦਾ ਹੁਣ ਉਧਰੋਂ ਤਾਂ ਉਹਨੇ ਉਹ ਵਿਆਖਿਆ ਦੇ ਦਿੱਤੀ ਤਾਂ ਇਹਦਾ ਮਤਲਬ ਜਿਹੜੇ ਬਾਬੇ ਬੰਦੇ ਨੇ ਚਾਹੇ ਉਹ ਰੱਖੜਾ ਚਾਹੇ ਬੀਬੀ ਜਗੀਰ ਕੌਰ ਤੇ ਚਾਹੇ ਚੰਦੂ ਮਾਜਰਾ ਚਾਹੇ ਬਾਕੀ ਉਹ ਕਹਿੰਦੇ ਨੇ ਵੀ ਜੇ ਅਸੀਂ ਉੱਥੋਂ ਸਾਰਾ ਕੁਝ ਵਿਕਸਾ ਵੀ ਲਿਆ ਤਾਂ ਫਿਰ ਸਾਡੇ ਤੇ ਜੇ ਫਿਰ ਵੀ ਦਾਗੀ ਦਾ ਹੀ ਰੋਲ ਰਹਿਣਾ ਫਿਰ ਇਹਦਾ ਮਤਲਬ ਬਖਸ਼ਿੰਦ ਦਾ ਜਾਂ ਬਾਕੀ ਦੀਆਂ ਚੀਜ਼ਾਂ ਦਾ ਮਤਲਬ ਕੀ ਹੋਇਆ ਇੱਕ ਤਾਂ ਉਹ ਉੱਥੇ ਦਾ ਦੂਜੇ ਪਾਸੇ ਇਆਲੀ ਸਮੇਤ ਕਾਫੀ ਇੱਕ ਗਰੁੱਪ ਇਹਨਾਂ ਦਾ ਇਹ ਮਹਿਸੂਸ ਕਰਦਾ ਕਿ ਹਾਂਜੀ ਉੱਥੇ ਆ ਲਿਖਿਆ ਹੋਇਆ ਇਸ ਕਰਕੇ ਤੁਸੀਂ ਸਾਲ ਬਾਹਰ ਰਹੋ ਲੋਕ ਇਹ ਕਹਿੰਦੇ ਨੇ ਜਾਂ ਨੌਜਵਾਨ ਇਹ ਕਹਿੰਦੇ ਨੇ ਕਿ ਉਹਨਾਂ ਬੰਦਿਆਂ ਨੂੰ ਪਿੱਛੇ ਰੱਖੋ ਇਹ ਹੁਣ ਉਹਨਾਂ ਦੀ ਆਪਣੀ ਅੰਦਰੂਨੀ ਇਸ ਲੈਵਲ ਦੀ ਲੜਾਈ ਹਾਂ ਇੱਕ ਗੱਲ ਜ਼ਰੂਰ ਹੈ ਕਿ ਇਦੋਂ ਬਾਅਦ ਇਹ ਇੱਥੇ ਨਹੀਂ ਸਾਹਮਣੀ ਇਹ ਅੱਗੇ ਵਧਣੀ ਹੈ ਲੜਾਈ ਅਸਤੀਫਾ ਮਨਜ਼ੂਰ ਕਰ ਲਿਆ ਇਦੋਂ ਬਾਅਦ ਸ਼ਾਇਦ ਪਰਸੋਂ ਤੱਕ ਹੀ ਇੱਕ ਦਿਨ ਵਿਚਾਲੇ ਛੱਡ ਕੇ ਇਆਲੀ ਦੇ ਘਰ ਕੁਝ ਲੀਡਰ ਹੋਰ ਵੀ ਜਾਣ ਜਿੱਥੇ ਮੀਟਿੰਗ ਹੋਣੀ ਹੈ ਇਆਲੀ ਉਹਨਾਂ ਨੇ ਜਿਹੜਾ ਇੱਥੇ ਦਫ਼ਤਰ ਇਹਨਾਂ ਦਾ ਪੁਨਰ ਸੁਰਜੀਤ ਦਾ ਸਭ ਤੋਂ ਪਹਿਲਾਂ ਇੰਡਸਟਰੀਅਲ ਏਰੀਆ ਬੰਦ ਦੇ ਵਿੱਚ ਚਲਾਇਆ ਸੀ ਇੱਕ ਵੱਡਾ ਦਫ਼ਤਰ ਦੁਬਾਰਾ ਐਕਟੀਵੇਟ ਹੋ ਗਿਆ ਬੰਦੇ ਰੱਖ ਲਏ ਗਏ ਨੇ ਕਾਫੀ ਉਹ ਚੱਲੂਗਾ ਮਤਲਬ ਉਸ ਪੱਧਰ ਦੇ ਉੱਤੇ ਤੇ ਨਾਲ ਦੀ ਨਾਲ ਗੱਲ ਇਹ ਹੈ ਵੀ ਝੂਦਾ ਹੁਣ ਜਾਓ ਜਿਹੜੇ ਸਾਰੇ ਪੰਜ ਮੈਂਬਰੀ ਕਮੇਟੀ ਸੀ ਬਡਾਲੇ ਤੋਂ ਬਿਨਾਂ ਬਾਕੀ ਤਿੰਨ ਚਾਰ ਬੰਦੇ ਉਹ ਕੀ ਸਲਾਹ ਕਰਦੇ ਇਆਲੀ ਤਾਂ ਵਾਰ ਵਾਰ ਜਿਹੜੇ ਦਿਖਦੇ ਰਹੇ ਨੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਜਿੱਥੇ ਵੀ ਉਹ ਸਮਾਗਮ ਕਰਦੇ ਜਿੱਥੇ ਵੀ ਉਹ ਜਾਂਦੇ ਸੀ ਸਾਰੇ ਕਿਤੇ ਇੱਧਰ ਘੱਟ ਦਿਖੇ ਤੇ ਉੱਧਰ ਜ਼ਿਆਦਾ ਗਏ ਹੁਣ ਦੋ